पुरख निरंजन हर पुरख निरंजन हर अगम अगम अपारा।

ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਤਿਹਾਇਆ ਜੀ ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਤਿਹਾਇਆ ਜੀ ਤਿਨ ਕਾ ਭਉ ਸਭ ਗਵਾਸੀ।

ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿੰਨ ਬਲ ਜਾਸੀ।

ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ।

దేశం తాకా మూడు చార్త పేదా జాకో పేవ్ న పావత బేదా.

ਅੰਡਜ ਜੇਰਜ ਸੇਤਜ ਕਿਨੀ ਉਤਭੁਜ ਖਾਨ ਬਹੁਰ ਰਚ ਦਿਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸੰਕਰ ਅਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵੇ ਆ ਜੁਗਾ ਸਰੂਪ ਸੁਯਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੀ ਉਬਾਰਿਆ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਝ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਬਨ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਹਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣ ਆਈਆਂ

ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਤਿਤ ਘਰ ਅਨਹਦ ਵਾਜੇ ਅਨਦ ਸੁਣ ਹੋ ਵੱਡ ਭਾਗੀ ਹੋ।

ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਪੌ ਜਲ ਬਿਖਮ ਅਸਗਾ ਗੁਰ ਸਭ ਦੀ ਪਾਰ ਪਾਏ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮਹੇ ਹੋ ਪੁੰਨ ਗੁਣ ਗੋਬਿੰਦ ਗਾਏ ਸਭ ਸੈਨੂ ਕਿਰਪਾਲ ਸੰਭਾਲੇ ਸਾਏ ਸਾਏ

ਸਾਧ ਜਨਾ ਕੈ ਸੰਗ ਭਵ ਜਲ ਤਾਰਿਆਂ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰਿਆਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਵਨਾ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ, ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਘਰ ਨੌਨ ਦਿਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਕਾਰ ਆਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ।

ਗੁਰ ਵਡਭਾਗੀ ਪਾਇਆ। ਸਤਿਗੁਰੂ ਜੀ ਧੰਨ ਧੰਨ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਓ, ਆਪ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਮਨਾਉਂਦਿਆਂ ਸਤਿਗੁਰੂ ਜੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ, ਸਤਿਗੁਰੂ ਜੀ ਪਾਵਨ ਬਾਣੀ ਸੋਦਰ ਸ਼ਬਦ ਕੀਰਤਨ ਕੀਤੇ ਗਏ, ਸਤਿਗੁਰੂ ਜੀ ਉਪਰੰਤ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਕੀਤੇ ਗਏ ਜੀ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ। ਬਾਣੀ ਦਾ ਭਾਵ ਮਨ 'ਤੇ ਵਸਾਉਣਾ, ਸਮੂਹ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ। ਸਭਨਾਂ ਨੂੰ ਨਾਮਦਾਨ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਕੇ ਪਾਵਨ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੇ ਦਰਕਰ ਦੇ ਪ੍ਰੀਤਵਾਨ ਭਾਈ ਜੈਦੇਵ ਸਿੰਘ, ਬੀਬੀ ਕਮਲ ਕੌਰ ਨੂੰ ਸਤਿਗੁਰੂ ਜੀ ਆਪ ਜੀ ਨੇ ਸਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਬੱਚੇ ਦੇ ਦਾਦਾ ਸਰਦਾਰ ਬਲਦੇਵ ਸਿੰਘ ਜੀ ਅਤੇ ਦਾਦੀ ਬੀਬੀ ਸਰਬਜੀਤ ਕੌਰ ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਜੀ, ਬੱਚੇ ਦਾ ਨਾਮ ਰੱਖਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰਨੀ ਜੀ, ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਸਭਨਾਂ ਨੂੰ ਨਾਮਦਾਰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ।

अंत चल गो हारी गुण निदान गुणत नहीं गाए।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਕਿ ਸ਼ਾਮ ਦੇ ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹਾਜ਼ਰੀਆਂ ਭਰਨ ਦੇ ਬਲ ਬਖਸ਼ਿਸ਼ ਕਰਨ। ਆਓ ਦੀਵਾਨਾਂ ਦੀ ਆਰੰਭਤਾ ਦੇ ਵਿੱਚ ਜੋ ਬੱਚੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ, ਉਹਨਾਂ ਬੱਚਿਆਂ ਪਾਸੋਂ ਪਾਵਨ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਨਾਲ ਹੀ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਜੋ ਕਿ 24 ਅਕਤੂਬਰ ਨੂੰ ਆ ਰਿਹਾ ਹੈ, ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈਣ ਦੇ ਲਈ ਗੁਰਦੁਆਰਾ ਸਾਹਿਬ ਦੀ ਵੈਬਸਾਈਟ ਉੱਪਰ ਜਾ ਕਰਕੇ ਰਜਿਸਟ੍ਰੇਸ਼ਨ ਕਰਨ ਦੀ ਕਿਰਪਾਲਤਾ ਕਰੋ ਜੀ। ਵੱਧ ਤੋਂ ਵੱਧ ਇਸ ਗੁਰਬਾਣੀ ਕੰਠ ਮੁਕਾਬਲੇ ਵਿੱਚ ਭਾਗ ਲੈ ਕਰਕੇ ਆਪਣੇ ਜੀਵਨ ਦੇ ਵਿੱਚ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਆਓ ਦੀਵਾਨਾਂ ਦੀ ਆਰੰਭਤਾ ਦੇ ਵਿੱਚ ਬੱਚਿਆਂ ਪਾਸੋਂ ਪਾਵਨ ਗੁਰਬਾਣੀ ਕੀਰਤਨ ਸਰਵਣ ਕਰੀਏ। ਅੱਜ ਦੂਸਰੇ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਤਿਨ੍ਹਾਂ ਦਾ ਗੁਰਤਾ ਗੱਦੀ ਪੁਰਬ ਹੈ। ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਗੁਰਤਾ ਗੱਦੀ ਪੁਰਬ ਦੀਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਬੱਚੇ ਜੋ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ। ਆਪ ਸਭ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ, ਕਥਾਵਾਚਕ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ, ਚਵਰ ਛਤਰ ਤਖਤ ਦੀ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਗੁਰੂ ਨਾਨਕ ਨਾਮ ਲੀਵਾ ਗੁਰੂ ਸਵਾਰੀ ਸਤਸੰਗੀ ਜਨੋ, ਵਡਭਾਗੀ ਹਾਂ ਜੋ ਸਤਿਗੁਰਾਂ ਨੇ ਮੇਰਾਮਤ ਦਇਆਲਤਾ ਬਖਸ਼ਿਸ਼ ਕਰਕੇ ਸਾਨੂੰ ਸੰਧਿਆ ਸਮੇਂ ਸਜੀ ਹੋਈ ਦੀਵਾਨਾਂ ਦੇ ਵਿੱਚ ਤੁਰਕੀ ਬਾਣੀ ਇਲਾਹੀ ਬਾਣੀ ਦਾ ਓਟ ਆਸਰਾ ਲੈਣ ਦੇ ਵਾਸਤੇ ਅਤੇ ਇਸ ਅਕਾਲੀ ਬਾਣੀ ਦੇ ਉਪਦੇਸ਼ ਨੂੰ ਕੀਰਤਨ ਦੇ ਦੁਆਰਾ ਸਰਵਣ ਕਰਨ ਵਾਸਤੇ ਸਮਾਂ ਬਖਸ਼ ਕੇ ਨਿਵਾਜਿਆ ਹੈ। ਜਿਵੇਂ ਰੋਜ਼ਾਨਾ ਹੀ ਕੀਰਤਨ ਦੀ ਹਾਜ਼ਰੀ ਦੇ ਨਾਲ ਨਾਲ ਗੁਰਮਤਿ ਵਿਚਾਰਾਂ ਦੀ ਲੜੀ ਨੂੰ ਵੀ ਜਾਰੀ ਰੱਖਦਿਆਂ ਸਿੱਖ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਨੂੰ ਸਤਿਗੁਰਾਂ ਨੇ ਗੁਰਸਿੱਖੀ ਦੀ ਦਾਤ ਦੇ ਨਾਲ ਇੰਨਾ ਵੱਡਾ ਰੁਤਬਾ ਦੇ ਕੇ ਨਿਵਾਜਿਆ ਕਿ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਜੀ ਨੇ ਸੱਚ ਦੇ ਭੰਡਾਰ ਅਕਾਲੀ ਬਾਣੀ ਦਰਗਾਹੀ ਉਪਦੇਸ਼ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਅੰਦਰ ਸਮੁੱਚੀ ਬਾਣੀ ਨੂੰ ਲਿਖਣ ਦੀ ਸੇਵਾ, ਇਕੱਤਰ ਕਰਨ ਦੀ ਸੇਵਾ, ਇਸ ਸੰਸਾਰ ਵਿੱਚ ਜੇ ਕਿਸੇ ਗੁਰਸਿੱਖ ਗੁਰਮੁਖ ਪਿਆਰੀ ਨੂੰ ਬਖਸ਼ੀ ਤਾਂ ਉਹ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ। ਕੇਵਲ ਗੁਰਬਾਣੀ ਨੂੰ ਲਿਖਣ ਦੀ ਸੇਵਾ ਹੀ ਨਹੀਂ ਬਖਸ਼ੀ, ਜਦੋਂ ਇਤਿਹਾਸ ਪੜ੍ਹਦੇ ਹਾਂ ਜਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਪੜ੍ਹਦੇ ਹਾਂ ਤੇ ਉਹਨਾਂ ਨੂੰ ਅਥਾਹ ਪਿਆਰ ਜੋ ਮਿਲਿਆ ਹੈ ਗੁਰਸਿੱਖੀ ਦੀ ਰੀਤ ਨੂੰ ਕਮਾਉਂਦਿਆਂ ਹੋਇਆਂ ਗੁਰਮੁਖ ਜੀਵਨ ਬਤੀਤ ਕਰਕੇ ਇਹ ਰੁਤਬਾ ਹਾਸਲ ਕੀਤਾ। ਕਿਉਂਕਿ ਮੈਂ ਇਹ ਬੇਨਤੀ ਇਸ ਲਈ ਕਰ ਰਿਹਾ ਹੈ ਕਿ ਕਈ ਵਾਰ ਇਹ ਮਨ ਦੇ ਵਿੱਚ ਵਿਚਾਰ ਆ ਜਾਂਦੀ ਹੈ ਕਿ ਸ਼ਾਇਦ ਗੁਰੂ ਕੁੱਲ ਦੇ ਵਿੱਚੋਂ ਨੇ, ਭਾਈ ਗੁਰਦਾਸ ਜੀ ਗੁਰੂ ਪਰਿਵਾਰ ਦੇ ਵਿੱਚੋਂ ਨੇ, ਸ਼ਾਇਦ ਉਹਨਾਂ ਨੂੰ ਉਸ ਰਿਸ਼ਤੇ ਦੇ ਨਾਤੇ ਗੁਰੂ ਅਮਰਦਾਸ ਜੀ ਜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਥਾਹ ਪਿਆਰ ਬਖਸ਼ਿਆ। ਨਹੀਂ, ਗੁਰਮਤਿ ਦੇ ਵਿੱਚ ਗੁਰਮੁਖ ਗਾਡੀ ਰਾਹ ਦੇ ਉੱਪਰ ਜੋ ਚੱਲਦਾ ਹੈ ਉਹ ਚਾਹੇ ਗੁਰੂ ਪੁੱਤਰ ਹੈ ਅਤੇ ਚਾਹੇ ਉਹ ਗੁਰੂ ਸੰਤਾਨ ਪਰਿਵਾਰ ਹੈ ਅਤੇ ਚਾਹੇ ਕੋਈ ਗੁਰਸਿੱਖੀ ਵਾਲਾ ਜੀਵਨ ਬਤੀਤ ਕਰਨ ਵਾਲਾ ਹੈ। ਕਿਉਂਕਿ ਇਹ ਸਿਧਾਂਤ ਨੂੰ ਸਮਝਣਾ ਪਵੇਗਾ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਸਤਿਗੁਰੂ ਜੀ ਸਮਝਾਉਂਦੇ ਗੁਰੂ ਦਾ ਪਿਆਰ ਇਹ ਵਖਰੀਵੇਂ ਦੇ ਵਿੱਚ ਨਹੀਂ, ਇਹ ਵਖਰੀਵਾਂ ਪੈਦਾ ਨਹੀਂ ਕਰਦਾ ਸਾਡੇ ਅੰਦਰ ਕਿ ਗੁਰਸਿੱਖਾਂ ਵਾਸਤੇ ਪਿਆਰ ਵੱਖਰਾ ਏ, ਭਰਾਵਾਂ ਵਾਸਤੇ ਵੱਖਰਾ ਏ, ਪੁੱਤਾਂ ਵਾਸਤੇ ਵੱਖਰਾ ਏ ਅਤੇ ਸੰਬੰਧੀਆਂ ਵਾਸਤੇ ਵੱਖਰਾ ਏ। ਕਿਉਂਕਿ ਸੰਸਾਰ ਵਿੱਚ ਕੁਝ ਸ਼ਖਸੀਅਤਾਂ ਇਸ ਤਰ੍ਹਾਂ ਦੀਆਂ ਹੋਈਆਂ ਕਿ ਗੁਰਸਿੱਖਾਂ ਨੂੰ ਵਾਹਿਗੁਰੂ ਆਪਣੇ ਸੇਵਕਾਂ ਨੂੰ ਜਿਹੜਾ ਪਿਆਰ ਹੈ ਨਾ ਉਹ ਇੱਕ ਚੰਗੇ ਸੇਵਕ ਵਾਲਾ ਅਤੇ ਪਿਆਰ ਸੰਸਾਰ ਵਿੱਚ ਮਿਲਿਆ, ਲੇਕਿਨ ਕਦੀ ਵੀ ਸੇਵਕ ਨੂੰ ਉਹਨਾਂ ਨੇ ਆਪਣੇ ਬਰਾਬਰ ਜਾਂ ਆਪਣਾ ਰੂਪ ਨਹੀਂ ਬਣਾਇਆ। ਇਹ ਕੇਵਲ ਅਤੇ ਕੇਵਲ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਚੱਲਦੀ ਹੈ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦਾ ਜਦੋਂ ਜ਼ਿਕਰ ਪੜ੍ਹਦੇ ਜਿੱਥੇ ਉਹਨਾਂ ਦੀ ਮਹਾਨ ਰਚਨਾ ਵਾਰਾਂ ਦੀ ਲੜੀਵਾਰ ਕਥਾ ਪ੍ਰਾਰੰਭ ਹੋਈ ਹੈ ਅਤੇ ਤਕਰੀਬਨ 12ਵੀਂ ਵਾਰ ਦੇ ਵਿੱਚੋਂ ਅੱਜ 18ਵੀਂ ਵਾਰ ਦਾ ਜੋ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਸ ਦੀ ਆਪਾਂ ਲੜੀਵਾਰ ਵਿਚਾਰ ਕਰਦੇ ਅਤੇ ਅੱਜ ਭਾਈ ਗੁਰਦਾਸ ਜੀ ਨੇ ਇਹ 18 ਨੰਬਰ ਪੌੜੀ ਦੇ ਅੰਦਰ ਗੁਰਮੁਖ ਦੀ ਨਿਸ਼ਾਨੀ ਦੱਸੀ ਹੈ ਅਤੇ ਮੈਂ ਇਸ ਕਰਕੇ ਆਰੰਭਤਾ ਵਿੱਚ ਇਹ ਬੇਨਤੀ ਕੀਤੀ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਕੁਝ ਲਿਖਿਆ ਇਹ ਕੋਈ ਕਾਵਿ ਉਡਾਰੀ ਨਹੀਂ ਹੈ। ਆਮ ਕਈ ਵਾਰੀ ਹੁੰਦਾ ਹੈ ਨਾ ਕੋਈ ਕਵੀ ਦੀ ਅਸੀਂ ਬੜੀ ਸੋਹਣੀ ਰਚਨਾ ਹੁੰਦੀ ਉਹਦੇ ਮਨ ਦੇ ਖਿਆਲਾਤ ਹੁੰਦੇ ਨੇ, ਪਰ ਇੱਕ ਗੱਲ ਮਨ ਦੇ ਵਿੱਚ ਹੀ ਵਿਚਾਰ ਕੇ ਰੱਖਣੀ ਪਵੇਗੀ, ਚੱਲਣਾ ਪਵੇਗਾ ਇਸ ਗੱਲ ਨੂੰ ਮਨ ਵਿੱਚ ਵਸਾ ਕੇ
कि गुरु साहिबान गुरु ग्रंथ साहिब जी महाराज जी के अंदर जिन्ने भी बाणीकार ने चाहे गुरु के सिख ने चाहे भट्ट साहिबान ने चाहे भगत साहिबान ते चाहे गुरु जोत है उन्होंने जो कुछ इस संसार विच कमाया उही बाणी के रूप अंदर सानू संसार नू उहदे उपर चलन की प्रेरणा की भावें ये ज्ञान गुरु नानक साहिब जी महाराज जी कहिंदे साडा नहीं है ये शरीर साढ़े दे राही आया है लेकिन ज्ञान ये परमात्मा अकाल पुरख का है। जदों सैदपुर की धरती ते एमनाबाद भी जिन्हों आप कहने उस धरती के उपर गुरु नानक साहब जी महाराज जी जाते ने भाई लालो जी भाई मलक भागो जी ज उन्हां सारे ही नगर निवासियों जदों सतगुरु जी उधार करते ने ते उत्थे जदों गुरु नानक साहब जी महाराज जी ने समझाया सी ना भाई लालो जी नूं कि जिहड़ा वरतारा इस तुहाडे नगर विच शहर विच वरतण वाला कोई बहुता चंगा नहीं आउण वाला समा ते फिर जदों वह वापर जांदा है फिर भी दस्या है कि जो कुछ असीं कहा सी वह कुछ जिहड़ा इत्थे वापर गया ते उत्थे गुरु नानक साहब जी महाराज जी नूं जदों इस कईआं ने सवाल कीता होवेगा कि महाराज जी ये तुहानू पता सी तुहाडा अपना ज्ञान जो तुसी सांझा कीता ते गुरु नानक साहब जी महाराज जी ने कहा सी नहीं जैसी मैं आवै खसम की बाणी तैसड़ा करी ज्ञान वे लालू कि जिहो जिहा परमात्मा ने ज्ञान बख्शिया उस तरह ही ये बाणी आप जी दे नाल नाजल होई जिहड़ी उह सांझी कीती है। जिमें अगे भी बचन असी पढ़ते वाह वाह बाणी निरंकार है तिस जीव डबर ना कोई जां असी जो बचन पढ़ते धुर की बाणी आई तिन सगली चिंत मिटाई। सो इस करके गुरु ग्रंथ साहब जी महाराज जी के अंदर जिन्ने बाणीकार ने सारिया ने यह गल मनी कि ज्ञान साडा नहीं है ये परमात्मा का है धुर की बाणी है। इस तरह ही भाई साहब भाई गुरदास जी ने भी चाहे कविता विच लिखिया चाहे सोरठिया विच लिखिया चाहे उन्होंने वारां दे द्वारा बयान किया ये जो कुछ उन्होंने कहा कमा के वेख्या जां संसार विच कमाउण वालियां रूहां नूं देखिया ते उदाहरणां दे दे के दस्या उन्होंने जिवें बाणी दे विच भी जिन्हां ने गुरमुख जीवन बतीत किया है परमात्मा दे हुक्म दे विच जीवन बतीत किया उचेरा उन्हां दा जिक्र जिवें बाणी दे विच आया है आपां पिछले दिनी भी कथा कुछ दिन पहला आप जी ने सरवण कीती उहदे विच भगत साहिबानां दा जिक्र आया सी भगत कबीर जी भगत नामदेव जी भगत रविदास जी ते भगत साहिबानां दा जीवन बड़े विस्थार नाल उत्थे दस्या सी भाई साहिब जी ने आप जी दे नाल तकरीबन एक एक दिन विच उह विचार सांझे कीते सी ते वह सारा कुछ जिहड़ा है सतगुरां ने दस्या जिन्हां ने जीवन नूं कमाया उन्हां दीआं उदाहरणां जिवें बाणी दे विच है गुरमुख की गल जदों चलदी बाणी दे विच भी ते बड़े शब्द उन्हां शब्दां द्वारा हुण जदों गुरमुख शब्द की गल आउंदी है ना जी ते असी गुरमुख शब्द ये केवल गुरु नानक साहिब जी महाराज जी ने बाणी विच यही कला शब्द नहीं वरतिया जिहड़े परमात्मा की बंदगी करते हैं क्योंकि चंगे इंसान हरेक धर्म के होंगे है हरेक धर्म के ईसाई धर्म विच भी है इस्लाम धर्म विच भी है हिंदू धर्म विच भी सारे धर्मां दे विच हुंदे ने धर्म कदी जां पूरा उहनूं मन्नण वाले लोक माड़े नहीं हुंदे। इसे तरह ही सिख धर्म विच भी जिथे बहुत चंगे गुरमुख ने ते मनमुख भी उहनां दी गिणती तों असीं मुनकर नहीं हो सकते मनफी नहीं हो सकते उत्थों कई वारी ते मनमुखताई जिहड़ी है आपां देखिए जिथे गुरु परिवार दे विचों गुरमुख पैदा होए ने गुरु अर्जन देव जी गुरु हरगोबिंद साहब जी महाराज जी गुरु हर राय साहब जी गुरु हरकृष्ण जी ते नाल नाल जिहड़े मनमुख बिरती भी नाल नाल चलदी गई कि जे गुरु अर्जन देव जी गुरु रामदास महाराज जी दे घर दे विचों गुरमुखां वाला जीवन बना के गुरु बनते ने उत्थे बाबा पृथ्वी चंद वर्गे मनमुख बन के भी जीवन बतीत करके गए ने जिथे भाई गुरदास जी ने गुरु अर्जन देव जी महाराज जी नूं गुरु रामदास महाराज जी के रूप में जानिया ते गुरु हरगोबिंद साहब जी नूं गुरु अर्जन देव जी के रूप में जानिया अर्जन काया पलट कै मूर्त हरगोबिंद सवारी
ਉੱਥੇ ਜਦੋਂ ਬਾਬਾ ਪ੍ਰਿਥੀ ਚੰਦ ਦਾ ਜ਼ਿਕਰ ਆਇਆ ਨਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ, ਵੇਖੋ ਰਿਸ਼ਤੇ ਦੇ ਵਿੱਚ ਦੋਨੋਂ ਭਣੇਵੇਂ ਨੇ, ਭਾਈ ਗੁਰਦਾਸ ਜੀ ਦੇ ਲੱਗਦੇ, ਗੁਰੂ ਅਰਜਨ ਦੇਵ ਜੀ ਵੀ ਅਤੇ ਬਾਬਾ ਪ੍ਰਿਥੀ ਚੰਦ ਜੀ ਵੀ, ਪਰ ਉੱਥੇ ਰਿਸ਼ਤੇ ਨੂੰ ਮੁੱਖ ਨਹੀਂ ਰੱਖਿਆ। ਉੱਥੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰਨ ਵਾਲਿਆਂ ਦੀ ਜਦੋਂ ਗੱਲ ਚੱਲਦੀ ਹੈ, ਅਤੇ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਪਰਮਾਤਮਾ ਗੁਰੂ ਨਾਨਕ ਦੀ ਜੋਤ ਦੇ ਰੂਪ ਅੰਦਰ ਭਾਈ ਗੁਰਦਾਸ ਜੀ ਦੇਖਦੇ ਨੇ, ਉੱਥੇ ਨਾਲ ਬਾਬਾ ਪ੍ਰਿਥੀ ਚੰਦ ਨੂੰ ਕਹਿੰਦੇ, ਮੁੰਡੋ ਉਹ ਕੁੱਥੇ ਮੀਣਿਆ ਤੁਦ ਜੰਮਪੁਰ ਜਾਣਾ। ਉੱਥੇ ਮੀਣਾ ਸ਼ਬਦ ਵਰਤਿਆ ਬਾਬਾ ਪ੍ਰਿਥੀ ਚੰਦ ਦੇ ਬਦਲੇ, ਕਿਉਂ ਉੱਥੇ ਕੋਈ ਨਫ਼ਰਤ ਵੱਸ ਇਹ ਸ਼ਬਦ ਨਹੀਂ ਵਰਤਿਆ, ਕਿਰਦਾਰ ਨੂੰ ਦੇਖ ਕੇ ਵੇਖਿਆ। ਕਿਉਂਕਿ ਸੰਸਾਰ ਵਿੱਚ ਹਰੇਕ ਚੀਜ਼ ਦੇ ਦੋ ਪੱਖ ਚੱਲਦੇ ਨੇ, ਆਪਾਂ ਦੇਖਦੇ ਹਾਂ, ਚਾਨਣ ਅਤੇ ਹਨੇਰਾ, ਦੁੱਖ ਅਤੇ ਸੁੱਖ, ਅਤੇ ਇਸੇ ਤਰ੍ਹਾਂ ਹੀ ਸ਼ਾਂ ਅਤੇ ਧੁੱਪ, ਕਈ ਜਿਹੜੇ ਗਿਆਨ ਅਤੇ ਅਗਿਆਨ, ਦੋ ਦੋ ਰੂਪ ਚੱਲਦੇ ਨੇ। ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਚੰਗੇ ਗੁਣਾਂ ਨੂੰ ਧਾਰਨ ਕਰਕੇ ਜਾਂਦਾ ਏ ਉਹਨੂੰ ਗੁਰਮੁਖ ਕਿਹਾ ਜਾਂਦਾ ਏ, ਅਤੇ ਜੋ ਉਹਦੇ ਉਲਟ ਵਿਪਰੀਤ ਜੀਵਨ ਬਤੀਤ ਕਰਕੇ ਜਾਂਦਾ ਏ ਉਹਨੂੰ ਮਨਮੁੱਖ ਕਿਹਾ ਜਾਂਦਾ ਹੈ। ਹੁਣ ਇੱਥੇ ਜਿਹੜੀ ਗੱਲ ਚੱਲਦੀ ਹੈ ਕਿ ਚੰਗਾ ਅਤੇ ਮਾੜਾ ਦੋਨੋਂ ਜਿਹੜਾ ਨਾਲ ਨਾਲ ਚੱਲਦੇ ਨੇ, ਜੇ ਉਸ ਤੋਂ ਅੱਗੇ ਗੱਲ ਚੱਲਦੀ ਹੈ, ਗੁਰੂ ਹਰਿ ਰਾਏ ਸਾਹਿਬ ਜੀ ਗੁਰਤਾ ਗੱਦੀ 'ਤੇ ਸੁਭਾਈਮਾਨ ਹੁੰਦੇ ਨੇ, ਗੁਰਮੁਖਾਂ ਵਾਲਾ ਜੀਵਨ ਬਤੀਤ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੇ ਵਿੱਚ ਚੱਲਦੇ ਨੇ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਨ ਬਿਨ ਜੋ ਉਪਦੇਸ਼ ਦਿੱਤਾ ਸੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ, ਕੇਵਲ ਪੋਤਰੇ ਦੇ ਰੂਪ ਵਿੱਚ ਨਹੀਂ ਉਹਨੂੰ ਧਾਰਨ ਕੀਤਾ, ਉੱਥੇ ਗੁਰੂ ਦੇ ਸੇਵਕ ਬਣ ਕੇ ਉਹ ਉਸ ਉਪਦੇਸ਼ ਨੂੰ ਧਾਰਨ ਕੀਤਾ। ਜੇ ਬਾਬਾ ਗੁਰੂ ਹਰਿ ਰਾਏ ਸਾਹਿਬ ਜੀ ਅਜੇ ਗੁਰੂ ਨਹੀਂ ਬਣੇ, ਜੇ ਉਹਨਾਂ ਦੇ ਚੋਲੇ ਦੇ ਨਾਲ ਅੜ ਕੇ ਫੁੱਲ ਟੁੱਟ ਗਿਆ ਸੀ ਨਾ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਦਾਮਨ ਸੰਕੋਚ ਚੱਲੋ, ਉੱਥੇ ਦਾਮਨ ਨੂੰ ਸੰਕੋਚ ਕੇ ਕਿਹਾ ਸੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ, ਪੁੱਤਰ ਜੇ ਬਸਤਰ ਵੱਡੇ ਪਾਉਣਾ ਸਾਡੇ ਮਨ ਦੀ ਖਵਾਹਿਸ਼ ਹੈ, ਅਤੇ ਇਹਨਾਂ ਬਸਤਰਾਂ ਨੂੰ ਦਾਮਨ ਨੂੰ ਸੰਭਾਲ ਕੇ ਚੱਲਣਾ ਵੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਇਹਦਾ ਭਾਵ ਇਹ ਸੀ ਕਿ ਜੇ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ, ਅਤੇ ਨਾਲ ਇਹ ਵੀ ਮਨ ਵਿੱਚ ਸੋਚਣਾ ਪਵੇਗਾ ਕਿ ਸਾਡੇ ਤੋਂ ਇਲਾਵਾ ਵੀ ਸੰਸਾਰ ਦੇ ਵਿੱਚ ਕੋਈ ਵੱਸਦਾ ਹੈ, ਸਾਡੇ ਤੋਂ ਇਲਾਵਾ ਵੀ ਕੋਈ ਸੰਸਾਰ ਦੇ ਵਿੱਚ ਹੈ, ਅਤੇ ਜੇ ਸਾਨੂੰ ਇੱਥੇ ਚੱਲਣ ਵਾਸਤੇ, ਬੈਠਣ ਵਾਸਤੇ, ਖਾਣ ਵਾਸਤੇ, ਰਹਿਣ ਵਾਸਤੇ ਸਾਰੀਆਂ ਸੁਵਿਧਾ ਚਾਹੀਦੀਆਂ ਹੈ, ਇਹੀ ਸੰਸਾਰ ਦੇ ਵਿੱਚ ਦੂਜਿਆਂ ਦੀਆਂ ਵੀ ਇਹੀ ਲੋੜਾਂ ਨੇ, ਇਸ ਕਰਕੇ ਦੂਜਿਆਂ ਦਾ ਖਿਆਲ ਵੀ ਰੱਖਣਾ ਪਵੇਗਾ। ਅਤੇ ਉਸ ਦਿਨ ਤੋਂ ਗੁਰੂ ਹਰਿ ਰਾਏ ਸਾਹਿਬ ਜੀ ਨੇ ਗੁਰੂ ਦਾਦਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਸਿੱਖਿਆ ਲੈ ਕੇ, ਅਤੇ ਹਮੇਸ਼ਾ ਹੀ ਜਿੰਨਾ ਚਿਰ ਗੁਰੂ ਬਣ ਕੇ ਵੀ ਬਸਤਰਾਂ ਨੂੰ ਚੋਲੇ ਨੂੰ ਲੈ ਕੇ ਚੱਲਦੇ ਅਤੇ ਹੱਥ ਦੇ ਨਾਲ ਚੋਲਾ ਫੜ ਕੇ ਚੱਲਦੇ ਸਨ, ਇਤਿਹਾਸ ਕਹਿੰਦਾ ਦਾਮਨ ਸੰਕੋਚ ਚੱਲੋ, ਇੱਕੋ ਹੀ ਉਪਦੇਸ਼ ਦਿੱਤਾ ਸੀ ਜਿਹੜਾ ਧਿਆਨ ਨਾਲ ਚੱਲਣ ਵਾਸਤੇ, ਅਤੇ ਗੁਰੂ ਹਰਿ ਰਾਏ ਸਾਹਿਬ ਜੀ ਨੇ ਸਾਰੀ ਜ਼ਿੰਦਗੀ ਯਾਦ ਰੱਖਿਆ। ਹੁਣ ਉਹ ਗੁਰਮੁਖ ਬਣ ਕੇ ਉਹ ਉਪਦੇਸ਼ ਲੈ ਲਿਆ, ਅਤੇ ਦੂਜੇ ਪਾਸੇ ਬਾਬਾ ਧੀਰਮਲ ਜੀ ਉਹਨਾਂ ਦੇ ਭਰਾ ਹੀ, ਦੋਨੋਂ ਸਕੇ ਭਰਾ ਨੇ, ਵੱਡੇ ਭਰਾਤਾ ਨੇ ਬਾਬਾ ਧੀਰਮਲ ਜੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪੰਜ ਪੁੱਤਰ ਨੇ ਅਤੇ ਇੱਕ ਧੀ ਹੈ, ਅਤੇ ਪੰਜਾਂ ਦੇ ਵਿੱਚੋਂ ਸਭ ਤੋਂ ਵੱਡੇ ਨੇ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦੇ ਅੱਗੇ ਦੋ ਪੁੱਤਰ ਨੇ, ਬਾਬਾ ਧੀਰਮਲ ਜੀ ਅਤੇ ਗੁਰੂ ਹਰਿ ਰਾਏ ਸਾਹਿਬ ਜੀ। ਮੈਂ ਬੇਨਤੀ ਤਾਂ ਕੀਤੀ, ਅੱਜ ਗੁਰਮੁਖ ਦਾ ਜੀਵਨ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਹੈ ਕਿ ਗੁਰਮੁਖ ਦੀਆਂ ਨਿਸ਼ਾਨੀਆਂ ਕੀ ਹੈ, ਸੱਤ ਨਿਸ਼ਾਨੀਆਂ ਅੱਜ ਦੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰਮੁਖ ਦੀਆਂ ਦੱਸੀਆਂ। ਅਸੀਂ ਤਾਂ ਕਈ ਵਾਰੀ, ਕਿਉਂਕਿ ਇੱਕ ਮੈਂ ਬੇਨਤੀ ਹੋਰ ਕਰ ਦੇਵਾਂ, ਗੁਰਮੁਖ ਦੀ ਅਵਸਥਾ ਜਿਹੜੀ ਹੈ ਇਹ ਕੋਈ ਬਾਹਰੋਂ ਪੈਮਾਨੇ ਦੇ ਨਾਲ ਅਸੀਂ ਨਹੀਂ ਵੇਖ ਸਕਦੇ ਕਿ ਕਿਸੇ ਨੇ ਚੰਗਾ ਧਾਰਮਿਕ ਲਿਬਾਸ ਪਹਿਨ ਲਿਆ ਹੈ, ਉਹ ਬਾਹਰੋਂ ਚੰਗਾ ਵਿਖਾਵਾ ਕਰਨ ਲੱਗ ਪਿਆ ਹੈ, ਸਰੀਰ ਦੀ ਹਰਕਤ ਨਾਲ ਉਹ ਬਾਹਰੀ ਧਰਮ ਵਾਲੀਆਂ ਗੱਲਾਂ ਕਰੇ, ਤਾਂ ਅਸੀਂ ਕਹਿ ਦਈਏ ਵੀ ਇਹ ਗੁਰਮੁਖ ਹੈ। ਗੁਰਮੁਖ ਇੱਕ ਅੰਦਰ ਦੀ ਅਵਸਥਾ ਹੈ, ਮਨਮੁੱਖ ਅਤੇ ਗੁਰਮੁਖ ਇਹ ਅੰਦਰ ਦੀਆਂ ਅਵਸਥਾ ਨੇ। ਹੁਣ ਵੇਖੋ ਕਈ ਵਾਰੀ ਉਹੀ ਬੰਦਾ ਗੁਰਮੁਖ ਬਣਿਆ ਹੁੰਦਾ ਹੈ, ਪਰ ਗੁਰੂ ਦੀ ਮੱਤ ਤੋਂ ਪਰੇ ਜਾ ਕੇ ਉਹ ਮਨਮੁੱਖ ਬਣ ਜਾਂਦੇ ਜ਼ਿੰਦਗੀ ਦੇ ਵਿੱਚ, ਅਤੇ ਕਈ ਬੰਦੇ ਸਾਰੀ ਜ਼ਿੰਦਗੀ ਮਨਮੁੱਖਤਾ ਵਾਲੇ ਕੰਮ ਕਰਦੇ ਨੇ, ਉਹ ਜ਼ਿੰਦਗੀ ਵਿੱਚ ਆਖਰੀ ਸਮੇਂ ਆ ਕੇ ਗੁਰਮੁਖ ਬਣ ਜਾਂਦੇ ਨੇ। ਹੁਣ ਬਾਬਾ ਬਿਧੀ ਚੰਦ ਜੀ ਦਾ ਇਤਿਹਾਸ ਪੜ੍ਹਦੇ ਹਾਂ, ਬਚਪਨ ਅਤੇ ਜ਼ਿੰਦਗੀ ਦਾ ਕੁਝ ਜਵਾਨੀ ਦਾ ਸਮਾਂ ਆਪਣੇ ਨਾਨਕੇ ਪਿੰਡ ਸਰਹਾਲੀ ਵਿਖੇ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਬਤੀਤ ਹੁੰਦਾ ਹੈ।
ਅਤੇ ਫਿਰ ਛੋਟੇ ਹੁੰਦਿਆਂ ਕੋਈ ਬੁਰੀ ਸੰਗਤ ਦਾ ਪ੍ਰਭਾਵ ਪੈ ਗਿਆ ਜਿਹਦੇ ਕਰਕੇ ਕੁਝ ਚੋਰੀਆਂ ਕਰਨ ਦੀ ਆਦਤ ਪੈ ਗਈ ਅਤੇ ਇੱਕ ਪਿੰਡ ਦੇ ਵਿੱਚੋਂ ਮੱਝਾਂ ਚੁਰਾ ਲਈਆਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਹੁਣ ਜਦੋਂ ਮੱਝਾਂ ਚੁਰਾ ਕੇ ਚੋਰੀ ਕਰਕੇ ਬਾਬਾ ਵਿਧੀ ਚੰਦ ਜੀ ਉੱਥੋਂ ਚੱਲੇ ਨੇ, ਪਿੰਡ ਵਾਲਿਆਂ ਨੂੰ ਘਰ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਅਤੇ ਉਹ ਫਿਰ ਜਦੋਂ ਪਿੱਛਾ ਕਰਦਿਆਂ ਕਰਦਿਆਂ ਆਉਂਦੇ ਨੇ ਅਤੇ ਤਰਨ ਤਾਰਨ ਸਾਹਿਬ ਜ਼ਿਲ੍ਹੇ ਦੇ ਵਿੱਚ ਹੀ ਇੱਕ ਇਤਿਹਾਸਕ ਪਿੰਡ ਹੈ ਚੋਹਲਾ ਸਾਹਿਬ, ਉੱਥੇ ਭਾਈ ਅਦਲੀ ਜੀ ਗੁਰੂ ਕੇ ਸੇਵਕ ਉਹ ਭਗਤੀ ਕਰਦੇ ਨੇ, ਟਿਕਾਣਾ ਹੀ ਉਹਨਾਂ ਦਾ ਉੱਥੇ। ਹੁਣ ਉਸੇ ਜਦੋਂ ਨਗਰ ਤੱਕ ਆਉਂਦਿਆਂ ਬਾਹਰ ਪਿੱਛੇ ਆ ਗਏ ਲੋਕ, ਪਿੱਛੇ ਆ ਗਏ ਖੋਜ ਪੈੜ ਨੱਪਦੇ ਹੋਏ ਆ ਰਹੇ ਨੇ ਅਤੇ ਬਾਬਾ ਵਿਧੀ ਚੰਦ ਜੀ ਨੇ ਕੋਈ ਵਾਹ ਪੇਸ਼ ਨਾ ਜਾਂਦੀ ਜਾਣ ਕੇ ਮੱਝਾਂ ਜਿਹੜੀਆਂ ਲਾਗੇ ਛੱਪੜ ਦੇ ਵਿੱਚ ਟੋਭੇ ਵਿੱਚ ਛੱਡ ਕੇ ਆਪ ਬਾਬਾ ਅਦਲੀ ਜੀ ਦੀ ਸੰਗਤ ਦੇ ਵਿੱਚ ਬੈਠ ਗਏ। ਹੁਣ ਭਾਈ ਅਦਲੀ ਜੀ ਨੂੰ ਤਾਂ ਪਤਾ ਸੀ, ਨਿਗਾਹ ਹੀ ਨਿਗਾਹ ਜਦੋਂ ਬਾਬਾ ਵਿਧੀ ਚੰਦ ਜੀ ਨਾਲ ਜਿਹੜੀ ਵਿਚਾਰ ਹੁੰਦੀ ਹੈ, ਬਾਬਾ ਅਦਲੀ ਜੀ ਜਦੋਂ ਤੱਕਦੇ ਨੇ ਅਤੇ ਹੁਣ ਜਿਹਨੇ ਕੋਈ ਗੁਨਾਹ ਕੀਤਾ ਹੋਵੇ ਉਹ ਕਦੀ ਕਿਸੇ ਨਾਲ ਅੱਖਾਂ ਮਿਲਾ ਕੇ ਗੱਲ ਨਹੀਂ ਕਰਦਾ, ਉਹਦੇ ਅੰਦਰ ਜਿਹੜਾ ਗੁਨਾਹਗਾਰ ਹੁੰਦਾ ਹੈ ਉਹ ਕਦੀ ਵੀ ਸੰਸਾਰ ਨਾਲ ਅੱਖਾਂ ਮਿਲਾ ਕੇ ਨਿਗਾਹ ਮਿਲਾ ਕੇ ਗੱਲ ਨਹੀਂ ਕਰ ਸਕਦਾ, ਭਾਵੇਂ ਉਹ ਸਰੀਰ ਕਰਕੇ ਕਿੰਨਾ ਛਡੌਲ ਹੋਵੇ, ਕਿੰਨਾ ਤਗੜਾ ਹੋਵੇ ਜੁੱਸੇ ਦਾ, ਭਾਵੇਂ ਕਿੰਨੀ ਤਾਕਤ ਦਾ ਮਾਲਕ ਹੋਵੇ, ਕਿਉਂਕਿ ਅੰਦਰਲੀ ਸੁਰਤ ਜਿਹੜੀ ਉਹਨੂੰ ਅੰਦਰੋਂ ਫਿਟਕਾਰ ਪਾ ਰਹੀ ਹੁੰਦੀ ਵੀ ਤੂੰ ਇੱਥੇ ਝੂਠਾ ਹੈ, ਉਹ ਵੱਖਰੀ ਗੱਲ ਸੰਸਾਰ ਵਿੱਚ ਉਹ ਮੰਨੇ ਜਾਂ ਨਾ ਮੰਨੇ, ਪਰ ਉਹਦੇ ਅੰਦਰਲਾ ਕਿਰਦਾਰ ਹੀ ਉਹਨੂੰ ਦੱਸ ਰਿਹਾ ਹੁੰਦਾ ਵੀ ਜਿਹੜੀ ਗੱਲ ਤੂੰ ਕਹਿ ਰਿਹਾ ਜਾਂ ਜਿਹੜਾ ਸਾਹਮਣੇ ਵਾਲਾ ਤੈਨੂੰ ਕਹਿ ਰਿਹਾ ਉਹਦੇ 'ਤੇ ਤੂੰ ਪੂਰਾ ਨਹੀਂ ਉਤਰਿਆ। ਇਸੇ ਤਰ੍ਹਾਂ ਹੀ ਉਹ ਜਦੋਂ ਭਾਈ ਅਦਲੀ ਜੀ ਨੇ ਨਿਗਾਹ ਮਿਲਾਈ ਅਤੇ ਬਾਬਾ ਵਿਧੀ ਚੰਦ ਜੀ ਅੰਦਰ ਹੀ ਅੰਦਰ ਕਹਿਣ ਲੱਗ ਪਏ ਵੀ ਜਿਵੇਂ ਰੱਬ ਦੇ ਪਿਆਰੇ ਮੇਰੇ ਔਗਣ ਨੂੰ ਜਾਣ ਲਿਆ ਹੀ, ਹੁਣ ਇੱਦਾਂ ਹੀ ਪਰਦਾ ਬਣਿਆ ਰਹੇ ਅੰਦਰ ਹੀ ਅੰਦਰ, ਫਿਰ ਜਵਾ ਇਹ ਗੱਲ ਜਿਹੜੀ ਸੀ ਹੋ ਗਈ। ਹੁਣ ਖੈਰ ਉਹ ਲੋਕ ਆਏ, ਉਹਨਾਂ ਲੱਭਣ ਦਾ ਯਤਨ ਕੀਤਾ ਕਿ ਚੋਰ ਕੌਣ ਹੈ, ਨਹੀਂ ਲੱਭ ਪਾਏ। ਜਦੋਂ ਚਲੇ ਗਏ ਨੇ ਆਪਣੀਆਂ ਮੱਝਾਂ ਲੈ ਕੇ ਅਤੇ ਭਾਈ ਅਦਲੀ ਜੀ ਨੇ ਉਸ ਵੇਲੇ ਉਹਨਾਂ ਨੂੰ ਕਿਹਾ ਸੀ, ਕਹਿੰਦੇ ਇਹ ਕੰਮ ਕਿਉਂ ਕਰਦੇ ਹੋ, ਇਹ ਚੋਰੀ ਕਰਨੀ ਤਾਂ ਚੰਗੀ ਗੱਲ ਨਹੀਂ, ਕਿਉਂਕਿ ਜਿਸ ਮੈਂ ਗੁਰੂ ਦਾ ਸੇਵਕ ਹੈ ਉਹਦੇ ਘਰ ਦੀ ਇਹ ਆਵਾਜ਼ ਹੈ, ਬਾਣੀ ਦੇ ਰਾਹੀਂ ਇਹ ਆਵਾਜ਼ ਹੈ ਕਿ ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀ ਆ ਚੰਗਾ ਕਿਉਂ ਹੋਏ। ਅਤੇ ਭਾਈ ਬਾਬਾ ਵਿਧੀ ਚੰਦ ਜੀ ਕਹਿਣ ਲੱਗੇ ਕਿ ਜੇ ਤੁਸੀਂ ਕਿਰਪਾ ਕਰਕੇ ਮੇਰੇ ਅੰਦਰ ਨੂੰ ਪੜ੍ਹ ਹੀ ਲਿਆ ਜੇ ਮੇਰੇ ਔਗਣ ਨੂੰ ਵੇਖ ਹੀ ਲਿਆ ਜੇ, ਹੁਣ ਕਿਰਪਾ ਕਰੋ ਕਿ ਇਹ ਔਗਣ ਤੋਂ ਮੇਰਾ ਛੁਟਕਾਰਾ ਹੋ ਜਾਵੇ। ਹੁਣ ਦੇਖੋ ਇੱਕ ਪਾਸੇ ਬਾਣੀ ਕਹਿ ਰਹੀ ਹੈ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ, ਦੂਜੇ ਪਾਸੇ ਜਦੋਂ ਬਾਬਾ ਵਿਧੀ ਚੰਦ ਜੀ ਭਾਈ ਅਦਲੀ ਜੀ ਦੇ ਰਾਹੀਂ ਆਪਣੇ ਜੀਵਨ ਦੀਆਂ ਬੁਰਿਆਈਆਂ ਗੁਰੂ ਚਰਨਾਂ ਵਿੱਚ ਆ ਕੇ ਦੂਰ ਕਰ ਦਿੰਦੇ ਨੇ, ਗੁਰੂ ਦੇ ਹੁਕਮ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ, ਗੁਰਮੁਖਾਂ ਵਾਲਾ ਜੀਵਨ ਬਤੀਤ ਕਰਦੇ ਨੇ, ਅਤੇ ਵੇਖੋ ਉਹੀ ਬਾਬਾ ਵਿਧੀ ਚੰਦ ਜੀ ਨੂੰ ਭਾਈ ਬਾਬਾ ਵਿਧੀ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਿੰਨਾ ਪਿਆਰ ਕਰਦੇ ਨੇ। ਹੁਣ ਬਾਬਾ ਵਿਧੀ ਚੰਦ ਉਹੀ ਨੇ ਅਤੇ ਲੇਕਿਨ ਅੰਦਰਲੀ ਸੁਰਤ ਜਿਹੜੀ ਉਹ ਬਦਲ ਗਈ। ਮੈਂ ਜਿਹੜੀ ਬੇਨਤੀ ਕਰ ਰਿਹਾ, ਗੁਰਮੁਖ ਜਿੱਥੇ ਬਾਹਰੀ ਪਹਿਰਾਵਾ ਵੀ ਹੈ ਉੱਥੇ ਅੰਦਰਲੀ ਤਬਦੀਲੀ ਦਾ ਨਾਮ ਵੀ ਹੈ ਗੁਰਮੁਖ ਅਤੇ ਮਨਮੁਖ। ਕਈ ਵਾਰੀ ਹੁੰਦਾ ਏ ਬੰਦੇ ਨੇ ਬਾਹਰੋਂ ਧਾਰਮਿਕ ਲਿਬਾਸ ਜ਼ਰੂਰ ਪਹਿਣਿਆ ਹੁੰਦਾ ਏ, ਮੂੰਹ ਦੇ ਵਿੱਚੋਂ ਰੱਬ ਦਾ ਨਾਮ ਵੀ ਲੈ ਰਿਹਾ ਹੁੰਦਾ ਏ, ਪਰ ਅੰਦਰਲੀ ਜਿਹੜੀ ਤਬਦੀਲੀ ਉਹ ਮਨਮੁੱਖਾਂ ਵਾਲੀ ਹੁੰਦੀ, ਅੰਦਰੋਂ ਵਿਭਚਾਰੀ ਹੁੰਦਾ ਏ, ਅੰਦਰੋਂ ਨਿੰਦਕ ਹੁੰਦਾ ਏ, ਅੰਦਰੋਂ ਚੋਰ ਹੁੰਦਾ ਏ, ਅੰਦਰੋਂ ਈਰਖਾਲੂ ਹੁੰਦਾ ਏ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚੋਂ ਲੀਨ ਹੁੰਦਾ ਏ। ਇਸ ਕਰਕੇ ਇਹ ਸੁਰਤ ਦੀ ਗੱਲ ਚੱਲਦੀ ਹੈ ਕਿ ਸਤਿਗੁਰਾਂ ਨੇ ਸਮਝਾਇਆ ਕਿ ਸੁਰਤ ਕਰਕੇ ਕੋਈ ਮਨਮੁੱਖ ਹੈ ਅਤੇ ਕੋਈ ਗੁਰਮੁਖ ਹੈ। ਜਿਹਦੀ ਸੁਰਤ ਗੁਰੂ ਵਾਲੇ ਪਾਸੇ ਨੂੰ ਲੱਗ ਗਈ, ਜੋ ਗੁਰੂ ਦੇ ਹੁਕਮ ਨੂੰ ਆਪਣੀ ਮਤ ਵਿੱਚ ਢਾਲ ਲਿਆ, ਜਿਸਨੇ ਸੁਰਤ ਨੂੰ ਗੁਰੂ ਦੇ ਹੁਕਮ ਵਿੱਚ ਨਿਸ਼ਾਵਰ ਕਰ ਦਿੱਤਾ, ਢਾਲ ਦਿੱਤਾ, ਉਹ ਗੁਰਮੁਖ ਬਣ ਜਾਂਦਾ ਏ। ਜਿਹੜਾ ਆਪਣੇ ਮਨ ਦੇ ਪਿੱਛੇ ਆਪਣੀ ਮਤ ਨੂੰ ਲੈ ਕੇ ਚੱਲਦਾ ਏ ਉਹ ਮਨਮੁੱਖ ਖਵਾਉਂਦਾ ਹੈ। ਹੁਣ ਬਾਬਾ ਵਿਧੀ ਚੰਦ ਜਿੰਨਾ ਚਿਰ ਮਨ ਦੀ ਮਤ ਆਪਣੀ ਲੈ ਕੇ ਚੱਲਦੇ ਸਨ ਉਹਨਾਂ ਚਿਰ ਮਾੜੀ ਸੰਗਤ ਦੇ ਨਾਲ ਉਹਨਾਂ ਦਾ ਨਾਤਾ ਸੀ, ਉਹਨਾਂ ਚਿਰ ਚੋਰੀਆਂ ਕਰਨਾ ਉਹਨਾਂ ਦਾ ਸੁਭਾਅ ਬਣ ਗਿਆ ਸੀ। ਪਰ ਜਦੋਂ ਭਾਈ ਅਦਲੀ ਜੀ ਗੁਰਮੁਖ ਦੇ ਜੀਵਨ ਦੇ ਵਿੱਚ ਉਹਨਾਂ ਚੰਗਿਆਈ ਦੇਖੀ ਅਤੇ ਕਹਿਣ ਲੱਗੇ ਬਾਬਾ ਜਿਹੋ ਜਿਹਾ ਤੂੰ ਬਣਿਆ ਉਹੋ ਜਿਹਾ ਮੈਨੂੰ ਵੀ ਬਣਾ ਦੇ, ਪ੍ਰਭਾਵ ਪੈ ਗਿਆ ਨਾ ਗੁਰਮੁਖ ਦਾ, ਕਿਉਂਕਿ ਗੁਰਮੁਖ ਦੀਆਂ ਨਿਸ਼ਾਨੀਆਂ ਜੋ ਅੱਜ ਭਾਈ ਗੁਰਦਾਸ ਜੀ ਨੇ ਦੱਸੀਆਂ ਇਹ ਨਿਸ਼ਾਨੀਆਂ ਅੰਦਰ ਦੀਆਂ ਨੇ। ਜਦੋਂ ਗੁਰੂ ਦੀ ਮਤ ਅਨੁਸਾਰ ਅੰਦਰ ਚੰਗਿਆਈਆਂ ਵੱਸ ਜਾਂਦੀਆਂ ਨੇ
ਉਦੋਂ ਫਿਰ ਜ਼ਬਾਨ ਤੋਂ ਬਹੁਤਾ ਕੁਝ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ। ਉਹ ਗੁਰਮੁਖ ਦਾ ਜੀਵਨ ਹੀ ਦੂਜੇ ਨੂੰ ਗੁਰਮੁਖ ਬਣਾ ਦਿੰਦਾ ਹੈ। ਇਸੇ ਕਰਕੇ ਗੁਰੂ ਕੇ ਪਿਆਰ ਵਾਲਿਓ, ਇਹ ਸਤਿਗੁਰੂ ਦੇ ਦਰ ਤੋਂ ਇਹ ਆਵਾਜ਼ ਸਾਡੀ ਝੋਲੀ ਵਿੱਚ ਪੈਂਦੀ ਹੈ ਕਿ ਭਾਵੇਂ ਕੋਈ ਕਥਾ ਵਾਚਕ ਹੈ, ਚਾਹੇ ਗ੍ਰੰਥੀ ਸਿੰਘ ਹੈ, ਚਾਹੇ ਰਾਗੀ ਸਿੰਘ ਹੈ, ਚਾਹੇ ਢਾਡੀ ਸਿੰਘ ਹੈ, ਜਿਹੜੇ ਗੁਰਮਤ ਦੇ ਪ੍ਰਚਾਰ ਨਾਲ ਜੁੜੇ ਨੇ, ਕੇਵਲ ਇਹੀ ਪ੍ਰਚਾਰਕ ਨਹੀਂ, ਹਰ ਗੁਰੂ ਦਾ ਸਿੱਖ ਪ੍ਰਚਾਰਕ ਹੈ। ਆਪ ਜੀ ਕਹੋ ਕਿ ਕਿਵੇਂ ਮੈਨੂੰ ਤਾਂ ਕਥਾ ਕਰਨੀ ਨਹੀਂ ਆਉਂਦੀ, ਕੀਰਤਨ ਕਰਨਾ ਨਹੀਂ ਆਉਂਦਾ, ਬਾਣੀ ਪੜ੍ਹਨੀ ਨਹੀਂ ਆਉਂਦੀ, ਮੈਂ ਕਿਵੇਂ ਪ੍ਰਚਾਰਕ ਹਾਂ? ਗੁਰੂ ਸਾਹਿਬ ਜੀ ਕਹਿੰਦੇ ਤੁਹਾਡਾ ਕਿਰਦਾਰ ਵੀ ਇੱਕ ਪ੍ਰਚਾਰਕ ਦੇ ਰੂਪ ਅੰਦਰ ਹੈ, ਕਿਉਂਕਿ ਰਫਤਾਰ, ਦਸਤਾਰ ਅਤੇ ਗੁਫਤਾਰ, ਇਹ ਤਾਂ ਸਾਡੇ ਸਾਰਿਆਂ ਦੇ ਅੰਦਰ ਦੇ ਗੁਣ ਹੈ ਨਾ, ਬਾਹਰਲੇ ਗੁਣ ਵੀ ਹੈ ਸਾਡੇ। ਕਿਉਂਕਿ ਕੋਈ ਗੁਰਦੁਆਰਾ ਸਾਹਿਬ ਆਵੇ ਚਾਹੇ ਨਾ ਆਵੇ, ਬਾਣੀ ਪੜ੍ਹੇ ਜਾਂ ਨਾ ਪੜ੍ਹੇ, ਗੁਰੂ ਦੇ ਹੁਕਮ ਅਨੁਸਾਰ ਚੱਲੇ ਜਾਂ ਨਾ ਚੱਲੇ, ਪਰ ਦਸਤਾਰ ਤਾਂ ਸਿਰ 'ਤੇ ਹੁੰਦੀ ਹੈ ਨਾ। ਲੋਕ ਜਿਹੜੇ ਉਹ ਤਾਂ ਇਹੀ ਕਹਿੰਦੇ ਗੁਰੂ ਦਾ ਸਿੱਖ ਹੈ। ਇਸ ਕਰਕੇ ਸਾਡੇ ਦਸਤਾਰ ਬੰਨ ਕੇ ਜੇ ਚੰਗਾ ਕੰਮ ਅਸੀਂ ਕਰਦੇ ਹਾਂ ਉਹ ਵੀ ਗੁਰੂ ਦੇ ਪ੍ਰਚਾਰ ਦਾ ਅੰਗ ਮੰਨਿਆ ਜਾਂਦਾ। ਜੇ ਦਸਤਾਰ ਬੰਨ ਕੇ ਅਸੀਂ ਕੋਈ ਮਾੜਾ ਕਾਰਜ ਕਰਦੇ ਹਾਂ ਤਾਂ ਉਹ ਵੀ ਫਿਰ ਗੁਰੂ ਦੇ ਸਿੱਖ ਦੇ ਕਿਰਦਾਰ ਦੇ ਉੱਪਰ ਉਂਗਲ ਉੱਠਦੀ ਹੈ। ਮੈਂ ਇੱਥੋਂ ਦੇ ਤੁਹਾਡੇ ਤਕਰੀਬਨ ਜੇ ਇਸੇ ਦੇਸ਼ ਦੀ ਗੱਲ ਕਰ ਲਈਏ ਕੈਨੇਡਾ ਦੀ, ਇਹਦੇ ਵਿੱਚ ਵੀ ਦੇਖੋ ਜਦੋਂ ਵਿਚਰਦੇ ਹਾਂ ਦੋਨਾਂ ਤਰ੍ਹਾਂ ਦੇ ਹੀ ਜਿਹੜਾ ਸਾਨੂੰ ਜੀਵਨ ਮਿਲਦਾ ਹੈ। ਕਈ ਜਿਹੜੇ ਦਸਤਾਰ ਦੇ ਨਾਲ ਗੁਰੂ ਦੇ ਹੁਕਮ ਤੋਂ ਪਰੇ ਜਾ ਕੇ ਇਹੋ ਜਿਹੇ ਕੰਮ ਕਰਦੇ ਕਿ ਦੂਜਿਆਂ ਨੂੰ ਵੀ ਦਸਤਾਰ ਸਜਾਉਣ ਵਾਲਿਆਂ ਨੂੰ ਵੀ ਕਈ ਵਾਰੀ ਸਿਰ ਨੀਵਾਂ ਕਰਨਾ ਪੈਂਦਾ ਹੈ ਕਿ ਲੋਕ ਸਾਨੂੰ ਵੀ ਇੱਦਾਂ ਦਾ ਵੇਖਦੇ ਨੇ। ਪਰ ਕਈ ਵਾਰੀ ਕੋਈ ਦਸਤਾਰ ਵਿੱਚ ਚੰਗਾ ਕਾਰਜ ਕਰ ਜਾਂਦਾ ਹੈ ਅਤੇ ਫਕਰ ਨਾਲ ਮਾਣ ਦੇ ਨਾਲ ਬੰਦਾ ਵਿਚਰਦਾ ਹੈ ਵੀ ਸਾਡੀ ਕੌਮ ਦੀ ਗੱਲ ਹੋ ਰਹੀ ਹੈ। ਆਹ ਥੋੜ੍ਹਾ ਸਮਾਂ ਪਹਿਲਾਂ, ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਹੀ ਇੱਥੋਂ ਦੀ ਕੈਨੇਡਾ ਦੀ ਇੱਕ ਜਿਹੜੀ ਵੀਡੀਓ ਆਈ ਜਿਹਦੇ ਵਿੱਚ ਇੱਕ ਸਿੱਖ ਸਰਦਾਰ ਜਿਹੜਾ ਸੀ ਕਿਸੇ ਦੇ ਘਰ, ਕਿਉਂਕਿ ਸ਼ਾਇਦ ਉਹ ਐਮਾਜੋਨ ਜਾਂ ਕੋਈ ਵੀ ਇਸਦਾ ਪਾਰਸਲ ਦਾ ਜਿਹੜਾ ਕੰਮ ਕਰਦਾ, ਉਹ ਕਿਸੇ ਅੰਗਰੇਜ਼ ਦੇ ਘਰ ਦੇ ਵਿੱਚ ਜਾਂਦਾ ਹੈ ਪਾਰਸਲ ਲੈ ਕੇ। ਉਹਦੇ ਘਰ ਵਿੱਚ ਕੋਈ ਵੀ ਨਹੀਂ ਹੁੰਦਾ, ਉਹਨਾਂ ਦੇ ਕੱਪੜੇ ਜਿਹੜੇ ਬਾਹਰ ਸੁੱਕਣੇ ਪਏ ਹੁੰਦੇ, ਬਾਰਿਸ਼ ਆ ਜਾਂਦੀ। ਆਪ ਜੀ ਨੇ ਜਿੰਨਾ ਜਿੰਨਾ ਵੇਖਿਆ ਉਹਨਾਂ ਨੂੰ ਯਾਦ ਆ ਜਾਵੇਗਾ ਉਹ ਦ੍ਰਿਸ਼। ਅਤੇ ਉਹ ਸਿੱਖ ਗੁਰੂ ਦਾ ਗਿਆ ਸੀ, ਉਹਦੀ ਡਿਊਟੀ ਕੇਵਲ ਇਹ ਸੀ ਪਾਰਸਲ ਉੱਥੇ ਛੱਡ ਕੇ ਆਉਣਾ, ਦੇ ਕੇ ਆਉਣਾ ਜੇ ਹੈ ਸੀ ਜਾਂ ਛੱਡ ਕੇ ਆਉਣਾ। ਪਰ ਜਦੋਂ ਤੁਰਨ ਲੱਗਦਾ ਉਹਨੇ ਦੇਖਿਆ ਕਿ ਇਹਨਾਂ ਦੇ ਕੱਪੜੇ ਬਾਹਰ ਹੈ, ਬਾਰਿਸ਼ ਦੇ ਵਿੱਚ ਭਿੱਜ ਜਾਣਗੇ, ਖਰਾਬ ਹੋ ਜਾਣਗੇ, ਮਿਹਨਤ ਜਿਹੜੀ ਉਹਨਾਂ ਦੀ ਬਰਬਾਦ ਹੋ ਜਾਵੇਗੀ। ਉਹਨੇ ਭਾਵੇਂ ਕੁਝ ਮਿੰਟੋ ਦੀ ਜ਼ਿੰਦਗੀ ਦੇ ਲੱਗੀ, 5 ਜਾਂ 7 ਮਿੰਟ ਲੱਗੇ ਹੋਣਗੇ, ਉਹਨੇ ਉਹ ਕੱਪੜੇ ਜਿਹੜੇ ਸੀ ਬਾਹਰੋਂ ਉਹਨਾਂ ਦੇ ਇਕੱਠੇ ਕਰਕੇ ਸੁਰੱਖਿਅਤ ਜਗ੍ਹਾ 'ਤੇ ਰੱਖ ਦਿੱਤੇ। ਉਹ ਘਰ ਦੀ ਮਾਲਕਣ ਜਦੋਂ ਅੰਗਰੇਜ਼ਣ ਆਉਂਦੀ ਹੈ ਦੇਖ ਕੇ ਵੀ ਇਹ ਕਿਹਨੇ ਕੀਤਾ, ਫਿਰ ਕੈਮਰਿਆਂ 'ਚੋਂ ਦੇਖ ਕੇ ਖੁਸ਼ ਹੁੰਦੀ ਵੀ ਇਹ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਸਿੱਖ ਖਵਾਉਣ ਵਾਲੇ ਸਿੱਖ ਦੇ ਸਰੂਪ ਵਾਲਾ ਕੋਈ ਇਨਸਾਨ ਹੈ। ਉਹਨੇ ਫਿਰ ਸਾਰੇ ਸੰਸਾਰ 'ਚ ਦੱਸਿਆ ਸੀ। ਅਤੇ ਵੇਖੋ ਇੱਕ ਦਸਤਾਰ ਇੱਕ ਚਿਹਰੇ ਕਰਕੇ, ਉਹ ਉਹਨੇ ਭਾਵੇਂ ਅੰਮ੍ਰਿਤ ਛਕਿਆ ਸੀ ਚਾਹੇ ਨਹੀਂ ਛਕਿਆ, ਬਾਣੀ ਪੜ੍ਹਦਾ ਸੀ ਚਾਹੇ ਨਹੀਂ ਪੜ੍ਹਦਾ ਸੀ, ਉਹ ਗੱਲ ਅੱਗੇ ਦੀ ਕਿ ਉਹਦਾ ਜੀਵਨ ਕਿਵੇਂ ਦੱਸ। ਪਰ ਦੇਖੋ ਉਹਦੇ ਜਿਹੜੀ ਬਾਹਰੀ ਜਿਹੜੀ ਦਸਤਾਰ, ਉਹਦੇ ਪਹਿਰਾਵਾ, ਉਹਦੀ ਦਿੱਖ ਕਰਕੇ ਅਤੇ ਸਾਰੇ ਸੰਸਾਰ ਵਿੱਚ ਉਸ ਜਿਹੜੀ ਔਰਤ ਸੀ ਉਹਨੇ ਸਨਮਾਨ ਭਰੇ ਸ਼ਬਦਾਂ ਦੇ ਨਾਲ ਸਤਿਕਾਰ ਕੀਤਾ ਅਤੇ ਕਿੰਨੀ ਇੱਜ਼ਤ ਦੇ ਵਿੱਚ ਵਾਧਾ ਹੁੰਦਾ ਹੈ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਕਿ ਕੋਈ ਵੀ ਇਹ ਨਾ ਸੋਚੀਏ ਵੀ ਸ਼ਾਇਦ ਮੈਂ ਤਾਂ ਇੱਕ ਚੰਗਾ ਵਪਾਰ ਕਰਦਾ ਏ, ਮੈਂ ਕਿਰਤ ਕਰਦਾ ਏ, ਮੈਂ ਦੁਕਾਨਦਾਰੀ ਕਰਦਾ ਏ, ਮੈਂ ਨੌਕਰੀ ਕਰਦਾ ਏ, ਮੈਂ ਕਿਵੇਂ ਪ੍ਰਚਾਰਕ ਹੈ? ਸਾਡੀ ਦਸਤਾਰ, ਰਫਤਾਰ, ਗੁਫਤਾਰ ਇਹ ਜਿਹੜੀ ਗੁਰਮਤ ਦੀ ਰਹਿਣੀ ਦੇ ਅਨੁਸਾਰ ਹੋਵੇ ਤਾਂ ਅਸੀਂ ਪ੍ਰਚਾਰ ਦੇ ਸਾਧਨ ਬਣ ਜਾਂਦੇ ਹਾਂ। ਅਤੇ ਜੇਕਰ ਸਾਡੀ ਇਹ ਤਿੰਨਾਂ ਹੀ ਚੀਜ਼ਾਂ ਦੇ ਵਿੱਚ ਅਸੀਂ ਜਿਹੜੀ ਹੈ ਉਹ ਗੁਰਸਿੱਖੀ ਵਾਲੀ ਗੱਲ ਮਹਿਕ ਫਲਵਾੜੀ ਤੋਂ ਆਪ ਵੀ ਦੂਰ ਹੋ ਜਾਈਏ ਅਤੇ ਫਿਰ ਜਿਹੜਾ ਜਿਹੜਾ ਵੀ ਸਾਨੂੰ ਦੇਖੇਗਾ ਉਹ ਵੀ ਸਾਡੇ ਤੋਂ ਘਿਰਨਾ ਹੀ ਕਰੇਗਾ। ਉਹ ਸੋਚੇਗਾ ਸ਼ਾਇਦ ਗੁਰੂ ਦੇ ਸਾਰੇ ਸੇਵਕ ਸਿੱਖ ਇੱਦਾਂ ਦੇ ਹੁੰਦੇ ਨੇ। ਇਸ ਕਰਕੇ ਇਹ ਸੋਚਣਾ ਪਵੇਗਾ ਸਾਨੂੰ ਜਿਹੜਾ ਸਤਿਗੁਰਾਂ ਨੇ ਸੰਕਲਪ ਦਿੱਤਾ। ਮੈਂ ਗੱਲ ਕਰ ਰਿਹਾ ਸੀ ਅੱਜ ਗੁਰਮੁਖ ਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੈ ਅਤੇ ਗੁਰਮੁਖ ਦਾ ਜੀਵਨ ਬੜਾ ਉਚੇਰਾ ਹੈ, ਅੰਦਰਲੀ ਜਿਹੜੀ ਘਾਲ ਕਮਾਈ ਹੈ, ਕਿਉਂਕਿ ਗੁਰਮੁਖ ਦੇ ਗੁਣ ਕੀ ਹੈ ਬਾਣੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ। ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰਮੁਖ ਸ਼ਬਦ ਵੀ ਸਤਿਗੁਰਾਂ ਵਰਤਿਆ, ਪਰ ਸੰਸਾਰ ਵਿੱਚ ਹਰੇਕ ਧਰਮ ਵਿੱਚ ਚੰਗੇ ਇਨਸਾਨ ਹੁੰਦੇ ਨੇ, ਇਸ ਕਰਕੇ ਸਤਿਗੁਰਾਂ ਨੇ
ਉਹ ਜੀਵਨ ਬਤੀਤ ਕਰਨ ਵਾਲੇ ਚੰਗੇ ਗੁਣਾਂ ਵਾਲਾ ਜੀਵਨ ਬਤੀਤ ਕਰਨ ਵਾਲੇ ਨੂੰ ਗੁਰਬਾਣੀ ਵਿੱਚ ਵੱਖ ਵੱਖ ਨਾਵਾਂ ਦੇ ਨਾਲ ਵੀ ਯਾਦ ਕੀਤਾ, ਜਿਵੇਂ ਬ੍ਰਹਮ ਗਿਆਨੀ, ਸੰਤ ਸ਼ਬਦ, ਸਾਧੂ ਸ਼ਬਦ, ਭਗਤ ਸ਼ਬਦ, ਦਾਸ, ਜਨ, ਸੇਵਕ, ਆਸ਼ਿਕ, ਦੇਵਤਾ, ਕਿੰਨੇ ਸ਼ਬਦਾਂ ਦੇ ਨਾਲ ਯਾਦ ਕੀਤਾ ਏ। ਹੈ ਇਹ ਸਾਰੀ ਅਵਸਥਾ ਇੱਕ ਹੀ, ਚਾਹੇ ਗੁਰਮੁਖ ਕਹਿ ਲਈਏ, ਬ੍ਰਹਮ ਗਿਆਨੀ ਕਹਿ ਲਈਏ, ਸਾਧੂ ਕਹਿ ਲਈਏ, ਸੰਤ ਕਹਿ ਲਈਏ। ਕਿਉਂਕਿ ਜਦੋਂ ਅਸੀਂ ਇਹ ਸ਼ਬਦ ਕੇਵਲ ਪੜ੍ਹਦੇ, ਅੱਜ ਭਾਵੇਂ ਸਮੇਂ ਦੇ ਨਾਲ ਜਦੋਂ ਵੇਖਦੇ ਨਾ ਆਪਾਂ, ਤੇ ਚੰਗੇ ਸ਼ਬਦਾਂ ਦੇ ਨਾਲ ਨਾਲ, ਜਿਵੇਂ ਕਿਹਾ ਸੀ ਵੀ ਦੋਨੋਂ ਹੀ ਰੂਪ ਚੱਲਦੇ ਨੇ, ਚੰਗਾ ਵੀ ਤੇ ਮਾੜਾ ਵੀ, ਦਿਨ ਵੀ ਤੇ ਰਾਤ ਵੀ, ਸੱਚ ਵੀ ਤੇ ਝੂਠ ਵੀ। ਜਦੋਂ ਸੱਚ ਦਾ ਧਾਰਨੀ ਗੁਰਮੁਖ ਹੈ ਚੱਲਦਾ ਏ, ਤੇ ਨਾਲ ਨਾਲ ਝੂਠ ਦਾ ਧਾਰਨੀ ਮਨਮੁਖ ਬੰਦਾ ਵੀ ਨਾਲ ਨਾਲ ਹੀ ਚੱਲਦਾ ਏ। ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਇੱਕ ਗੱਲ ਜ਼ਰੂਰ ਹੈ ਕਿ ਆਖਰਕਾਰ ਜਿਹੜਾ ਸੱਚ ਹੈ ਉਹ ਜਿੱਤਦਾ ਹੈ, ਅਤੇ ਝੂਠ ਜਿਹੜਾ ਉਹ ਹਾਰਦਾ ਹੈ। ਭਾਵੇਂ ਝੂਠ ਸੱਚ ਦੇ ਕੱਪੜੇ ਪਾ ਕੇ ਵੀ ਲੋਕਾਂ ਨੂੰ ਇਹ ਦੱਸਣ ਦਾ ਯਤਨ ਕਰੇ ਕਿ ਮੈਂ ਸੱਚ ਹੈ, ਪਰ ਉਹ ਕੇਵਲ ਬਾਹਰੀ ਪਹਿਰਾਵਾ ਪਾ ਲਿਆ, ਅੰਦਰ ਤਬਦੀਲੀ ਨਹੀਂ ਹੈ, ਅਤੇ ਉਹ ਝੂਠ ਭਾਵੇਂ ਸੱਚ ਦਾ ਮਖੌਟਾ ਪਾ ਕੇ ਜਿੰਨਾ ਮਰਜ਼ੀ ਘੁੰਮਦਾ ਫਿਰੇ, ਇੱਕ ਦਿਨ ਉਹ ਨਸ਼ਰ ਹੋ ਹੀ ਜਾਂਦਾ ਹੈ। ਸਾਨੂੰ ਇਤਿਹਾਸ ਵਿੱਚ ਵੀ ਸਾਖੀਆਂ ਸਤਿਗੁਰੂ ਦੇ ਪਾਵਨ ਇਤਿਹਾਸ ਵਿੱਚੋਂ ਮਿਲਦੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੇ ਆਪਣੀ ਹਯਾਤੀ ਦੇ ਵਿੱਚ, ਗੁਰੂ ਕਾਲ ਦੇ ਵਿੱਚ ਬੜੇ ਇਹੋ ਜਿਹੀ ਚੋਜ ਵਰਤਾਉਂਦੇ ਸਨ ਜਿਹੜੇ ਸੱਚ ਅਤੇ ਝੂਠ ਦੇ ਬਾਰੇ ਸਿੱਖ ਨਿਰਣਾ ਕਰ ਸਕਣ। ਆਪਾਂ ਜਦੋਂ ਇੱਕ ਸਾਖੀ ਪੜ੍ਹਦੇ ਹਾਂ ਉੱਥੇ, ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਆਨੰਦਪੁਰ ਸਾਹਿਬ ਦੇ ਵਿੱਚ ਰੌਲਾ ਪੈ ਗਿਆ ਇਸ ਗੱਲ ਦਾ ਕਿ ਨਗਰ ਦੇ ਬਾਹਰ ਇੱਕ ਸ਼ੇਰ ਆ ਗਿਆ ਹੈ। ਉਹ ਸ਼ੇਰ ਤੋਂ ਡਰਦੇ ਲੋਕ ਜਿਹੜੇ ਸੀ ਉਸ ਪਾਸੇ ਜਾਂਦੇ, ਉਹਨਾਂ ਨੇ ਜਾਣਾ ਘੱਟ ਕਰ ਦਿੱਤਾ। ਕੁਝ ਦਿਨ ਨਗਰ ਦੇ ਵਿੱਚ ਰੌਲਾ ਪਿਆ ਕਿ ਸ਼ੇਰ ਬੈਠ ਆ ਕੇ ਪਿੰਡ ਦੇ ਬਾਹਰ ਖੜ੍ਹਿਆ ਹੈ, ਅਤੇ ਸਤਿਗੁਰਾਂ ਦੇ ਕੋਲ ਵੀ ਕੁਝ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਨਗਰ ਤੋਂ ਬਾਹਰ ਇੱਕ ਸ਼ੇਰ ਆਇਆ ਹੈ, ਸਾਰੇ ਪਿੰਡ ਵਿੱਚ ਰੌਲਾ ਪਿਆ, ਲੋਕ ਡਰਦੇ ਪਏ ਨੇ। ਸਤਿਗੁਰੂ ਜੀ ਨੇ ਕੋਈ ਉਸ ਵੇਲੇ ਉੱਤਰ ਨਹੀਂ ਦਿੱਤਾ। ਕੁਝ ਸਮਾਂ ਲੰਘਿਆ ਅਤੇ ਫਿਰ ਸਤਿਗੁਰਾਂ ਨੇ ਇੱਕ ਦਿਨ ਆਪਣੇ ਉਹਨਾਂ ਸਿੱਖਾਂ ਨੂੰ ਪੁੱਛਿਆ, ਕਹਿੰਦੇ ਭਾਈ ਤੁਸੀਂ ਕਹਿੰਦੇ ਸੋ ਕੁਝ ਦਿਨ ਪਹਿਲਾਂ ਕਿ ਇੱਥੇ ਸ਼ੇਰ ਆਇਆ ਹੈ, ਅੱਜ ਕੱਲ੍ਹ ਤੁਸੀਂ ਉਹਦੇ ਬਾਰੇ ਕੋਈ ਗੱਲ ਨਹੀਂ ਦੱਸੀ, ਸ਼ੇਰ ਚਲੇ ਗਿਆ ਕਿ ਜਾਂ ਇੱਥੇ ਆ, ਕਿਸ ਦਾ ਨੁਕਸਾਨ ਕੀਤਾ ਕਿ ਨਹੀਂ ਕੀਤਾ? ਅਤੇ ਉਹ ਸਾਰੇ ਸਿੱਖ ਹੱਸਣ ਲੱਗ ਪਏ। ਸਤਿਗੁਰੂ ਜੀ ਕਹਿੰਦੇ ਕੀ ਗੱਲ? ਕਹਿੰਦੇ ਸਤਿਗੁਰੂ ਜੀ ਕੀ ਦੱਸੀਏ, ਅਸਲ ਵਿੱਚ ਅਸੀਂ ਜਿੱਦਣ ਤੁਹਾਨੂੰ ਦੱਸਿਆ ਸੀ ਸਾਨੂੰ ਵੀ ਪਤਾ ਲੱਗਾ ਸ਼ੇਰ ਆਇਆ, ਅਸਲ ਵਿੱਚ ਉਹ ਸ਼ੇਰ ਨਹੀਂ ਸੀ, ਉਹ ਤੇ ਸ਼ੇਰ ਦੀ ਖਲ ਦੇ ਵਿੱਚ ਇੱਕ ਗਧਾ ਸੀ, ਕਿਸੇ ਨੇ ਮਖੌਲ ਕੀਤਾ, ਉਹਨੇ ਸ਼ੇਰ ਦੀ ਖਲ ਜਿਹੜੀ ਸੀ ਉਹ ਗਧੇ ਦੇ ਉੱਪਰ ਪਾ ਦਿੱਤੀ, ਅਤੇ ਉਹ ਜਦੋਂ ਖਲ ਪਈ ਤਾਂ ਸ਼ੇਰ ਜਿਹੜਾ ਚਮੜੀ ਸ਼ੇਰ ਦੀ ਅਤੇ ਅੰਦਰ ਗਧਾ ਸੀ ਉਹ ਜਦੋਂ ਨਗਰ ਦੇ ਬਾਹਰ ਆਇਆ ਤਾਂ ਲੋਕ ਸਾਰੇ ਡਰ ਗਏ ਸਨ। ਅਤੇ ਸਤਿਗੁਰੂ ਜੀ ਕਹਿੰਦੇ ਫਿਰ ਪਤਾ ਕਿਵੇਂ ਲੱਗਾ ਕਿ ਉਹ ਗਧਾ ਸੀ ਸ਼ੇਰ ਨਹੀਂ ਹੈ? ਅਤੇ ਕਹਿਣ ਲੱਗੇ ਸਤਿਗੁਰੂ ਜੀ ਕੁਦਰਤੀ ਸੁਭਾਅ ਦੀ ਗੱਲ ਹੈ ਕਿ ਗਧਾ ਜਦੋਂ ਦੋ ਚਾਰ ਗਧੇ ਕਿਤੇ ਲਾਗੋਂ ਦੀ ਲੰਘਣ ਜਾਂ ਆਵਾਜ਼ ਕੱਢਣ ਹੀਂਗਣ ਤਾਂ ਉਹ ਗਧਾ ਵੀ ਜਿਹੜਾ ਬੋਲਣ ਲੱਗ ਪੈਂਦਾ ਹੈ। ਕਈ ਵਾਰੀ ਛੋਟੇ ਹੁੰਦੇ ਅਸੀਂ ਦੇਖਦੇ ਸਾਂ ਕਿ ਜੇ ਮੰਨ ਲਓ ਸਾਰੇ ਪਿੰਡ ਦੇ ਆਲੇ ਦੁਆਲੇ ਪੰਜ ਸੱਤ ਗਧੇ ਹੁੰਦੇ ਸੀ ਨਾ, ਕੋਈ ਪਿੰਡ ਦੇ ਵਿੱਚ, ਕੋਈ ਦੂਜੀ ਦਿਸ਼ਾ, ਕੋਈ ਦੂਜੀ, ਛੋਟੇ ਛੋਟੇ ਪਿੰਡਾਂ ਦੇ ਵਿੱਚ ਆਪਾਂ ਦੇਖਣਾ ਕਿ ਇੱਕ ਗਧਾ ਜੇ ਹੀਂਗਦਾ ਸੀ ਆਵਾਜ਼ ਕੱਢਦਾ ਸੀ ਉਹਦੇ ਮਗਰ ਦੂਜਾ ਤੀਜਾ ਸਾਰੇ ਜਿੰਨੇ ਪੰਜ ਸੱਤ ਦਸ ਹੁੰਦੇ ਸਾਰੇ ਆਵਾਜ਼ਾਂ ਕੱਢਣ ਲੱਗ ਪੈਂਦੇ ਸਨ। ਅਤੇ ਕਹਿਣ ਲੱਗੇ ਮਹਾਰਾਜ ਜਦੋਂ ਪਿੰਡ ਦੇ ਵਿੱਚ ਹੋਰ ਗਧੇ ਆਏ ਸੀ ਜਿਹੜੇ ਰਹਿੰਦੇ ਨੇ ਉਹਨਾਂ ਨੇ ਜਦੋਂ ਹੀਂਗਣਾ ਸ਼ੁਰੂ ਕੀਤਾ ਅਤੇ ਉਹ ਜਿਹਦੇ 'ਤੇ ਸ਼ੇਰ ਦੀ ਖਲ ਸੀ ਉਹਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ, ਉਹਦੇ ਕੋਲ ਵੀ ਰਿਹਾ ਨਾ ਗਿਆ ਅਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਗਧਾ, ਇਹ ਸ਼ੇਰ ਨਹੀਂ, ਅਸੀਂ ਤਾਂ ਐਵੇਂ ਇਹਦੇ ਕੋਲ ਡਰਦੇ ਸਾਂ। ਅਤੇ ਸਤਿਗੁਰੂ ਜੀ ਕਹਿੰਦੇ ਫਿਰ ਉਹਦੇ ਗਧੇ ਨਾਲ ਕੀ ਵਾਪਰੀ? ਕਹਿੰਦੇ ਵਾਪਰਨਾ ਕੀ ਸੀ, ਲੋਕਾਂ ਨੇ ਮਾਰ ਮਾਰ ਕੇ ਉਹਦਾ ਦੁੱਬ ਬਣਾ ਦਿੱਤਾ, ਲੋਕਾਂ ਨੇ ਬਹੁਤ ਮਾਰਿਆ ਵੀ ਤੂੰ ਸਾਨੂੰ ਡਰਾਇਆ, ਤੂੰ ਧਮਕਾਇਆ, ਬੜੀ ਮਾਰ ਪਈ। ਹਾਲਾਂਕਿ ਉੱਥੇ ਜਿਹੜੇ ਸੀ ਉਹ ਗਧੇ ਦਾ ਅਤੇ ਸ਼ੇਰ ਦਾ ਜਿਹੜਾ ਪਾਜ ਖੁੱਲ੍ਹਣ 'ਤੇ ਲੋਕਾਂ ਨੇ ਕਹਿੰਦੇ ਵੀ ਫਿਰ ਅੰਦਰ ਸੁੱਖ ਦਾ ਸਾਹ ਵੀ ਲਿਆ ਵੀ ਇਹ ਸ਼ੇਰ ਨਹੀਂ ਹੈ, ਅਤੇ ਉਹਦਾ ਨਰਾਦਰ ਵੀ ਹੋਇਆ। ਅਤੇ ਸਤਿਗੁਰਾਂ ਨੇ ਕਿਹਾ, ਇਹ ਕਹਿਣ ਲੱਗੇ ਕਿ ਇਹ ਕਾਜ ਅਸੀਂ ਰਚਾਇਆ ਸੀ, ਕਹਿ ਕੇ ਅਸੀਂ ਵੇਖਣਾ ਚਾਹੁੰਦੇ ਸਾਂ ਵੀ ਸਿੱਖਾਂ ਦਾ ਕਿਰਦਾਰ ਜਿਹੜਾ ਉਹ ਕਿਵੇਂ ਦਾ, ਗੁਰਮੁਖ ਦਾ ਕਿਰਦਾਰ ਹੈ ਕਿ ਨਹੀਂ ਹੈ। ਕਈ ਵਾਰੀ ਹੁੰਦਾ ਏ ਬਾਹਰੋਂ ਬੰਦਾ ਗੁਰਸਿੱਖੀ ਵਾਲਾ ਭੇਖ ਬਣਾ ਲੈਂਦਾ ਏ,
ਅੰਦਰ ਗੁਰਸਿੱਖੀ ਵਾਲੀ ਗੁਰਮੁਖ ਵਾਲੀ ਗੱਲ ਨਹੀਂ ਹੁੰਦੀ। ਅੰਦਰੋਂ ਮਨ ਜਿਹੜਾ ਉਹ ਪਸ਼ੂ ਵਰਗਾ, ਜਿਹਦੇ ਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਮਝਾਇਆ ਨਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਈ ਵਾਰੀ ਮਨੁੱਖ ਕਿਰਦਾਰ ਜਿਹੜਾ ਏ ਉਹ ਪਸ਼ੂ ਵਾਲਾ ਹੁੰਦਾ ਏ, ਆਕਾਰ ਜਿਹੜਾ ਉਹ ਇਨਸਾਨ ਵਾਲਾ ਹੁੰਦਾ ਏ, ਉਹਦਾ ਸਰੀਰ, ਉਹਦੀ ਬਾਡੀ, ਉਹਦਾ ਢਾਂਚਾ ਜਿਹੜਾ ਉਹ ਮਨੁੱਖ ਵਾਲਾ ਏ, ਲੇਕਿਨ ਅੰਦਰ ਦੇ ਜਿਹੜਾ ਕਿਰਦਾਰ ਹੈ ਉਹ ਗੁਰਮੁਖ ਵਾਲਾ ਨਹੀਂ, ਵਿਖਾਵਾ ਗੁਰਮੁਖ ਵਾਲਾ ਹੁੰਦਾ ਏ। ਬਾਹਰੋਂ ਦੇਖ ਉਹਦੀ ਗੁਰਮੁਖ ਵਾਲੀ ਹੈ, ਉਹਦੇ ਸਰੀਰ ਦਾ ਪਹਿਰਾਵਾ ਗੁਰਮੁਖਾਂ ਵਾਲਾ, ਉਹਦਾ ਬਾਹਰੋਂ ਵਿਚਰਨਾ ਗੁਰਮੁਖਾਂ ਵਾਲਾ, ਪਰ ਅੰਦਰ ਜਿਹੜਾ ਕਿਤੇ ਨਾ ਕਿਤੇ ਮਨਮੁੱਖ ਵੜਿਆ ਹੁੰਦਾ ਏ ਉਹਦੇ ਅੰਦਰ। ਅਤੇ ਗੁਰੂ ਸਾਹਿਬ ਜੀ ਨੇ ਕਹਿਣ ਲੱਗੇ, ਅਸੀਂ ਇਹੀ ਗੱਲ ਦੇਖਣੀ ਚਾਹੁੰਦੇ, ਸਮਝਾਉਣੀ ਚਾਹੁੰਦੇ ਸਾਂ। ਸਿੱਖੋ, ਪਹਿਰਾਵਾ ਪਾਉਣਾ ਵੀ ਜ਼ਰੂਰੀ ਹੈ, ਪਰ ਪਹਿਰਾਵੇ ਤੋਂ ਤੋੜਿਆ ਨਹੀਂ। ਮੈਨੂੰ ਕਿਸੇ ਕਵੀ ਦੇ ਬੜੇ ਪਿਆਰੇ ਬਚਨ ਯਾਦ ਆ ਗਏ, ਉਹਨੇ ਬੜੀ ਸੋਹਣੀ ਗੱਲ ਲਿਖੀ। ਉਹ ਕਹਿੰਦੇ ਕਿ ਬਾਣੀ ਅਤੇ ਬਾਣਾ ਇਸ ਤਰ੍ਹਾਂ ਸਾਡੇ ਲਈ ਅਹਿਮੀਅਤ ਰੱਖਦੇ ਨੇ ਕਿ ਵੇਖੋ, ਜਿਵੇਂ ਇੱਕ ਬੱਚਾ ਜਨਮਦਾ ਹੈ ਨਾ, ਪੈਦਾ ਹੁੰਦਾ ਹੈ, ਅਤੇ ਜੇ ਉਹ ਬੱਚੇ ਦੇ ਅੰਗ ਪੈਰ ਪੂਰੇ ਨੇ, ਹੱਥ ਪੈਰ ਸਾਰਾ ਸਰੀਰ ਉਹਦਾ ਪੂਰਾ ਹੈ, ਅਤੇ ਉਹਦੇ ਅੰਦਰ ਸਵਾਸ ਨਹੀਂ ਹੈ, ਅਤੇ ਉਹ ਬੱਚਾ ਜਿਹੜਾ ਉਹਨੂੰ ਜਿਉਂਦਾ ਨਹੀਂ ਅਸੀਂ ਕਹਿ ਸਕਦੇ, ਉਹ ਉਹਨੂੰ ਆਪਾਂ ਕੀ ਕਹਾਂਗੇ ਵੀ ਇਹ ਗੁਜ਼ਰ ਚੁੱਕਾ ਹੈ। ਉਹਦੇ ਅੰਗ ਪੂਰੇ ਨੇ, ਉਹਦਾ ਸਰੀਰ ਪੂਰਾ ਹੈ, ਪਰ ਅੰਦਰ ਉਹਦੇ ਸਵਾਸ ਨਹੀਂ ਹੈ, ਅੰਦਰ ਉਹਦੇ ਜਿੰਦ ਜਿਹੜੀ ਹੈ ਉਹ ਹਰਕਤ ਨਹੀਂ ਕਰਦੀ ਪਈ। ਅਤੇ ਦੂਜਾ ਬੱਚਾ ਉਹ ਹੈ ਜਿਹਦੇ ਅੰਦਰ ਜਨਮ ਤੇ ਹੋਇਆ, ਉਹਦੀ ਜਿੰਦ ਅੰਦਰ ਸਵਾਸ ਚੱਲਦੇ ਪਏ ਨੇ, ਪਰ ਉਹਦੇ ਸਰੀਰ ਦੇ ਅੰਗ ਪੂਰੇ ਨਹੀਂ ਹੈ, ਜਿਵੇਂ ਆਮ ਤੰਦਰੁਸਤ ਬੱਚੇ ਦੇ ਹੁੰਦੇ ਹੈ। ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਵੀ ਸਮਝਾਇਆ ਕਿ ਭਾਈ ਇਹ ਬਾਣੀ ਬਾਣਾ ਇੱਕ ਤੰਦਰੁਸਤ ਇਨਸਾਨ ਦੀ ਨਿਸ਼ਾਨੀ ਕਈ ਵਾਰੀ ਹੁੰਦਾ ਹੈ। ਅਸੀਂ ਬਾਹਰੋਂ ਬਾਣਾ ਪਾਇਆ, ਸਾਡੇ ਬਾਹਰੋਂ ਧਰਮ ਦੇ ਅੰਗ ਪੂਰੇ ਹੁੰਦੇ ਨੇ, ਸਾਡੇ ਧਰਮ ਦਾ ਦਿੱਖ ਪੂਰੀ ਹੁੰਦੀ ਹੈ, ਪਰ ਅੰਦਰ ਜਿਹੜੀ ਹੈ ਬਾਣੀ ਘਰ ਦੀ ਅਣਹੋਂਦ ਕਾਰਨ ਅੰਦਰ ਜਿਹੜੀ ਆਤਮਾ ਹੈ ਉਹ ਮਰ ਚੁੱਕੀ ਹੁੰਦੀ ਹੈ। ਅੰਦਰੋਂ ਜਿਹੜੀ ਉਹ ਆਤਮਾ ਮਨਮੁਖਤਾ ਵਾਲਾ ਰੂਪ ਧਾਰਨ ਕਰਕੇ ਮਾਇਆ ਵਿਕਾਰਾਂ ਦੇ ਰਸਾਂ ਦੇ ਵਿੱਚ ਲੀਨ ਹੋਈ ਹੁੰਦੀ ਹੈ। ਅਤੇ ਕਈ ਵਾਰੀ ਇਹ ਹੁੰਦਾ ਹੈ ਕਿ ਅੰਦਰੋਂ ਅਸੀਂ ਬਾਣੀ ਦੇ ਨਾਲ ਜੁੜੇ ਹੁੰਦੇ ਹਾਂ, ਰੱਬ ਦੇ ਨਾਮ ਨਾਲ ਜੁੜੇ ਹਾਂ, ਪਰ ਬਾਹਰ ਬਾਣਾ ਨਹੀਂ ਹੈ, ਬਾਹਰ ਗੁਰੂ ਦੇ ਖਾਲਸੇ ਦੇ ਮੈਂਬਰ ਨਹੀਂ ਹੈ, ਬਾਹਰੋਂ ਖਾਲਸੇ ਵਾਲੀ ਦਿੱਖ ਨਹੀਂ ਹੈ। ਅਤੇ ਫਿਰ ਉਹ ਕਵੀ ਕਹਿੰਦਾ ਹੈ ਕਿ ਉਹ ਇਸ ਤਰ੍ਹਾਂ ਦਾ ਹੈ ਕਿ ਬੰਦੇ ਦੇ ਅੰਗ ਪੈਰ ਦੇ ਜਿਹੜੇ ਨੇ ਉਹ ਪੂਰੇ ਨੇ, ਲੇਕਿਨ ਅੰਦਰ ਜਿਹੜੇ ਸਵਾਸ ਨਹੀਂ ਚੱਲਦੇ ਪਏ, ਅੰਦਰ ਜਿੰਦ ਨਹੀਂ ਹੈ। ਇਸ ਕਰਕੇ ਬਾਣੀ ਸਾਡੀ ਜਿੰਦ ਹੈ, ਅਤੇ ਜਿਹੜਾ ਪਹਿਰਾਵਾ ਇਹ ਸਾਡਾ ਸਰੀਰ ਹੈ। ਇਸੇ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਵੀ ਇਹ ਗੱਲ ਸਮਝਾਈ ਸੀ ਨਾ, ਜਦੋਂ ਅਸੀਂ ਉਹਨਾਂ ਦੇ ਬਚਨ ਪੜ੍ਹਦੇ, ਉਹਨਾਂ ਨੇ ਕਿਹਾ, ਜਿਨ ਭੈ ਅਧ ਬਣਾ ਬਾਣੀ ਧਾਰਾ, ਸੋ ਸਿੱਖ ਜਾਣੋ ਨਹੀਂ ਹਮਾਰਾ, ਮਨ ਜਾਗੇ ਕਿ ਇਹ ਨਿਸ਼ਾਨੀ, ਮਿੱਠੀ ਲਾਗੈ ਗੁਰ ਕੀ ਬਾਣੀ। ਕਿ ਜਿਹੜੀ ਮਨ ਜਾਗਣ ਦੀ ਨਿਸ਼ਾਨੀ ਇਹ ਹੁੰਦੀ ਵੀ ਉਹਨੂੰ ਬਾਣੀ ਦੇ ਨਾਲ ਪਿਆਰ ਹੁੰਦਾ ਹੈ, ਬਾਣੀ ਦੇ ਨਾਲ ਉਹਦੀ ਸਾਂਝ ਹੁੰਦੀ ਹੈ। ਇਸ ਕਰਕੇ ਜਿੱਥੇ ਬਾਣੀ ਦੇ ਨਾਲ ਆਤਮਾ ਨੂੰ ਜਾਗ੍ਰਿਤ ਕਰਨਾ ਹੈ, ਉੱਥੇ ਨਾਲ ਨਾਲ ਸਾਨੂੰ ਇਹ ਵੀ ਸਮਝਾਇਆ ਹੈ, ਸਾਡੇ ਇਤਿਹਾਸ ਦੇ ਬੋਲ ਨੇ, ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪੌਲ ਛਕੈ, ਕਿ ਰਹਿਣੀ ਦੇ ਵਿੱਚ ਜਿੱਥੇ ਅਸੀਂ ਬਾਣੀ ਦੇ ਨਾਲ ਜੁੜਨਾ, ਉੱਥੇ ਰਹਿਣੀ ਦੇ ਨਾਲ ਵੀ ਅਸੀਂ ਰਹਿਤ ਬਾਹਰ ਦੀ ਵੀ ਰੱਖਣੀ, ਅੰਦਰ ਦੀ ਵੀ। ਵੇਖੋ, ਜਦੋਂ ਆਪਾਂ ਨੂੰ ਖਾਲਸਾ ਪੰਥ ਵਿੱਚ ਸ਼ਾਮਿਲ ਕੀਤਾ ਜਾਂਦਾ ਨਾ, ਅੰਮ੍ਰਿਤ ਛਕਦੇ, ਜਿਹੜੇ ਅੰਮ੍ਰਿਤ ਪਾਨ ਕਰਦੇ, ਉਸ ਵੇਲੇ ਸਾਨੂੰ ਉਪਦੇਸ਼ ਜਿਹੜਾ ਏ ਉਹ ਪੰਜ ਪਿਆਰਿਆਂ ਦੇ ਰਾਹੀਂ ਗੁਰੂ ਦਾ ਉਪਦੇਸ਼ ਸਾਡੇ ਤੱਕ ਪਹੁੰਚਦਾ ਏ। ਅਤੇ ਉੱਥੇ ਸਾਨੂੰ ਇਹ ਸਮਝਾਇਆ ਜਾਂਦਾ ਏ ਕਿ ਪੰਜ ਕਕਾਰਾਂ ਦੇ ਧਾਰਨੀ ਵੀ ਹੋਣਾ ਅਤੇ ਬਾਣੀ ਦੇ ਨਿਤਨੇਮ ਦੇ ਬਾਣੀ ਦੇ ਧਾਰਨੀ ਵੀ ਹੋਣਾ ਏ। ਸਵੇਰੇ ਸ਼ਾਮ ਬਾਣੀ ਦਾ ਪਾਠ ਵੀ ਕਰਨਾ ਏ, ਨਿਤਨੇਮ ਵੀ ਕਰਨਾ ਏ। ਅਤੇ ਫਿਰ ਵੇਖੋ, ਜਦੋਂ ਅੰਮ੍ਰਿਤ ਤਿਆਰ ਕੀਤਾ ਜਾਂਦਾ ਏ ਉਸ ਵੇਲੇ ਵੀ ਬਾਣੀ ਦਾ ਪਾਠ ਕੀਤਾ ਜਾਂਦਾ ਏ ਅਤੇ ਬਾਣੀ ਦੇ ਨਾਲ ਜੋੜਿਆ ਜਾਂਦਾ, ਵਾਹਿਗੁਰੂ ਮੰਤਰ ਦਾ ਜਾਪ ਸਾਨੂੰ ਦੱਸਿਆ ਜਾਂਦਾ ਏ। ਅਤੇ ਫਿਰ ਇੱਥੋਂ ਤੱਕ ਹੀ ਗੱਲ ਜਾ ਕੇ ਖਤਮ ਨਹੀਂ ਹੁੰਦੀ, ਫਿਰ ਸਾਨੂੰ ਕਿਹਾ ਜਾਂਦਾ ਏ ਕਿ ਤੁਹਾਨੂੰ ਜਿੱਥੇ ਬਾਹਰਲਾ ਪਹਿਰਾਵਾ ਪਹਿਨਾਇਆ ਏ ਪੰਜ ਕਕਾਰਾਂ ਦੇ ਧਾਰਨੀ, ਉਹ ਉੱਥੇ ਬਾਣੀ ਦੇ ਧਾਰਨੀ ਵੀ ਹੋ ਕੇ ਅਤੇ ਅੰਦਰੋਂ ਗੁਰਮੁਖਾਂ ਵਾਲਾ ਜੀਵਨ ਬਤੀਤ ਕਰਨਾ, ਰਹਿਤ ਗੁਰੂ ਦੀ ਦੱਸੀ ਹੋਈ ਬਤੀਤ ਕਰਨੀ। ਅਤੇ ਜਿਹੜਾ ਗੁਰੂ ਦੀ ਦੱਸੀ ਹੋਈ ਰਹਿਤ ਨੂੰ ਬਤੀਤ ਕਰਦਾ ਏ ਉਹੀ ਗੁਰੂ ਦਾ ਸੇਵਕ ਅਖਵਾਉਂਦਾ, ਉਹੀ ਗੁਰੂ ਦਾ ਸਿੱਖ ਅਖਵਾਉਂਦਾ, ਉਹੀ ਗੁਰਮੁਖ, ਉਹੀ ਸਾਧੂ, ਉਹੀ ਬ੍ਰਹਮ ਗਿਆਨੀ।
ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਗੁਰਮੁਖ ਸ਼ਬਦ ਹੀ ਨਹੀਂ ਇਕੱਲਾ ਉੱਥੇ ਵਰਤਿਆ, ਉੱਥੇ ਸਾਧੂ ਸ਼ਬਦ, ਸੰਤ ਸ਼ਬਦ, ਬ੍ਰਹਮ ਗਿਆਨੀ ਸ਼ਬਦ, ਇਹ ਸਾਰੇ ਸ਼ਬਦ ਇੱਕੋ ਹੀ ਸੁਮੇਲ ਹੈ। ਅਤੇ ਜਦੋਂ ਗੁਰਮੁਖ ਦੀ ਗੱਲ ਆਉਂਦੀ ਤਾਂ ਗੁਰਦੇਵ ਜੀ ਸਮਝਾਉਂਦੇ ਨੇ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਘਾ ਚੇਰਾ, ਕਿ ਜਿਹੜਾ ਬਾਹਰੋਂ ਖਾਲਸੇ ਦੀ ਰਹਿਤ ਵੀ ਧਾਰਨ ਕਰਦਾ ਹੈ ਅਤੇ ਅੰਦਰਲੀ ਰਹਿਣੀ ਵੀ ਰੱਖਦਾ ਹੈ। ਅਤੇ ਇੱਥੋਂ ਤੱਕ ਵੀ ਕਿਹਾ ਹੈ, ਕਹਿਣ ਲੱਗੇ ਕਿ ਉਹ ਸਾਹਿਬ ਮੈਂ ਉਸ ਘਾ ਚੇਰਾ। ਗੁਰੂ ਜੀ ਕਹਿੰਦੇ ਉਹ ਮੇਰਾ ਸਾਹਿਬ ਮਾਲਕ ਹੈ ਅਤੇ ਮੈਂ ਉਹਦਾ ਚੇਲਾ ਬਣਨ ਵਾਸਤੇ ਤਿਆਰ ਹੈ। ਅਤੇ ਨਾਲ ਫਿਰ ਇਹ ਵੀ ਸੁਚੇਤ ਕਰਦੇ ਆ, ਕਿਹਾ ਹੈ ਰਹਿਤ ਬਿਨਾ ਨਹਿ ਸਿੰਘ ਖਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਜੇ ਸਾਡੀ ਅੰਦਰਲੀ ਰਹਿਤ ਨਹੀਂ ਹੈ ਤਾਂ ਫਿਰ ਸਤਿਗੁਰੂ ਜੀ ਕਹਿੰਦੇ ਗੁਰਮੁਖਾਂ ਵਾਲਾ ਜੀਵਨ ਜਿਹੜਾ ਉਹ ਪੂਰਾ ਨਹੀਂ ਹੈ। ਫਿਰ ਸਾਡੇ ਉਸ ਜੀਵਨ ਦੇ ਬਾਰੇ ਜੇ ਅਧੂਰਾ ਰਹਿ ਗਿਆ ਤਾਂ ਸਤਿਗੁਰੂ ਜੀ ਫਿਰ ਪਾਵਨ ਬਾਣੀ ਦੇ ਅੰਦਰ ਸਮਝਾਉਂਦੇ, ਰਹਿਤ ਅਵਰ ਕਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਮਨ ਦੇ ਵਿੱਚ ਪ੍ਰੀਤ ਨਹੀਂ ਪਈ ਹੁੰਦੀ ਬਾਣੀ ਦੇ ਨਾਲ, ਰਹਿਤ ਅਵਰ ਕਸ਼ ਅਵਰ ਕਮਾਵਤ। ਹੁਣ ਜਿਹੜੇ ਬੰਦੇ ਦੀ ਬਾਹਰਲਾ ਵਿਖਾਵਾ ਕੁਝ ਹੋਰ ਹੈ, ਰਹਿਤ ਕੁਝ ਹੋਰ ਹੈ, ਅੰਦਰਲਾ ਜੀਵਨ ਹੋਰ ਹੈ, ਬਾਹਰ ਦਾ ਜਿਹੜਾ ਵਿਖਾਵਾ ਹੋ ਰਿਹਾ, ਤੇ ਸਤਿਗੁਰੂ ਜੀ ਸਮਝਾਉਂਦੇ ਉਹ ਗੁਰਮੁਖਾਂ ਵਾਲਾ ਜੀਵਨ ਨਹੀਂ ਹੈ। ਕਿਉਂਕਿ ਜਦੋਂ ਗੁਰਮੁਖ ਦੇ ਬਾਰੇ ਆਪਾਂ ਗੱਲ ਕਰਦੇ ਨਾ ਤੇ ਬਾਣੀ ਦੇ ਵਿੱਚ ਗੁਰੂ ਇਤਿਹਾਸ ਵਿੱਚ ਬੜਾ ਵਿਸਥਾਰ ਹੈ ਗੁਰਮੁਖ ਦਾ, ਤੇ ਸਾਨੂੰ ਸਮਝਾਇਆ ਕਿ ਗੁਰਮੁਖ ਤੇ ਉਹ ਹੈ ਜੋ ਅੰਦਰੋਂ ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦਾ ਹੈ। ਕਿਉਂਕਿ ਉਹਦੇ ਅੰਦਰਲੇ ਗੁਣਾਂ ਦੀ ਜਦੋਂ ਬਾਣੀ ਵਿੱਚ ਵੀ ਗੱਲ ਪੜ੍ਹਦੇ ਹਾਂ ਤੇ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਗੁਰਮੁਖ ਦੇ ਬਾਰੇ ਫਿਰ ਉਹ ਨਿਸ਼ਾਨੀਆਂ ਦੱਸਦੇ ਨੇ। ਕਿਉਂਕਿ ਉੱਥੇ ਸ਼ਬਦ ਭਾਵੇਂ ਗਿਆਨੀ ਦੀ ਗੱਲ ਚੱਲੀ ਕਿ ਗਿਆਨੀ ਦਾ ਜੀਵਨ ਕਿਹੋ ਜਿਹਾ ਹੁੰਦਾ, ਗਿਆਨੀ ਦਾ ਭਾਵ ਹੈ ਜਿਹੜਾ ਪਰਮਾਤਮਾ ਦੇ ਗਿਆਨ ਦੇ ਨਾਲ ਜੁੜ ਗਿਆ, ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਜਿਹਨੇ ਬੁਰਿਆਈਆਂ ਨੂੰ ਦੂਰ ਕਰ ਲਿਆ, ਚੰਗਿਆਈਆਂ ਦਾ ਧਾਰਨੀ ਹੋ ਜਾਂਦਾ ਹੈ। ਅਤੇ ਉਸੇ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਚਿਆਰ ਵੀ ਕਿਹਾ ਹੈ। ਜਦੋਂ ਆਪਾਂ ਬਚਨ ਪੜ੍ਹਦੇ ਨਾ ਪਹਿਲੀ ਪੌੜੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ, ਉੱਥੇ ਫਿਰ ਇਹੀ ਗੱਲ ਕਹੀ ਸੀ ਨਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਉਹੀ ਸਚਿਆਰ ਮਨੁੱਖ, ਉਸੇ ਨੂੰ ਹੀ ਬ੍ਰਹਮ ਗਿਆਨੀ ਵੀ ਕਿਹਾ, ਭਗਤ ਵੀ ਕਿਹਾ, ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਚਨ ਸੁਖਮਨੀ ਸਾਹਿਬ ਜੀ ਦੇ ਵਿੱਚੋਂ ਅਸੀਂ ਪੜ੍ਹਦੇ ਹਾਂ ਜੀ, ਉੱਥੇ ਫਿਰ ਇਹ ਸਾਰੀ ਗੱਲ ਦੀ ਜਿਹੜੀ ਇੱਕ ਮਿਕਤਾ ਜਿਹੜੀ ਹੈ ਨਾ ਸੁਰਤ ਦੀ ਜਿਹੜੀ ਹੁੰਦੀ ਹੈ ਉਹਦੇ ਬਾਰੇ ਗਿਆਨ ਮਿਲਦਾ ਹੈ। ਕਿਉਂਕਿ ਗੁਰਮੁਖ ਦੇ ਅੰਦਰ ਵੀ ਗੁਣ ਉਹੀ ਹੈ, ਸਚਿਆਰ ਦੇ ਅੰਦਰ ਵੀ ਗੁਣ ਉਹੀ ਹੈ, ਗਿਆਨੀ ਦੇ ਅੰਦਰ ਵੀ ਗੁਣ ਉਹੀ ਹੈ, ਬ੍ਰਹਮ ਗਿਆਨੀ ਦੇ ਅੰਦਰ ਵੀ ਉਹੀ ਹੈ, ਭਗਤ ਦੇ ਅੰਦਰ ਵੀ ਉਹੀ ਹੈ, ਸੰਤ ਦੇ ਅੰਦਰ ਵੀ ਉਹੀ ਅਤੇ ਸਾਧੂ ਦੇ ਅੰਦਰ ਵੀ ਉਹੀ ਹੈ। ਹੁਣ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗਿਆਨੀ ਦੇ ਗੁਰਮੁਖ ਨੂੰ ਬ੍ਰਹਮ ਗਿਆਨੀ ਦੇ ਰੂਪ ਦੇ ਅੰਦਰ ਵੇਖਦੇ ਨੇ ਅਤੇ ਉੱਥੇ ਫਿਰ ਦੱਸਦੇ ਨੇ ਕਿ ਬ੍ਰਹਮ ਗਿਆਨੀ ਦਾ ਜੀਵਨ ਕਿਹੋ ਜਿਹਾ। ਉੱਥੇ ਜਦੋਂ ਸਲੋਕ ਅੰਦਰ ਪੜ੍ਹਦੇ, ਤਿੰਨ ਗੱਲਾਂ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉੱਥੇ ਕਰਦੇ ਨੇ, ਸਮਝਾਉਂਦੇ ਨੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇੱਕ ਸਬਿਨ ਕੋਏ। ਕਿ ਬ੍ਰਹਮ ਗਿਆਨੀ ਕੌਣ ਹੈ, ਜਿਵੇਂ ਹੁਣੇ ਗੱਲ ਕੀਤੀ, ਕੇਵਲ ਬਾਹਰੀ ਪਹਿਰਾਵੇ ਦਾ ਨਾਮ ਨਹੀਂ, ਵੱਡਾ ਡੇਰਾ ਬਣਾ ਲੈਣਾ, ਮਹਿੰਗੇ ਕੱਪੜੇ ਪਾ ਲੈਣੇ, ਮਹਿੰਗੀਆਂ ਗੱਡੀਆਂ ਦੇ ਵਿੱਚ ਵਿਚਰਨਾ, ਮਹਿੰਗੇ ਗਿਫਟ ਲੈ ਲੈਣੇ, ਇਹ ਬ੍ਰਹਮ ਗਿਆਨੀ ਦਾ ਨਾਮ ਨਹੀਂ ਹੈ। ਅੰਦਰਲੀ ਅਵਸਥਾ, ਪਹਿਲਾਂ ਅੰਦਰੋਂ ਜਿਹੜਾ ਸੁਧਾਰ ਆਉਂਦਾ ਹੈ ਅਤੇ ਫਿਰ ਬਾਹਰ ਦੇ ਅੰਦਰ, ਬਾਹਰ ਜਿਹੜੀ ਹੈ ਉਹ ਤਬਦੀਲੀ ਆਉਂਦੀ ਹੈ। ਅਤੇ ਜੇ ਅਸੀਂ ਬਾਹਰ ਦੀ ਤਬਦੀਲੀ ਲੈ ਆਉਂਦੀ ਅੰਦਰ ਨਾ ਲਿਆਂਦੀ ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਜਿਵੇਂ ਭਾਈ ਸੱਜਣ ਜੀ ਨੂੰ ਉਹਦੀ ਸਰਾਂ ਦੇ ਵਿੱਚ ਜਾ ਕੇ ਸਮਝਾਉਂਦੇ ਸੀ ਨਾ ਤਲੰਬੇ ਦੀ ਧਰਤੀ 'ਤੇ, ਉੱਥੇ ਬੜੀਆਂ ਪਿਆਰੀਆਂ ਉਦਾਹਰਨਾਂ ਦੇ ਕੇ, ਕਿਉਂਕਿ ਭਾਈ ਸੱਜਣ ਨੂੰ ਵੀ ਮਨਮੁੱਖ ਤੋਂ ਗੁਰਮੁਖ ਬਣਾਇਆ, ਨਾਮ ਸੱਜਣ ਸੀ, ਬਾਹਰੋਂ ਸੱਜਣ ਹੀ ਅਖਵਾਉਂਦਾ ਸੀ, ਬਾਹਰੋਂ ਧਾਰਮਿਕ ਕਰਮ ਹੀ ਕਰਦਾ ਸੀ ਭਾਈ ਸੱਜਣ। ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤੁਲੰਬੇ ਦੀ ਧਰਤੀ ਦੇ ਉੱਪਰ, ਪਾਕਿਸਤਾਨ ਦੇ ਵਿੱਚ ਅੱਜ ਕੱਲ੍ਹ ਇਹ ਇਲਾਕਾ ਹੈ, ਜਿਵੇਂ ਪਹਿਲਿਆਂ ਸਮਿਆਂ ਦੇ ਵਿੱਚ ਖਾਸ ਕਰਕੇ ਵੱਡੇ ਸ਼ਹਿਰ ਜਾਂ ਜਿਹੜੇ ਮੁੱਖ ਮਾਰਗ ਸਨ ਨਾ, ਸੜਕਾਂ ਜਿਹੜੀਆਂ ਜਾਂਦੀਆਂ ਚੰਗੇ ਚੰਗੇ ਸ਼ਹਿਰਾਂ ਨੂੰ ਜੋੜਦੀਆਂ ਸਨ, ਉਹਨਾਂ 'ਤੇ ਜਿਹੜੇ ਪਿੰਡ ਜਾਂ ਸ਼ਹਿਰ ਪੈਂਦੇ ਸਨ ਉਹਨਾਂ 'ਤੇ ਧਰਮਸ਼ਾਲਾ ਬਣਾਈਆਂ ਜਾਂਦੀਆਂ। ਉਦੋਂ ਹੋਟਲਾਂ ਦਾ ਰੈਸਟੋਰੈਂਟਾਂ ਦਾ ਬਹੁਤਾ ਜਿਹੜਾ ਰਿਵਾਜ ਨਹੀਂ ਸੀ,
ਅਤੇ ਉਸ ਵੇਲੇ ਜਿਹੜੇ ਵੀ ਮੁਸਾਫਰ ਚੱਲਦੇ ਨੇ ਉਹ ਕੇਵਲ ਅਤੇ ਕੇਵਲ ਜਿਹੜਾ ਸੀ ਉਹਨਾਂ ਧਰਮਸ਼ਾਲਾ ਦੇ ਵਿੱਚ ਰੁਕਣਾ, ਕਿਸੇ ਵਪਾਰੀ ਨੇ, ਰਾਹੀ ਨੇ, ਮਰੀਜ਼ ਨੇ, ਤੰਦਰੁਸਤ ਨੇ, ਉੱਥੇ ਧਰਮਸ਼ਾਲਾ ਦੇ ਵਿੱਚ ਕੀ ਸੀ, ਇੱਕ ਰਹਿਣ ਦੇ ਵਾਸਤੇ ਪ੍ਰਬੰਧ ਵਧੀਆ ਅਤੇ ਦੂਜਾ ਭੋਜਨ ਦਾ ਪ੍ਰਬੰਧ, ਦੋਨੇ ਚੀਜ਼ਾਂ ਉੱਥੇ ਜਿਹੜੀਆਂ ਸੀ ਉਹ ਕੀਤੀਆਂ ਪੂਰੀਆਂ ਹੁੰਦੀਆਂ ਸਨ। ਅਤੇ ਉਸ ਵੇਲੇ ਬਹੁਤ ਰਿਵਾਜ਼ ਸੀ ਧਰਮਸ਼ਾਲਾ ਦਾ। ਅੱਜ ਵੀ ਜਦੋਂ ਤੁਸੀਂ ਜਾਓ ਜਿੰਨੇ ਵੱਡੇ ਸ਼ਹਿਰ ਨੇ, ਜਿਵੇਂ ਅੰਮ੍ਰਿਤਸਰ ਵੀ ਜਾਂਦੇ ਆਪਾਂ, ਉੱਥੇ ਵੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਕੁਝ ਤਾਂ ਹੁਣ ਖਤਮ ਹੋ ਗਈਆਂ, ਪਰ ਅਜੇ ਵੀ ਕੁਝ ਜਿਹੜੀਆਂ ਨਿਸ਼ਾਨੀਆਂ ਨੇ ਉਹ ਧਰਮਸ਼ਾਲਾ ਦੀਆਂ ਜਾਂ ਹੋਰ ਇਸ ਤਰ੍ਹਾਂ ਦੇ ਅਸਥਾਨ ਨੇ ਜਿਹੜੇ ਇਲਾਕੇ ਦੂਰ ਦੂਰ ਦੇ ਇਲਾਕੇ ਦੇ, ਜਿਵੇਂ ਪੋਠੋਹਾਰ ਦੇ ਸਿੱਖ ਜਾਂ ਹੋਰ ਸਿਆਲਕੋਟ ਦੇ ਸਿੱਖ ਜਾਂ ਜਿਹੜੇ ਦੂਰ ਦੂਰ ਦੇ ਸਨ, ਉਹਨਾਂ ਨੇ ਆਪੋ ਆਪਣੀਆਂ ਧਰਮਸ਼ਾਲਾ ਇੱਦਾਂ ਧਾਰਮਿਕ ਨਗਰਾਂ ਦੇ ਵਿੱਚ ਬਣਾਈਆਂ ਹੁੰਦੀਆਂ, ਜਿੰਨੀ ਵੀ ਸੰਗਤ ਆਉਣੀ ਉਹਨਾਂ ਦੀ ਉੱਥੇ ਆ ਕੇ ਰਹਿਣੀ ਜਾਂ ਹੋਰ ਵੀ ਲੋੜਵੰਦ। ਇੱਦਾਂ ਹੀ ਭਾਈ ਸੱਜਣ ਨੇ ਵੀ ਆਪਣੇ ਪਿੰਡ ਤੋਂ ਬਾਹਰ ਇੱਕ ਧਰਮਸ਼ਾਲਾ, ਇੱਕ ਸਰਾਂ ਬਣਾ ਲਈ ਕਹਿ ਲਈਏ, ਉਹਦੇ ਵਿੱਚ ਵਪਾਰੀ ਵੀ ਆਉਂਦੇ ਨੇ, ਉਹਦੇ ਵਿੱਚ ਦੂਜੇ ਵੀ ਆਉਂਦੇ ਨੇ ਸੇਵਾ ਕਰਦਿਆਂ ਕਰਦਿਆਂ। ਜਿਵੇਂ ਗੱਲ ਕੀਤੀ ਸੀ ਨਾ ਕਿ ਗੁਰਮੁਖ ਅੰਦਰਲੀ ਸੁਰਤ ਦਾ ਨਾਮ ਹੈ, ਮਨਮੁਖ ਅਤੇ ਗੁਰਮੁਖ, ਜਦੋਂ ਸੁਰਤ ਬਦਲ ਗਈ ਅਤੇ ਜੇ ਮਾਇਆ ਵਾਲੇ ਵਿਕਾਰਾਂ ਵਾਲੇ ਪਾਸੇ ਲੱਗ ਗਈ ਤਾਂ ਉਹੀ ਬੰਦਾ ਮਨਮੁਖ, ਅਤੇ ਉਹੀ ਜੇ ਚੰਗੇ ਪਾਸੇ ਲੱਗ ਗਿਆ ਗੁਰਮੁਖ, ਜਿਵੇਂ ਬਾਬਾ ਬਿਧੀ ਚੰਦ ਜੀ ਦਾ ਜ਼ਿਕਰ ਕੀਤਾ ਕਿ ਜੇ ਮਾੜੀ ਸੰਗਤ ਵਿੱਚ ਗਏ ਅਤੇ ਮਾੜੀਆਂ ਆਦਤਾਂ ਬਣ ਗਈਆਂ, ਪਰ ਜਦੋਂ ਭਾਈ ਅਦਲੀ ਜੀ ਦੀ ਸੰਗਤ ਵਿੱਚ ਆਏ ਅਤੇ ਸੁਰਤ ਜਿਹੜੀ ਸੀ ਉਹ ਗੁਰੂ ਵਾਲੇ ਪਾਸੇ ਲੱਗ ਗਈ, ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਸੀ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਪ੍ਰੇਮ ਰੰਗ ਭੀਨਾ ਕੋਈ ਕਮੀ ਨਾ। ਇੱਕ ਪਾਸੇ ਕਿਹਾ ਏ ਕਿ ਚੋਰ ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀ ਆ ਚੰਗਾ ਕਿਉਂ ਹੋਏ। ਜੇ ਬੰਦਾ ਉਹੀ ਮਨਮੁੱਖ ਬਣ ਕੇ ਜੀਵਨ ਬਤੀਤ ਕਰਦਾ ਏ, ਉਹਨੂੰ ਚੋਰ ਕਿਹਾ ਜਾਂਦਾ ਏ ਅਤੇ ਉਹਦੀ ਕੋਈ ਵੀ ਹਾਮੀ ਨਹੀਂ ਭਰਦਾ, ਕੋਈ ਵੀ ਚੋਰ ਨੂੰ ਆਪਣਾ ਨਹੀਂ ਕਹਿੰਦਾ, ਚੋਰ ਦਾ ਚੰਗਾ ਨਹੀਂ ਕਹਿੰਦਾ, ਚੋਰ ਨਾਲ ਹਮਦਰਦੀ ਨਹੀਂ ਕਰਦਾ, ਪਰ ਜਦੋਂ ਉਹ ਬਰਿਆਈ ਛੱਡ ਕੇ ਗੁਰਮੁਖ ਬਣ ਜਾਵੇ ਤਾਂ ਫਿਰ ਗੁਰੂ ਵੀ ਛਾਤੀ ਨਾਲ ਲਾ ਕੇ ਕਹਿੰਦਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਕਿ ਬਾਬਾ ਬਿਧੀ ਚੰਦ ਇਕੱਲਾ ਛੀਨਾ ਬਾਬਾ ਬਿਧੀ ਚੰਦ ਹੀ ਨਹੀਂ, ਇਹ ਗੁਰੂ ਦਾ ਸੀਨਾ ਹੋ ਗਿਆ, ਗੁਰੂ ਦਾ ਜਿਗਰਾ ਹੋ ਗਿਆ, ਗੁਰੂ ਦਾ ਹਿਰਦਾ ਹੋ ਗਿਆ। ਛਾਤੀ ਨਾਲ ਲਾ ਕੇ ਕਿਹਾ ਸੀ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਪ੍ਰੇਮ ਰੰਗ ਪੀਨਾ। ਹੁਣ ਬਰਿਆਈਆਂ ਨਹੀਂ ਰਹਿ ਗਈਆਂ ਭਾਈ ਬਿਧੀ ਚੰਦ ਵਿੱਚ, ਹੁਣ ਇਹ ਪ੍ਰੇਮ ਰੰਗ ਦੇ ਵਿੱਚ, ਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਇਹ ਰੰਗਿਆ ਗਿਆ ਏ, ਕੋਈ ਕਮੀ ਨਾ। ਹੁਣ ਬਾਬਾ ਬਿਧੀ ਚੰਦ ਵਿੱਚ ਕੋਈ ਔਗਣ ਨਹੀਂ, ਕੋਈ ਕਮੀ ਨਹੀਂ ਹੈ। ਅਤੇ ਫਿਰ ਇਹ ਇੱਕ ਸੁਰਤ ਦਾ ਹੀ ਸੁਮੇਲ ਸੀ ਨਾ ਕਿ ਜਦੋਂ ਮਾੜੇ ਪਾਸੇ ਜਾਂਦੀ ਹੈ। ਭਾਈ ਗੁਰਦਾਸ ਜੀ ਨੇ ਵੀ ਤਾਂ ਸਮਝਾਇਆ ਨਾ ਸਾਨੂੰ ਕਿ ਵੇਖੋ ਸੁਰਤ ਕਰਕੇ ਬੰਦਾ ਮਨਮੁੱਖ ਅਤੇ ਗੁਰਮੁਖ ਬਣਦਾ ਹੈ, ਸੁਰਤ ਕਰਕੇ ਬੰਦਾ ਸਾਧੂ ਅਤੇ ਚੋਰ ਬਣਦਾ ਹੈ, ਸੁਰਤ ਕਰਕੇ ਬੰਦਾ ਗਿਆਨੀ ਅਤੇ ਅਗਿਆਨੀ ਬਣਦਾ ਹੈ, ਸੁਰਤ ਕਰਕੇ ਬੰਦਾ ਪੜ੍ਹਿਆ ਲਿਖਿਆ ਅਤੇ ਅਨਪੜ੍ਹ ਬਣਦਾ ਹੈ। ਉਹੀ ਬੰਦਾ ਜ਼ਿੰਦਗੀ ਭਰ ਨਾ ਪੜ੍ਹੇ, ਉਹਦੀ ਸੁਰਤ ਵਿੱਦਿਆ ਵਾਲੇ ਪਾਸੇ ਨਾ ਜੁੜੇ ਅਤੇ ਲੋਕ ਉਹਨੂੰ ਅਨਪੜ੍ਹ ਕਹਿੰਦੇ ਨੇ, ਪਰ ਉਹੀ ਬੰਦਾ ਜੇ ਕੁਝ ਜ਼ਿੰਦਗੀ ਦੇ ਸਾਲਾਂ ਬਾਅਦ ਪੜ੍ਹ ਜਾਵੇ ਤਾਂ ਉਹਨੂੰ ਗੁਰਮੁਖ ਕਹਿਣ ਲੱਗ, ਉਹਨੂੰ ਪੜ੍ਹਿਆ ਲਿਖਿਆ ਕਹਿਣ ਲੱਗ ਪੈਂਦੇ ਨੇ। ਇਹ ਸੁਰਤ ਦੀ ਗੱਲ ਚੱਲਦੀ ਹੈ। ਅਤੇ ਇੱਥੇ ਹੁਣ ਸੁਰਤ ਜਿਹੜੀ ਸੀ ਉਹ ਚੰਗੇ ਪਾਸੇ ਲੱਗੀ ਭਾਈ ਸੱਜਣ ਜੀ ਦੀ, ਕਿ ਜਦੋਂ ਰਾਈ ਪਾਤੀ ਆਉਂਦੇ ਨੇ, ਸੇਵਾ ਕਰਦੇ ਨੇ ਭਾਈ ਸੱਜਣ ਜੀ ਪ੍ਰਸ਼ਾਦੇ ਦੇ ਨਾਲ, ਲੰਗਰ ਦੇ ਨਾਲ ਸਾਰਾ ਕੁਝ ਹੀ ਚੰਗੀ ਸੇਵਾ ਕਰਦੇ ਨੇ। ਪਰ ਇੱਕ ਦਿਨ ਵਪਾਰੀਆਂ ਦਾ ਧਨ ਦੇਖ ਕੇ ਸੁਰਤ ਮੈਲੀ ਹੋਈ, ਮੈਲੀ ਹੁੰਦੀ ਹੁੰਦੀ ਫਿਰ ਉਹ ਵਪਾਰੀ ਜਿਹੜੇ ਆਏ ਸੀ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਲੋਕਾਂ ਵਿੱਚ ਚੰਗਾ ਪ੍ਰਭਾਵ ਦੇਣ ਵਾਸਤੇ ਮਾੜਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਅਤੇ ਅੰਦਰਲੇ ਚੋਰ ਨੂੰ ਜਿਹੜਾ ਜਗਾਉਣ ਵਾਸਤੇ ਵਪਾਰੀਆਂ ਨੂੰ ਲੁੱਟਣਾ ਕੁੱਟਣਾ ਸ਼ੁਰੂ ਕਰ ਦਿੱਤਾ। ਅਤੇ ਹੁਣ ਬੰਦਾ ਜਦੋਂ ਕੋਈ ਚੋਰ ਵਾਲਾ ਲਿਬਾਸ ਬਣਾ ਕੇ ਲੁੱਟੇ ਤਾਂ ਪਤਾ ਲੱਗਦਾ ਇਹ ਚੋਰ ਹੈ, ਲੋਕ ਸੁਚੇਤ ਹੋ ਜਾਂਦੇ ਆ। ਪਰ ਜੇ ਕੋਈ ਸਾਧ ਵਾਲਾ ਬਾਣਾ ਪਾ ਕੇ ਲੁੱਟਣ ਲੱਗ ਪਵੇ, ਗੁਰਮੁਖ ਵਾਲਾ ਬਾਣਾ ਭਰ ਕੇ ਪਾ ਕੇ ਲੁੱਟਣ ਲੱਗ ਪਏ ਤਾਂ ਬੜਾ ਘਾਤਕ ਹੁੰਦਾ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਗੱਲ ਕੀਤੀ ਨਾ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਭਲੋਵਾ। ਉੱਥੇ ਹਨੇਰੇ ਦੀ ਅਤੇ ਧੁੰਦ ਦੀ ਫੋਗ ਦੀ ਗੱਲ ਕੀਤੀ ਹੈ ਭਾਈ ਗੁਰਦਾਸ ਜੀ ਨੇ। ਆਪਾਂ ਦੇਖਦੇ ਪਿੰਡਾਂ ਵਿੱਚ, ਪੰਜਾਬ ਵਿੱਚ ਧੁੰਦ ਪੈਂਦੀ ਹੈ, ਭਾਰਤ ਉੱਤਰੀ ਭਾਰਤ ਵਿੱਚ ਸਾਰਾ ਜਨਜੀਵਨ ਪ੍ਰਭਾਵਿਤ ਹੋ ਜਾਂਦਾ ਹੈ।
ਰੋਡ ਤੋਂ ਲੈ ਕੇ ਫਲਾਈਟਾਂ ਤੱਕ ਸਾਰੇ ਜਿਹੜੇ ਵਹੀਕਲ ਨੇ ਉਹਨਾਂ ਦੀ ਬੇਵਸੀ ਹੋ ਜਾਂਦੀ ਹੈ। ਹੁਣ ਵੇਖਿਆ ਜਾਵੇ ਹਨੇਰਾ ਉਨਾ ਖਤਰਨਾਕ ਨਹੀਂ ਜਿੰਨੀ ਉਹ ਧੁੰਦ ਖਤਰਨਾਕ ਹੁੰਦੀ ਹੈ, ਪਰ ਦੂਜਾ ਪਾਸਾ ਇਹ ਵੀ ਵੇਖਿਆ ਜਾਵੇ ਹਨੇਰਾ ਕਾਲੇ ਰੰਗ ਦਾ, ਇਹ ਧੁੰਦ ਚਿੱਟੇ ਰੰਗ ਦੀ ਹੈ। ਹੁਣ ਚਟਿਆਈ ਉੱਥੇ ਖਤਰਨਾਕ ਹੈ ਹਨੇਰੇ ਦੇ ਨਾਲੋਂ ਵੀ। ਅੱਜ ਹਨੇਰੇ ਨੂੰ ਦੂਰ ਕਰਨ ਲਈ ਮਨੁੱਖ ਨੇ ਸਮੇਂ ਦੇ ਨਾਲ ਬੜੀਆਂ ਕਾਢਾਂ ਕੱਢ ਲਈਆਂ, ਦੀਵੇ ਤੋਂ ਲੈ ਕੇ ਵੱਡੇ ਵੱਡੀਆਂ LED ਤੱਕ, ਜਿਹੜੇ ਸਾਰਾ ਕੁਝ ਆਪਾਂ ਸਰਚ ਲਾਈਟਾਂ ਤੱਕ ਵੇਖ ਲਓ ਕਿੰਨੀ ਤਰੱਕੀ ਹੋ ਗਈ। ਹਨੇਰੇ ਵਿੱਚ ਚੱਲਣਾ, ਘਰ ਵਿੱਚ ਰਹਿਣਾ, ਬਾਹਰ ਰਹਿਣਾ, ਸਾਨੂੰ ਉਹ ਹਨੇਰੇ ਨੂੰ ਦੂਰ ਕਰਨ ਦੀ ਜਾਚ ਆ ਗਈ, ਅਸੀਂ ਉਹਨੂੰ ਕਰ ਲਿਆ। ਪਰ ਉਹ ਧੁੰਦ ਨੂੰ ਅੱਜ ਜਿਹੜਾ ਅਜੇ ਵੀ ਅਸੀਂ ਲੱਗੇ ਹੋਏ ਹੈ, ਪਰ ਇਹਦਾ ਕੋਈ ਫੇਰ ਬਦਲ ਨਹੀਂ ਸਾਡੇ ਕੋਲ, ਅਤੇ ਜ਼ਿਆਦਾ ਨੁਕਸਾਨ ਜਿਹੜੀ ਉਹ ਚਿੱਟੀ ਧੁੰਦ ਕਰਦੀ ਕਾਲੇ ਹਨੇਰੇ ਦੇ ਨਾਲੋਂ। ਅਤੇ ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਜਿਹੜੇ ਅਗਿਆਨੀ ਲੋਕ ਹੈ ਨਾ, ਉਹ ਹਨੇਰੇ ਦੇ ਵਰਗੇ ਹੈ। ਉਹਨਾਂ ਨੂੰ ਨਹੀਂ ਵਿਚਾਰਿਆਂ ਨੂੰ ਪਤਾ ਧਰਮ ਕੀ ਆ, ਰੱਬ ਕੌਣ ਹੈ, ਧਰਮੀ ਕਿਵੇਂ ਬਣਿਆ ਜਾਣਾ ਹੈ। ਉਹ ਤਾਂ ਕੇਵਲ ਇਹ ਸੰਸਾਰ ਦੇ ਵਿੱਚ ਹਨੇਰੇ ਦੇ ਵਿੱਚ ਹੀ ਤੁਰੇ ਫਿਰਦੇ ਹੈ। ਪਰ ਜਦੋਂ ਕਿਤੇ ਉਹਨਾਂ ਨੂੰ ਹਨੇਰੇ ਦੇ ਵਿੱਚ ਕੋਈ ਸਾਧੂ ਸੰਤ ਬ੍ਰਹਮ ਗਿਆਨੀ ਰੱਬ ਦਾ ਪਿਆਰਾ ਕਿਤੇ ਭਾਈ ਅਦਲੀਏ ਜੀ ਵਾਂਗ ਦੀਵਾ ਜਗਾ ਕੇ ਰੌਸ਼ਨੀ ਕਰ ਦੇਵੇ, ਉਹਨਾਂ ਨੂੰ ਸਮਝ ਲੱਗ ਜਾਂਦੀ ਹੈ ਅਤੇ ਉਹ ਆਪਣੇ ਹਨੇਰੇ ਨੂੰ ਦੂਰ ਕਰ ਲੈਂਦੇ ਨੇ। ਪਰ ਜਿਹੜਾ ਧੁੰਦ ਵਾਂਗ ਧਾਰਮਿਕ ਲਿਬਾਸ ਪਾ ਕੇ ਬਾਹਰੋਂ ਐਂ ਚਿੱਟਾ ਬਣ ਕੇ ਅਤੇ ਦੁਨੀਆਂ ਨੂੰ ਲੁੱਟਣ ਲੱਗ ਪਵੇ ਅਤੇ ਦੁਨੀਆਂ ਨੂੰ ਬਹੁਤਾ ਭੁਲੇਖਾ ਪੈ ਜਾਂਦਾ, ਸਮਝ ਨਹੀਂ ਪਾਉਂਦੇ। ਜਦੋਂ ਤੱਕ ਲੋਕ ਉਹਨੂੰ ਸਮਝਦੇ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ। ਇਸੇ ਕਰਕੇ ਭਾਈ ਸੱਜਣ ਵੀ ਹੁਣ ਬਾਹਰੋਂ ਧਾਰਮਿਕ ਪਹਿਰਾਵਾ ਪਾਇਆ ਏ, ਲੋਕਾਂ ਨੇ ਗਰੀਬਾਂ ਦੀ ਸੇਵਾ ਕਰਦਾ ਏ ਅਤੇ ਅਮੀਰਾਂ ਨੂੰ ਲੁੱਟਦਾ ਏ। ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਜਦੋਂ ਗਏ ਨੇ ਕੋਲ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ, ਅਤੇ ਫਿਰ ਉੱਥੇ ਸਮਝਾਇਆ ਸੀ ਭਾਈ ਸੱਜਣ, ਜੇ ਨਾਮ ਸੱਜਣਾ ਵਾਲਾ ਤਾਂ ਕੰਮ ਵੀ ਸੱਜਣਾ ਵਾਲੇ ਕਰਨੇ ਚਾਹੀਦੇ ਆ। ਫਿਰ ਉੱਥੇ ਸਮਝਾਇਆ ਸੀ ਕਿ ਸਰਾਂ ਬਣਾ ਕੇ ਲੁਕਾਈ ਦੀ ਸੇਵਾ ਕਰਨੀ, ਉਹਨਾਂ ਨੂੰ ਮੰਜਾ ਬਿਸਤਰਾ ਦੇਣਾ, ਪ੍ਰਸ਼ਾਦਾ ਦੇਣਾ ਚੰਗੀ ਗੱਲ ਹੈ, ਸੇਵਾ ਕਰਨੀ ਚੰਗੀ ਗੱਲ ਹੈ, ਪਰ ਸੇਵਾ ਦੇ ਨਾਂ 'ਤੇ ਲੋਕਾਂ ਨੂੰ ਲੁੱਟਣਾ ਮਾਰਨਾ ਇਹ ਜਿਹੜਾ ਇਹ ਬਹੁਤ ਮਾੜਾ ਕੰਮ ਹੈ, ਇਹ ਤਾਂ ਉਹ ਚਿੱਟੀ ਧੁੰਦ ਦੇ ਵਾਂਗ ਹੈ। ਅਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਸੀ, ਕਹਿਣ ਲੱਗੇ ਤੇਰਾ

ਕਹਿੰਦੇ ਕਿ ਕੋਠੇ ਮੰਡਪ ਮਾੜੀਆਂ ਪਾਸੋ ਚਿੱਟ ਚਿੱਤਵੀਆਂ ਕਿ ਜਿਹੜੇ ਕੋਠੇ ਮੰਡਪ ਮਾੜੀਆਂ ਘਰ ਸੋਹਣਾ ਬਾਹਰੋਂ ਬਣਾ ਲਈਏ ਅਤੇ ਜੇਕਰ ਉਹਦੇ ਅੰਦਰ ਕੋਈ ਨਿਵਾਸ ਨਹੀਂ ਰੱਖਦਾ ਵਿੱਚੋਂ ਸੱਖਣੀਆਂ ਜੇ ਵਿੱਚੋਂ ਸੱਖਣੀਆਂ ਨੇ ਅਤੇ ਉਹਨਾਂ ਬਣਾਏ ਹੋਏ ਘਰਾਂ ਦਾ ਨਾ ਬਣਾਉਣ ਵਾਲੇ ਨੂੰ ਕੋਈ ਫਾਇਦਾ ਏ ਅਤੇ ਨਾ ਲੋਕਾਂ ਨੂੰ ਫਾਇਦਾ ਏ, ਉਹ ਇੱਕ ਦਿਨ ਖੰਡਰ ਬਣ ਜਾਂਦਾ, ਉਹ ਬਿਥਵਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜੇ ਬਾਹਰੋਂ ਧਾਰਮਿਕ ਲਿਬਾਸ ਪਾ ਕੇ ਬਾਹਰੋਂ ਲਿਸ਼ਕਾ ਲਈਏ ਆਪਣੇ ਆਪ ਨੂੰ ਕਿ ਲੋਕ ਸਾਨੂੰ ਗੁਰਮੁਖ ਕਹਿਣ, ਅਤੇ ਅੰਦਰਲੀ ਅਵਸਥਾ ਜਿਹੜੀ ਮਨਮੁੱਖਾਂ ਵਾਲੀ ਹੋਵੇ, ਅਤੇ ਸਤਿਗੁਰੂ ਜੀ ਕਹਿੰਦੇ ਨਾ ਉਹਦੇ ਤੋਂ ਲੋਕਾਂ ਨੂੰ ਕੋਈ ਫਾਇਦਾ ਹੈ ਅਤੇ ਨਾ ਇਹ ਜੀਵਨ ਬਣਾਉਣ ਵਾਲੇ ਨੂੰ ਫਾਇਦਾ ਹੈ। ਸੱਜਣ ਇਹਦਾ ਤੈਨੂੰ ਵੀ ਕੋਈ ਫਾਇਦਾ ਨਹੀਂ, ਜੇ ਲੋਕਾਂ ਨੂੰ ਇਹਦਾ ਫਾਇਦਾ ਨਹੀਂ ਨਾ ਤੇਰੇ ਇਸ ਜੀਵਨ ਦਾ, ਲੋਕਾਂ ਨੂੰ ਤੂੰ ਲੁੱਟਦਾ ਏ, ਕੁੱਟਦਾ ਏ, ਮਾਰਦਾ ਏ, ਅਤੇ ਯਾਦ ਰੱਖੀ ਇਹਦਾ ਫਾਇਦਾ ਤੈਨੂੰ ਵੀ ਨਹੀਂ। ਜਿਹੜੀਆਂ ਜਾਇਦਾਦਾਂ ਜਿਹੜੇ ਦੌਲਤ ਵਾਸਤੇ ਤੂੰ ਇਹਨਾਂ ਲੁੱਟਦਾ ਪਿਆ ਏ, ਇੱਕ ਦਿਨ ਤੂੰ ਵੀ ਇਹਨਾਂ ਸਾਰੀਆਂ ਜਾਇਦਾਦਾਂ ਨੂੰ ਪਦਾਰਥਾਂ ਨੂੰ ਛੱਡ ਕੇ ਤੂੰ ਚਲੇ ਜਾਣਾ ਏ। ਫਿਰ ਦੂਜੀ ਗੱਲ ਉਦਾਹਰਨ ਦਿੱਤੀ ਸੀ ਗੁਰੂ ਸਾਹਿਬ ਜੀ ਨੇ ਭਾਈ ਸੱਜਣ ਨੂੰ ਬਗਲੇ ਦੀ, ਕਹਿੰਦੇ ਦੇਖ ਭਾਈ ਸੱਜਣ ਬਗਲੇ ਦਾ ਰੰਗ ਚਿੱਟਾ ਹੁੰਦਾ ਏ, ਰਹਿੰਦਾ ਵੀ ਉਹ ਪਾਣੀ ਦੇ ਕਿਨਾਰੇ ਦੇ ਉੱਪਰ ਹੀ ਪਾਣੀ ਦੇ ਵਿੱਚ ਰਹਿੰਦਾ ਏ, ਅਤੇ ਕਈ ਵਾਰ ਇੱਕ ਪੈਰ ਦੇ ਉੱਤੇ ਖੜ੍ਹਾ ਹੋ ਕੇ ਅੱਖਾਂ ਬੰਦ ਕਰਦਾ ਏ, ਅਤੇ ਲੋਕ ਇਹ ਕਹਿਣ ਲੱਗ ਪੈਂਦੇ ਵੀ ਸ਼ਾਇਦ ਇਹ ਬਗਲਾ ਰੰਗ ਦਾ ਵੀ ਚਿੱਟਾ ਏ, ਬਾਹਰੋਂ ਬੜਾ ਸੋਹਣਾ ਲੱਗਦਾ ਏ, ਰਹਿੰਦਾ ਵੀ ਪਾਣੀ ਦੇ ਕਿਨਾਰੇ 'ਤੇ ਆ, ਅਤੇ ਵੇਖੋ ਇੱਕ ਪੈਰ 'ਤੇ ਅੱਖਾਂ ਬੰਦ ਕਰਕੇ ਸ਼ਾਇਦ ਰੱਬ ਨੂੰ ਯਾਦ ਕਰਦਾ ਏ। ਕਹਿੰਦੇ ਨਹੀਂ, ਉਹ ਇੱਕ ਅੱਖ ਥੋੜ੍ਹੀ ਜਿਹੀ ਖੋਲ੍ਹ ਕੇ ਪਾਣੀ ਦੀ ਹਰਕਤ ਦੇਖਦਾ ਏ, ਜਿੱਥੇ ਕਿਤੇ ਡੱਡੀ ਮੱਛੀ ਉਹਨੂੰ ਹਿਲਦੀ ਜਾਪਦੀ ਉੱਥੇ ਹੀ ਹਮਲਾ ਕਰ ਦਿੰਦਾ ਏ। ਕਹਿੰਦੇ ਇਹੋ ਜੀਵਨ ਫਿਰ ਜਿਹੜਾ ਇਹਨਾਂ ਜੇ ਬਾਹਰੋਂ ਗੁਰਮੁਖਾਂ ਵਾਲਾ ਲਿਬਾਸ ਬਣਾ ਕੇ ਰਹੀਏ ਵੀ ਧਰਮ ਦੇ ਸਥਾਨ ਦੇ ਉੱਪਰ ਜਿਵੇਂ ਬਗਲਾ ਪਾਣੀ ਦੇ ਵਿੱਚ ਰਹਿੰਦਾ ਏ, ਅਤੇ ਅੱਖਾਂ ਬੰਦ ਕਰਕੇ ਸਮਾਧੀਆਂ ਲਾ ਕੇ ਵੀ ਯਤਨ ਕਰਕੇ ਜੇ ਅੰਦਰ ਮਨਮੁਖਤਾਈ ਹੈ ਤਾਂ ਫਿਰ ਬਗਲੇ ਤੋਂ ਹੰਸ ਨਹੀਂ ਬਣਿਆ, ਫਿਰ ਉਹ ਬਗਲੇ ਦਾ ਬਗਲਾ ਹੀ ਰਹਿ ਗਿਆ। ਇਸ ਕਰਕੇ ਸਾਨੂੰ ਸਤਿਗੁਰਾਂ ਨੇ ਬਗਲੇ ਤੋਂ ਹੀ ਸਮਾਧੀ ਨਹੀਂ, ਸਾਨੂੰ ਹੰਸ ਵਾਲੀ ਜ਼ਿੰਦਗੀ ਬਤੀਤ ਕਰਨ ਵਾਸਤੇ ਸਾਨੂੰ ਸਮਝਾਇਆ ਹੈ, ਅਤੇ ਜਿਹੜਾ ਇਸ ਜ਼ਿੰਦਗੀ ਨੂੰ ਬਤੀਤ ਕਰ ਲੈਂਦਾ ਏ ਉਹੀ ਗੁਰਮੁਖ ਬਣਦਾ ਏ। ਅਤੇ ਸਤਿਗੁਰੂ ਜੀ ਨੇ ਸਾਨੂੰ ਬਾਣੀ ਦੇ ਰਾਹੀਂ ਵੀ ਸਮਝਾਇਆ, ਜਿਨ੍ਹਾਂ ਨੇ ਗੁਰਮੁਖਾਂ ਵਾਲੇ ਗੁਣ ਜਿਹੜੇ ਧਾਰਨ ਕਰ ਲਏ ਉਹਨਾਂ ਦਾ ਜੀਵਨ ਬੜਾ ਉਚੇਰਾ ਹੋ ਗਿਆ। ਕਿੰਨਾ ਉਚੇਰਾ ਜੀਵਨ ਕਿ ਜਿਹੜੇ ਆਏ ਗੁਰਮੁਖ ਬਣਨ ਵਾਸਤੇ ਸੀ ਪਰ ਜਦੋਂ ਗੁਰੂ ਦੇ ਭਾਣੇ ਦੇ ਵਿੱਚ ਚੱਲੇ ਨੇ, ਗੁਰੂ ਦੇ ਹੁਕਮ ਦੇ ਵਿੱਚ ਚੱਲੇ ਨੇ, ਅਤੇ ਗੁਰੂ ਨੇ ਇਕੱਲਾ ਗੁਰਮੁਖ ਨਹੀਂ ਬਣਾਇਆ, ਉਹਨਾਂ ਨੂੰ ਗੁਰੂ ਬਣਾ ਦਿੱਤਾ ਹੈ। ਆਪਾਂ ਇਤਿਹਾਸ ਪੜ੍ਹ ਕੇ ਦੇਖੀਏ, ਅੱਜ ਗੁਰੂ ਅੰਗਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਅਸੀਂ ਮਨਾ ਰਹੇ ਹਾਂ, ਅਤੇ ਭਜੇ ਵੇਖੀਏ ਮਨ ਦੇ ਵਿੱਚ ਵਿਚਾਰ ਕਰਕੇ ਕਿ ਗੁਰੂ ਅੰਗਦ ਸਾਹਿਬ ਜੀ ਜਿਸ ਵੇਲੇ ਉਹ ਖਡੂਰ ਦੀ ਧਰਤੀ ਤੋਂ ਚੱਲੇ ਸਨ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਵਾਸਤੇ, ਉਹ ਗੁਰੂ ਬਣਨ ਦੀ ਤਿਆਰੀ ਕਰਕੇ ਨਹੀਂ ਸੀ ਆਏ ਕਿ ਮੈਂ ਵੀ ਜਾ ਕੇ ਅਤੇ ਗੁਰੂ ਨਾਨਕ ਸਾਹਿਬ ਜੀ ਤੋਂ ਅਗਲਾ ਗੁਰੂ ਬਣਨਾ ਹੈ। ਉੱਥੇ ਕੇਵਲ ਉਹ ਗੁਰਮੁਖ ਬਣਨ ਦੇ ਵਾਸਤੇ ਆਏ ਸੀ, ਅਤੇ ਵੇਖੋ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਚੱਲਦੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸੁਮੇਲ ਹੁੰਦਾ ਹੈ, ਅਤੇ ਜਾ ਕਿੱਥੇ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਦੇ ਪਿਤਾ ਜੀ ਬਾਬਾ ਫੇਰੂ ਮੱਲ ਜੀ ਦੇਵੀ ਦੀ ਪੂਜਾ ਕਰਦੇ ਸਨ, ਸੰਗ ਲੈ ਕੇ ਨਾਲ ਸਾਥੀਆਂ ਨੂੰ ਲੈ ਕੇ ਪਹਾੜਾਂ ਵਿੱਚ ਜਾਣਾ, ਉਹਨਾਂ ਤੋਂ ਬਾਅਦ 'ਚ ਭਾਈ ਲਹਿਣਾ ਜੀ ਦਾ ਵੀ ਇਹ ਜਿਹੜਾ ਜੀਵਨ ਦਾ ਅੰਗ ਬਣ ਗਿਆ ਸੀ ਦੇਵੀ ਦਰਸ਼ਨਾਂ ਨੂੰ ਜਾਣਾ। ਪਰ ਜਦੋਂ ਭਾਈ ਜੋਧ ਜੀ ਕੋਲੋਂ ਉਹਨਾਂ ਨੇ ਬਾਣੀ ਸੁਣੀ ਆਸਾ ਜੀ ਦੀ ਵਾਰ ਦੀ ਪੌੜੀ, ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਜ਼ਰ ਨਿਹਾਲੀਏ, ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਏ ਕਿਸ ਲਾਹੇ ਉੱਪਰ। ਜਦੋਂ ਉਸ ਲਾਹੇ ਦੇ ਉੱਪਰ ਜਾਣ ਦੀ ਇਹ ਜਿਹੜੀ ਪੌੜੀ ਦੀ ਸਿੱਖਿਆ ਨੂੰ ਜਿਹੜਾ ਸੁਣਿਆ ਨਾ, ਅਤੇ ਮਨ ਵਿੱਚ ਵਿਚਾਰ ਆ ਗਈ ਕਿ ਮਣਾ ਇਹ ਜੀਵਨ ਨੂੰ ਜਿਹੜਾ ਚਲਾਉਣ ਵਾਸਤੇ ਆ ਜਿਵੇਂ ਬਾਬਾ ਜੋਰ ਜੀ ਨੇ ਇਹ ਆਸਰਾ ਲਿਆ ਏ ਗੁਰੂ ਦਾ, ਇਹ ਗੁਰਮੁਖ ਬਣ ਗਏ ਨੇ, ਕਿੰਨਾ ਸੋਹਣਾ ਜੀਵਨ ਹੈ ਭਾਈ ਜੋਰ ਜੀ ਦਾ। ਜਿਵੇਂ ਮੈਂ ਬੇਨਤੀ ਕੀਤੀ ਸੀ ਨਾ ਕਿ ਹਰ ਇੱਕ ਸਿੱਖ ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ, ਜਿਹੜਾ ਗੁਰੂ ਦੇ ਘਰ ਦੇ ਵਿੱਚ ਜੰਮਿਆ ਪੈਦਾ ਹੋਇਆ ਸਿੱਖ ਧਰਮ ਦੇ ਵਿੱਚ, ਉਹਦਾ ਕਿਰਦਾਰ ਜਿਹੜਾ ਉਹ ਪ੍ਰਚਾਰਕ ਹੈ, ਜਿਹੜੀ ਗੱਲ ਆਪਾਂ ਕੀਤੀ ਸੀ। ਹੁਣ ਭਾਈ ਜੋਧ ਜੀ ਭਾਵੇਂ ਉਹ ਨਾ ਰਾਗੀ ਸਨ, ਨਾ ਉਹ ਗ੍ਰੰਥੀ ਸਨ, ਨਾ ਉਹ ਕਥਾ ਵਾਚਕ, ਨਾ ਢਾਡੀ, ਨਾ ਕਵੀਸ਼ਰ, ਉਹ ਕੇਵਲ ਗੁਰੂ ਦੇ ਹੁਕਮ ਨੂੰ ਕਮਾਉਂਦੇ ਸੀ ਰੋਜ਼ ਕਿਰਤ ਕਮਾਈ ਕਰਦਿਆਂ, ਅਤੇ ਜਿਵੇਂ ਗੱਲ ਕੀਤੀ ਸੀ ਨਾ

0: ਰਫਤਾਰ ਗੁਫਤਾਰ ਦਸਤਾਰ ਅਤੇ ਉਹ ਭਾਈ ਜੋਧ ਜੀ ਦੇ ਬਾਹਰੀ ਜੀਵਨ ਜਦੋਂ ਅੰਦਰਲਾ ਬਾਹਰੀ ਜੀਵਨ ਦੇਖਿਆ ਅਤੇ ਭਾਈ ਲਹਿਣਾ ਜੀ ਨੂੰ ਖਿੱਚ ਪੈ ਗਈ ਅਤੇ ਫਿਰ ਉਹ ਖਿੱਚ ਜਿਹੜੀ ਸੀ ਕਰਤਾਰਪੁਰ ਨੂੰ ਲੈ ਕੇ ਗਈ ਜਦੋਂ ਜਾ ਰਹੇ ਨੇ ਦੇਵੀ ਦੇ ਦਰਸ਼ਨਾਂ ਨੂੰ ਅਤੇ ਮਨ ਦੇ ਵਿੱਚ ਸੋਚਿਆ ਵੀ ਕਰਤਾਰਪੁਰ ਦੇ ਨੇੜੇ ਤੇ ਆਪਾਂ ਡੇਰਾ ਕੀਤਾ ਇਹ ਕੁਝ ਸਮਾਂ ਲੱਗਣਾ ਏ ਮੈਂ ਗੁਰੂ ਨਾਨਕ ਸਾਹਿਬ ਜੀ ਬਾਰੇ ਜਿਹਦੇ ਬਾਰੇ ਸੁਣਿਆ ਅੱਜ ਵੇਖ ਆਵਾਂ ਦਰਸ਼ਨ ਕਰ ਆਵਾਂ ਭਾਈ ਲਹਿਣਾ ਜੀ ਜਦੋਂ ਉੱਥੇ ਜਾਂਦੇ ਨੇ ਗਏ ਭਾਈ ਲਹਿਣਾ ਜੀ ਬਣ ਕੇ ਨੇ ਫਿਰ ਜਦੋਂ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਆਏ ਤਾਂ ਗੁਰੂ ਬਣ ਕੇ ਆਏ ਨੇ ਵੇਖੋ ਇਹ ਗੁਰਮੁਖ ਦੇ ਜੀਵਨ ਦੀ ਤਬਦੀਲੀ ਇਹ ਕਿਵੇਂ ਆ ਗਈ ਜਿੱਥੋਂ ਮੈਂ ਵਿਚਾਰ ਆਰੰਭ ਕੀਤੀ ਕਿ ਗਏ ਉਹ ਗੁਰਮੁਖ ਬਣਨ ਵਾਸਤੇ ਸੀ ਭਾਈ ਲਹਿਣਾ ਜੀ ਮਨ ਦੇ ਵਿੱਚ ਕੋਈ ਇੱਛਾ ਨਹੀਂ ਸੀ ਕਿ ਮੈਂ ਗੁਰੂ ਬਣਨਾ ਹੈ ਪਰ ਜਦੋਂ ਗੁਰੂ ਦੀ ਘਾਲ ਨੂੰ ਗੁਰੂ ਦੇ ਇੱਕ ਜੋ ਭਗਤੀ ਹੈ ਸਿੱਖਿਆ ਉਹਨੂੰ ਮਨ ਵਿੱਚ ਧਾਰਨ ਕੀਤਾ ਅਤੇ ਵੇਖੋ ਗੁਰੂ ਦੀ ਸਿੱਖਿਆ ਕਿੱਥੋਂ ਤੱਕ ਮਨੁੱਖ ਨੂੰ ਲੈ ਜਾਂਦੀ ਤਾਂ ਹੀ ਤਾਂ ਕਹਿਣਾ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਸਾਨੂੰ ਤਾਂ ਹੀ ਕਿਹਾ ਇਹ ਪੂਰੇ ਗੁਰ ਕਾ ਸੁਣ ਉਪਦੇਸ਼ ਸਾਨੂੰ ਤਾਂ ਹੀ ਕਿਹਾ ਗੁਰਪੂਰ ਹੈ ਚਰਨੀ ਲਾਇਆ ਜਦੋਂ ਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ ਨਾ ਅਤੇ ਗੁਰੂ ਸਾਹਿਬ ਜੀ ਫਿਰ ਸਾਡੇ ਅੰਦਰਲੀਆਂ ਉਹ ਕਮੀਆਂ ਜਿਹੜੀਆਂ ਉਹਨੂੰ ਦੂਰ ਕਰਕੇ ਸਾਡੇ ਅੰਦਰ ਗੁਣ ਹੀ ਗੁਣ ਭਰ ਦਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜੋ ਬਚਨ ਕਹੇ ਨਾ ਆਸਾ ਜੀ ਦੀ ਵਾਰ ਦੇ ਪਹਿਲੇ ਸਲੋਕ 'ਚ ਅਸੀਂ ਪੜ੍ਹਦੇ ਹਾਂ ਉਹ ਬਿਲਕੁਲ ਗੁਰਮੁਖ ਦੀ ਡੈਫੀਨੇਸ਼ਨ ਦਿੱਤੀ ਹੈ ਉੱਥੇ ਸਤਿਗੁਰਾਂ ਨੇ ਵੀ ਗੁਰੂ ਕਿਵੇਂ ਇੱਕ ਆਮ ਤੋਂ ਖਾਸ ਬਣਾ ਦਿੰਦੇ ਨੇ ਕਿਵੇਂ ਆਮ ਇਨਸਾਨ ਤੋਂ ਗੁਰਮੁਖ ਬਣਾ ਦਿੰਦੇ ਨੇ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਕਿ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਕਿ ਮੈਂ ਉਸ ਗੁਰੂ ਤੋਂ ਸੌ ਵਾਰੀ ਸੈਂਕੜੇ ਵਾਰੀ ਦਿਨ ਵਿੱਚ ਕੁਰਬਾਨ ਜਾਂਦਾ ਹੈ ਜਿਸ ਸਤਿਗੁਰੂ ਨੇ ਮੈਨੂੰ ਇੱਕ ਖਿਨ ਦੇ ਵਿੱਚ ਹੀ ਆਮ ਤੋਂ ਦੇਵਤਾ ਮਨੁੱਖ ਤੋਂ ਦੇਵਤਿਆਂ ਵਰਗਾ ਬਣਾ ਦਿੱਤਾ ਮੈਂ ਹੁਣੇ ਸ਼ਬਦ ਸਾਂਝੇ ਕੀਤੇ ਸੀਗੇ ਗੁਰਮੁਖ ਬ੍ਰਹਮ ਗਿਆਨੀ ਸਾਧੂ ਆਸ਼ਕ ਦੇਵਤਾ ਸੰਤ ਇਹ ਇੱਕੋ ਹੀ ਨਾਮ ਵੱਖੋ ਵੱਖਰੇ ਨੇ ਅਵਸਥਾ ਇੱਕ ਹੀ ਹੈ ਜਿਵੇਂ ਪਾਣੀ ਇੱਕ ਉਹਦੇ ਨਾਮ ਵੱਖੋ ਵੱਖਰੇ ਨੇ ਪਰਮਾਤਮਾ ਇੱਕ ਹੈ ਉਹਦੇ ਨਾਮ ਵੱਖੋ ਵੱਖਰੇ ਨੇ ਕੋਈ ਖੁਦਾ ਕਹਿੰਦਾ ਕੋਈ ਔਹਰਾ ਮਜਦ ਕਹਿੰਦਾ ਹੈ ਕੋਈ ਭਗਵਾਨ ਕਹਿੰਦਾ ਕੋਈ ਬੀਠੁਲ ਕਹਿੰਦਾ ਹੈ ਕੋਈ ਜਿਹੜਾ ਹੈ ਉਹਨੂੰ ਪ੍ਰਭੂ ਕਹਿੰਦਾ ਹੈ ਉਹ ਇੱਕ ਹੀ ਇਸੇ ਤਰ੍ਹਾਂ ਹੀ ਅਵਸਥਾ ਵੀ ਗੁਰਮੁਖ ਦੀ ਇੱਕ ਹੀ ਹੈ ਕੋਈ ਸਾਧੂ ਕਹਿ ਲਵੇ ਕੋਈ ਸੰਤ ਕਹਿ ਲਵੇ ਕੋਈ ਆਸ਼ਕ ਕਹਿ ਲਵੇ ਕੋਈ ਦੇਵਤਾ ਕਹਿ ਲਵੇ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਆਸ਼ਕ ਸ਼ਬਦ ਵੀ ਆਸਾ ਜੀ ਦੀ ਵਾਰ 'ਚ ਅਸੀਂ ਪੜ੍ਹਦੇ ਹੋ ਵਰਤਿਆ ਹੈ ਜਿਹਦਾ ਪਰਮਾਤਮਾ ਦੇ ਨਾਮ ਦੇ ਨਾਲ ਸੱਚੇ ਇਸ਼ਕ ਦੇ ਨਾਲ ਜਿਹਦੀ ਮਜਾਜੀ ਨਹੀਂ ਸੱਚੇ ਇਸ਼ਕ ਇਹ ਹਕੀਕੀ ਜਿਹੜਾ ਹੈ ਨਾ ਇਸ਼ਕ ਉਹਦੇ ਨਾਲ ਜਿਹੜੀ ਪ੍ਰੇਮ ਦੇ ਨਾਲ ਸਾਂਝ ਪੈ ਜਾਂਦੀ ਅਤੇ ਉਹ ਜਿਹੜਾ ਪਰਮਾਤਮਾ ਦੇ ਨਾਮ ਦਾ ਗੁਰੂ ਦਾ ਆਸ਼ਕ ਬਣ ਜਾਵੇ ਨਾ ਸਤਿਗੁਰੂ ਜੀ ਫਿਰ ਸਮਝਾਉਂਦੇ ਨੇ ਉਹਦੀ ਅਵਸਥਾ ਕਿੱਦਾਂ ਦੀ ਜਿਸ ਪਿਆਰੀ ਸੋ ਨੇਹ ਤਿਸੇ ਆਗੈ ਮਰ ਚੱਲੀਐ ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ ਅਤੇ ਫਿਰ ਇਹ ਇਕੱਲਾ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਨਹੀਂ ਫਿਰ ਉਹਨਾਂ ਨੇ 7 ਸਾਲ ਉਹ ਕਮਾਇਆ ਵੀ ਕਿਉਂਕਿ 28 ਸਾਲ ਦੀ ਉਮਰ ਵਿੱਚ ਭਾਈ ਲਹਿਣਾ ਜੀ ਦੇ ਰੂਪ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਗਏ ਨੇ 1532 ਨੂੰ ਅਤੇ 1539 ਤੱਕ ਵੇਖੋ ਕਿੰਨੀ ਤਬਦੀਲੀ ਆ ਗਈ ਕਿ 1539 ਤੱਕ ਉਹਨਾਂ ਨੇ ਘਾਲ ਕਮਾਈ ਭਾਈ ਲਹਿਣਾ ਜੀ ਦੇ ਰੂਪ ਅੰਦਰ ਕਰਕੇ ਅਤੇ ਗੁਰਤਾ ਗੱਦੀ ਗੁਰੂ ਨਾਨਕ ਸਾਹਿਬ ਜੀ ਨੇ ਦੇ ਦਿੱਤੀ ਗਏ ਅਤੇ ਗੁਰਮੁਖ ਬਣਨ ਵਾਸਤੇ ਸੀ ਜਿਹੜੀ ਅੱਜ ਗੱਲ ਆਪਾਂ ਵਿਚਾਰ ਆਰੰਭ ਕੀਤੀ ਗਏ ਗੁਰਮੁਖ ਬਣਨ ਵਾਸਤੇ ਸੀ ਇੱਕ ਚੰਗਾ ਗੁਰੂ ਦਾ ਸਿੱਖ ਬਣਨ ਵਾਸਤੇ ਪਰ ਪਿਆਰ ਇੰਨਾ ਬਣ ਗਿਆ ਜਿਸ ਪਿਆਰੇ ਸੋ ਨੇਹ ਇੰਨਾ ਪਿਆਰ ਬਣ ਗਿਆ ਰਾਤ ਹੈ ਅਤੇ ਰਾਤ ਨੂੰ ਵੀ ਗੁਰੂ ਦੇ ਹੁਕਮ ਦੀ ਪਾਲਣਾ ਜੇ ਦਿਨ ਹੈ ਅਤੇ ਦਿਨੇ ਵੀ ਪਾਲਣਾ ਜੇ ਗੁਰੂ ਜੀ ਨੇ ਰਾਤ ਨੂੰ ਹੁਕਮ ਕਰ ਦਿੱਤਾ ਭਾਈ ਲਹਿਣਾ ਜੀ ਧਰਮਸ਼ਾਲਾ ਦੀ ਕੰਧ ਡਿੱਗ ਪਈ ਹੈ ਵਰਦੇ ਮੀਂਹ ਸਰਦੀਆਂ ਦਾ ਮੌਸਮ ਬਣਾ ਦੇਵੋ ਸੱਤ ਬਚਨ ਕਹਿ ਕੇ ਉੱਥੇ ਤੁਰ ਪਏ ਲੋਕਾਂ ਨੇ ਕਈਆਂ ਨੇ ਕਿਹਾ ਭਾਈ ਲਹਿਣਾ ਜੀ ਮਿੱਟੀ ਦੀ ਕੰਧ ਮੀਂਹ ਦੇ ਵਿੱਚ ਹਨੇਰੇ 'ਚ ਕਿਵੇਂ ਬਣ ਸਕਦੀ ਹੈ ਕਹਿਣ ਲੱਗੇ ਕੰਧ ਬਣੇ ਜਾਂ ਨਾ ਬਣੇ ਮੇਰੇ ਗੁਰੂ ਦਾ ਹੁਕਮ ਉਹਦੀ ਪਾਲਣਾ ਕਰਨੀ ਜੇ ਕਹਿ ਦਿੱਤਾ ਰਾਤ ਨੂੰ ਭਾਈ ਲਹਿਣਾ ਜੀ ਰਾਵੀ ਤੋਂ ਕੱਪੜੇ ਧੋ ਲਿਆਓ ਜਾ ਕੇ ਰਾਤ ਦੇ ਹਨੇਰੇ ਵਿੱਚ ਕੱਪੜੇ ਲੈ ਧੋਣ ਵਾਸਤੇ ਚਲੇ ਗਏ ਕਿ ਬੇਅੰਤ ਸਾਖੀਆਂ ਨੇ ਤਾਂ ਹੀ ਭਾਈ ਸੱਤਾ ਬਲਵੰਡ ਜੀ ਨੇ ਕਹਿੰਦੇ ਜਾਂ ਸਦੋਸ ਤਾਂ ਲਹਿਣਾ ਟਕਿਉਣ ਕਿ ਜਦੋਂ ਸਾਰੇ ਸਿੱਖਾਂ ਪੁੱਤਰਾਂ ਗੁਰੂ ਨੇ ਸਾਰਿਆਂ ਵਿੱਚੋਂ ਪਰਖ ਕੀਤੀ ਅਤੇ ਭਾਈ ਲਹਿਣਾ ਜੀ ਪ੍ਰਵਾਨ ਹੋਏ ਅਤੇ ਉਹਨਾਂ ਨੂੰ ਫਿਰ ਅੱਜ ਦੇ ਦਿਨ 1549 ਈਸਵੀ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਜੋ ਅਸਥਾਨ ਉੱਥੇ ਗੁਰਤਾ ਗੱਦੀ 'ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸੁਭਾਈ ਮਾਣ ਕਰਦੇ ਨੇ, ਥਾਪਿਆ ਲਹਿਣਾ ਜੀਵ ਦੇ ਗੁਰਿਆਈ ਸਿਰ ਛਤਰ ਫਰਾਇਆ। ਜਿਉਂਦੇ ਜੀ ਭਾਈ ਲਹਿਣਾ ਜੀ ਨੂੰ ਗੁਰਮੁਖ ਤੋਂ ਗੁਰੂ ਬਣਾ ਕੇ ਸੰਸਾਰ ਵਿੱਚ ਉਸ ਤਖ਼ਤ ਦੇ ਉੱਪਰ ਬਿਠਾ ਕੇ ਆਪ ਮੱਥਾ ਟੇਕਿਆ, ਆਪ ਪਰਿਕਰਮਾ ਕੀਤੀਆਂ। ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸਿੱਖਾਂ ਨੂੰ ਕਹਿ ਦਿੱਤਾ ਕਿ ਜਿਵੇਂ ਸਾਨੂੰ ਗੁਰੂ ਰੂਪ ਵਿੱਚ ਜਾਣਦੇ ਸੋ ਅੱਜ ਤੋਂ ਤੁਸੀਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਜਾਣਨਾ। ਸਾਖੀਕਾਰ ਕਹਿੰਦਾ 1596 ਬਿਕਰਮੀ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੱਚਖੰਡ ਜਾਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਗੁਰੂ ਬਣਾ ਕੇ, ਗੁਰੂ ਅੰਗਦ ਸਾਹਿਬ ਬਣਾ ਕੇ ਪੋਥੀ ਅੰਗਦ ਯੋਗ ਮਿਲੀ, ਬਾਣੀ ਦਾ ਖਜ਼ਾਨਾ ਗੁਰੂ ਅੰਗਦ ਸਾਹਿਬ ਜੀ ਦੇ ਹਵਾਲੇ ਕੀਤਾ ਅਤੇ ਗੁਰਤਾ ਗੱਦੀ 'ਤੇ ਬਹਿ ਕੇ ਉਹਨਾਂ ਜੀਵਨ ਬਤੀਤ ਕੀਤਾ। ਸੋ ਅੱਜ ਦੇ ਦਿਨ ਅਸੀਂ ਗੁਰੂ ਅੰਗਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਵੀ ਮਨਾ ਰਹੇ ਹਾਂ। ਕੱਲ੍ਹ ਨੂੰ ਇਹ ਜਿਹੜੀ ਪੌੜੀ ਹੈ ਇਹਦੀ ਨਾਲ ਵਿਚਾਰ ਇਸ ਤੋਂ ਅੱਗੇ ਸਾਂਝੀ ਕੀਤੀ ਜਾਵੇਗੀ, ਕਿਉਂਕਿ ਗੁਰਮੁਖ ਦੀ ਗੱਲ ਆਈ ਅਤੇ ਗੁਰਮੁਖ ਦਾ ਜੀਵਨ ਕਿੱਦਾਂ ਦਾ ਸਾਰੇ ਪੱਖ ਅਸੀਂ ਵਿਚਾਰ ਕੇ ਚੱਲਣਾ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ। ਸਤਿਸੰਗ ਜੀਓ, ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਕਿ ਆਪ ਸਭ ਸੰਗਤਾਂ ਨੂੰ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਨ ਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾਵ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਹੋਏ ਹਨ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦੇ ਆ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਣੀ ਜੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਸਭ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਦਰ ਪ੍ਰਵਾਨ ਕਰਨਾ ਸਭ ਮੁੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ ਸਰਦਾਰ ਰਜਿੰਦਰ ਸਿੰਘ ਚੌਹਾਨ ਦੀ ਦੇਹ ਅਰੋਗਤਾ ਵਾਸਤੇ ਆਪ ਜੀ ਦੇ ਪਾਵਨ ਚਰਨਾਂ 'ਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਆਪਣੇ ਸੇਵਕ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਤਿਗੁਰੂ ਜੀ ਪੂਰਨ ਦੇਹ ਅਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਜੀ ਹਰ ਮੈਦਾਨੇ ਫਤਿਹ ਕਰਨੀ ਸਤਿਗੁਰੂ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ਼ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ

ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਧਾਈ ਤੋਏ ਰਹਾਉ ਵਿਸ਼ਵੇ ਚਸਿਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਂ ਹੋਆ ਸੂਰਜੇ ਕੁਰਤ ਅਨੇਕ ਨਾਨਕ ਕਰਤੇ ਕੇਤੇ ਵੇਸ਼ ਰਾਵਤਨਾ ਸ੍ਰੀ ਮਹਲਾ ਪਹਿਲਾ ਗਗਨਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਣ ਚਬਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਵਤਾਰ ਸ਼ਬਦ ਵਾਜੰਤ ਭੇਰੀ ਰਹਾਉ ਸਹਿਸਤਾਲ ਨੈਨ ਨਨ ਨੈਨ ਹੈ ਤੋਹਿ ਕੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨਕ ਪਦ ਗੰਧ ਬਿਨ ਸਹਿਸਤਾਲ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਈ ਪਿਆਸਾ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ

ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਹੇ ਨਿਮਾਣੀਆਂ ਦੇ ਮਾਣ, ਨਿਤਾਣੀਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀਆਂ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ, ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦੇ ਹਾਂ, ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਤੋਂ ਸਮਤ ਬਖਸ਼ਿਸ਼ ਕਰਨੀ ਜੀ, ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀਆਂ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਸਤਿਗੁਰੂ ਰਹਿਣ ਆਈ ਹੈ, ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ। ਆਪ ਜੀ ਦੇ ਸੁੱਖ ਆਸਣ ਤਿਆਰ ਹਨ, ਕਿਰਪਾ ਕਰੋ, ਸੁੱਖ ਆਸਣ ਅਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਵਿਸ਼ਰਾਮ ਕਰੋ, ਸੰਗਤਾਂ ਨੂੰ ਖੁਸ਼ੀ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸੇਈ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सतगुरु सो राजे सो

ਔਰ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ ਸੋਚਾ ਸੋਚਣਾ ਹੋ।

ਭਾਰ ਸਹ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵਸ ਚਿਆਰਾ ਹੋਈਐ ਕਪੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।

ਕਥਨਾ ਕਥੀ ਨਾ ਆਵੈ ਤੋਟਾ ਅਥ ਕਥ ਕਥੀ ਕੋਟੀ ਗੁਰਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਦਰ ਕਾਹੀ ਖਾਹੇ ਹੁਕਮੀ ਹੁਕਮ ਚਲਾਹੀ ਰਾਵ ਨਾਨਕ ਵਿਸਹਿ ਵੇ ਪ੍ਰਭਾਹੁ ਸਾਚਾ ਸਾਹਿਬ ਸਾਚ ਨਾਹੀ ਪਾਖਿਆ ਪਹੁ ਅਪਾਰ।

ਤੀਰਥ ਨਾਵਾ ਜਿਤ ਸੁਭਾਵਾ ਮਨ ਬਾਣੀ ਕੇ ਨਾਈ ਕਰੀ ਜੇਤੀ ਸਰਠੋ ਪਾਈ ਵੇਕਾ ਵਿਣ ਕਰਮ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕਾ ਜੇ ਗੁਰ ਕੀ ਸਿੱਖ ਸੁਣੀ

ਸੀਂਦੁ ਤਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਮੰਤਿਆ ਗੁਣ ਦੇ, ਤੀਹਾ ਕੋਏ ਨ ਸੁਝਈ, ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਤ ਬਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕਾ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂ ਭਾਵ ਗਾਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾ ਹਨੁਮੰਦ, ਸੁਣਿਆ ਜੋਗ ਜੁਗ ਤਨ ਭੇਦ, ਸੁਣਿਆ ਸਾਸ ਅੰਮ੍ਰਿਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂ ਭਾਵ ਗਾਨਾਸ, ਸੁਣਿਆ ਸਤਸੰਦੋ ਗਿਆਨ, ਸੁਣਿਆ ਅੜਸੜ ਗਾ।

ਕਿਆਨ ਤਬਲੈ ਉਮਰ ਕੀਤਾ ਪਾ ਧਰਤੀ ਹੋਣ ਪਰਾ ਹੁਰ ਹੋਰ ਦਿੱਤੀ ਭਾ ਤਲੈ ਕਮਜ਼ੋਰ ਜੀ ਆ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੇਤਾ ਤਾਣ ਸਵਾਲ ਹਰੂ

ਏਕ ਵਾਰ ਜੋ ਦੁਰਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਘ ਭਾਵ ਅਸੰਖ ਅਸੰਖ ਪੂਜਾ

ਸਿਰ ਭਾਰ ਹੋਈ ਅੱਖਰੀ ਨਾਮ ਕਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ ਅੱਖਰੀ ਲਿਖਣ ਬੋਲਣ ਮਾਣ ਕਰਸ ਸੰਜੋ ਬਖਾਨ ਜਿਨੇ ਲਿਖੇ ਤਸਰਨਾਏ ਜੇ ਪਰਮਾਏ ਤਬਦੇ ਪਾਏ

ਪਹੁੰਚਾਓ। ਕਮਨ ਸਵੇਲਾ ਵਖਤਾ ਕਮਨ ਕਮਨ ਥੇਤਾ ਕਮਨ ਮਾਰ ਕਮਨ ਸਿਰ ਤੀ ਮਾਹ ਕਮਨ ਜਿਤ ਹੋਆ ਆਕਾਰ ਵੀ ਨ ਪਾਈਆ ਬੰਡਤੀ ਜੇ ਹੂੰ ਵੈਲੇ ਪੁਰਾਣ ਮੁਕਤਨ ਪਾਇਓ ਕਾਦੀਆਂ ਜੇ ਲਿਖਾਂ ਲੇ ਕੁਰਾਨ ਥਿਤ ਵਾਲਣ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾ ਲਾਈ ਕਿਉਂ ਮਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹੇ ਵੱਡੀ ਨਾਈ ਕੀਤਾ ਜਾਕਾ ਹੂੰ ਵੈ ਨਾਨਕ ਦੇ ਕੂ ਆਪ

ਕੇਤੇ ਆਖਾ ਆਖਣ ਬਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਇੱਥੇ ਕੀਤੇ ਹੋਰ ਕਰੇ ਤਾਂ ਆਖਣ ਸਿੱਕਾ ਕੇਈ ਕੇ। ਜੇ ਬਰ ਬਾਵਾ ਤੇ ਮਲੋ ਹੋਏ, ਨਾਨਕ ਜਾਣਾ ਸੱਚਾ।

ਲਿਖ ਜਾਣਾ ਲਿਖ ਲੈ ਤਨ ਵਿਚਾਰੇ ਗਾ ਭਾਈ ਸਰ ਬ੍ਰਹਮਾ ਦੇਵੀ ਸੂਨ ਸਦਾ ਸਵਾਰੇ ਗਾਵੈ ਦੇ ਦਾਸਨ ਮੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਮਨ ਸਾਧ ਵਿਚਾਰੇ ਗਾਮਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਾਮਨ ਪੰਡਾ ਪੰਡਰ ਕੀਸਰ ਜੁਗ ਜੁਗ ਵੀਰਤਾ ਨਾਲੇ

ਤੇਰੇ ਪੁੱਤਰ ਸਾਲੇ ਹੂਰ ਕੇਤੇ ਕਾਮਨ ਸੀਮਾ ਚੇਤਨ ਆਮਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਜਿਨਸੀ ਮਾਇਆ ਜਿਨ ਪਾਈ

ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥਾ ਸੋਹਿਨ ਬਨ ਪ੍ਰਭਾਨ, ਨਦਰੀ ਕਰਮ ਭਵੈ ਨਿਸਾਨ, ਕਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾਏ ਉਹ ਧਰਮ, ਗਿਆਨ ਖੰਡ ਕਾਇਆ ਕੋ ਕਰਮਾ।

ਕੇਤੇ ਕੇਤੇ ਮੁੰਡਾ ਦੇ ਸਾ ਕੇਤੇ ਸਰਬਤਨਾਥ ਕੇਤੇ ਕੇਤੇ ਦੇਵੀ ਮੇਸ ਕੇਤੇ ਦੇਵਦਾਨ ਮੁੰਨ ਕੇਤੇ ਕੇਤੇ ਸੰਬੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾ ਨਰਿੰਦ ਕੇਤੀਆਂ ਸੁਰਦੀ ਸੇਵਾ ਕੇਤੇ ਨਾਨਕੇ ਅੰਤਰ ਅੰਤ ਗਿਆਨ ਖੰਡ ਮੈਂ।

ਤਿੱਥਾ ਕਰੀਏ ਸੁਰਤ ਮਤ ਮਨ ਬੁੱਧਾ, ਤਿੱਥਾ ਕਰੀਏ ਸੁਰਾਂ ਸਦਾਂਗੀ ਸੁਧਾ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨ ਕੋਈ ਹੋਰ, ਤਿੱਥਾ ਜੋਤ ਮਹਾਂਬਲ ਸੂਰ, ਤਨਮੈ ਰਾਮ ਰਿਆ ਪ੍ਰਭੂਰ।

ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰ ਨਮਸਤੰਗਾ ਧਰਮੰ ਨਮਸਤੰਗਾ ਨਾਮੰ ਨਮਸਤੰਗਾ ਤਾਮੰ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੁਵੇਕਾ ਨਮਸਤੰਗ ਅਨੇਕਾ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਦੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਧਰਵਰਗੇ ਨਮਸਤੰਗਾ ਸਰਗੇ ਨਮ

ਨਮਸਤੰ ਅਮਰਬੇ ਨਮਸਤਸਤ ਅਰਬੇ ਅਦੇਸੰ ਆਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਵਰੂਪੇ ਨਮੋ ਸਰਾਭੂਪੇ ਨਮੋ ਸਰਵਗੁਹਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਾਲੇ ਨਮਸਤਸਤ ਦੇਵਾ ਨਮਸਤੰ ਅਪੇਵਾ ਨਮਸਤੰ ਅਜਨਮੇ ਨਮਸਤੰ ਸੁਬਰਮੇ ਨਮੋ ਸਰਬਗੌਨੇ ਨਮੋ ਸਰਾਭੌਨੇ ਨਮੋ ਸਰਵਰੰਗੇ ਨਮੋ ਸਰਾਭੰਗੇ ਨਮੋ ਕਾਲਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਣੇ ਨਮਸਤੰ ਅਭਰਣੇ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮੋ ਸਰਵਧੰਦੇ ਨਮੋ ਸਦਾ ਮੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਆਨੰਦੇ ਨਮਸਤੰ ਮਹੰਦੇ ਨਮਸਤਸ ਰਾਗੇ ਨਮਸਤੰ ਸੁਹਾਗੇ ਨਮੋ ਸਰਵਸੁਖੰ ਨਮੋ ਸਰਾਭੁਖ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੁਗ ਜੁਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬ ਪਾਲੇ

ਨਮੋ ਚੰਦਰ ਚੰਦਰੇ, ਨਮੋ ਪਾਨ ਪਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤਾ ਨਿਰਤੇ, ਨਮੋ ਨਾਰ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ।

ਨਮੋ ਸਰਵਜੀਤੰ ਨਮੋ ਸਰਾ ਪੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਾ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸੰ ਨਮੋ ਸਰਾ ਕ੍ਰਿਸੰ ਨਮੋ ਸਰਵਰੰਗੇ ਤਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ

ਕਰਮੀ ਅਖਲ ਜੋਗੀ ਅਚਲ ਭੋਗੀ ਅਚਲ ਰਾਜੀ ਅਟਲ ਸਾਜੇ ਅਖਲ ਧਰਮੰਗ ਆਲਾ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਬੇਵੰਗ।

ਚਤਰ ਚੱਕਰ ਕਰਤਾ, ਚਤਰ ਚੱਕਰ ਹਰਤਾ, ਚਤਰ ਚੱਕਰ ਦਾਨੀ, ਚਤਰ ਚੱਕਰ ਜਾਨੀ, ਚਤਰ ਚੱਕਰ ਵਰਤੀ, ਚਤਰ ਚੱਕਰ ਪਰਤੀ, ਚਤਰ ਚੱਕਰ ਪਾਲੇ, ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ, ਚਤਰ ਚੱਕਰ ਵਾਸੇ, ਚਤਰ ਚੱਕਰ ਮਾਨਿਆ, ਚਤਰ ਚੱਕਰ ਦਾਨਿਆ, ਚਾਚਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਭਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਏ ਆ ਜਨਮੰਗ ਆ ਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰਾ ਪਰਥੀਸਾ ਆਦੀਸਾ ਆਦ੍ਰਿਸਾ ਆ ਕ੍ਰਿਸਾ ਭਗਵਤੀ ਸ਼ਾਂਤਵਾ ਪ੍ਰਸਾ ਕਸਤੇ ਕੇ ਆ ਛਿਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮਾ ਕੇ ਆ ਭੰਜ ਪਰਮਾ ਕੇ ਆ ਭਿਜ ਲੋਕਾ ਕੇ ਆ ਦਿਸੁਕਾ ਕੇ ਅਵਧੂਤ ਵਰਣਾ ਗੇ ਵਿਭੂਤ ਕਰਨਾ।

ਦੇਹਾਂਦਾ ਹੈ, ਕਿ ਰਾਜ ਰਹੀਮ ਹੈ, ਕਿ ਕਰਮੰ ਕਰੀਮ ਹੈ, ਕਿ ਸਰਬੰ ਕਲੀ ਹੈ, ਕਿ ਸਰਬੰ ਦਲੀ ਹੈ, ਕਿ ਸਰਵਤਰ ਮਾਨਿਆ, ਕਿ ਸਰਵਤਰ ਦਾਨਿਆ, ਕਿ ਸਰਵਤਰ ਗਾਉਣੇ, ਕਿ ਸਰਵਤਰ ਭਾਉਣੇ, ਕਿ ਸਰਵਤਰ ਦੇਸਾ, ਕਿ ਸਰਵਤਰ ਪੇਸ਼ਾ, ਕਿ ਸਰਵਤਰ ਰਾਜਾ, ਕਿ ਸਰਵਤਰ ਸਾਜਾ, ਕਿ ਸਰਵਤਰ ਦੀਨਾ, ਕਿ ਸਰਵਤਰ ਲੀਨਾ, ਕਿ ਸਰਵਤਰ ਜਾਹੋ, ਕਿ ਸਰਵਤਰ ਬਾਹੋ, ਕਿ ਸਰਵਤਰ ਦੇਸਾ, ਕਿ ਸਰਵਤਰ ਪੇਸ਼ਾ, ਕਿ ਸਰਵਤਰ ਕਾਲਾ, ਕਿ ਸਰਵਤਰ ਪਾਲਾ, ਕਿ ਸਰਵਤਰ ਹੰਤਾ, ਕਿ ਸਰਵਤਰ ਗੰਤਾ, ਕਿ ਸਰਵਤਰ ਭੇਖੀ, ਕਿ ਸਰਵਤਰ ਭੇਖੀ, ਕਿ ਸਰਵਤਰ ਕਾਜਾ, ਕਿ ਸਰਵਤਰ ਰਾਜਾ, ਕਿ ਸਰਵਤਰ ਸੁਖਾ।

ਕੇ ਸਰਵੱਤਰ ਮਾਨਿਆ ਸਦਾ ਮੰਗ ਪ੍ਰਧਾਨਿਆ ਕੇ ਸਰਵੱਤਰ ਜਾਪਿਆ ਕੇ ਸਰਵੱਤਰ ਥਾਪਿਆ ਕੇ ਸਰਵੱਤਰ ਭਾਨਾ ਕੇ ਸਰਵੱਤਰ ਮਾਨਾ ਕੇ ਸਰਵੱਤਰ ਇੰਦਰਾ।

ਕਾਮ ਹੈ ਕਿ ਹੁਸਨ ਅਲ ਵਜੂ ਹੈ ਤਮਾਮ ਅਰਜੂ ਹੈ ਹਮੇ ਸਲ ਸਲਾਮ ਸਲੀਕਦ ਮੁਦਾਮ ਗਨੀਮੁਲ ਸ਼ਿਕਸ਼ਤੇ ਗਰੀਮੁਲ ਪਰਸਤੇ।

ਅਨੰਗੰ ਸਰੂਪੇ ਅਭੰਗੰ ਵਿਬੁਧੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਭਾਵ ਬੁਧੇ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨ ਪੁੱਤਰਾ ਨ ਪੁੱਤਰਾ ਨ ਸੁੱਤਰਾ ਨ ਮਿੱਤਰਾ ਨਾ ਤਾਤਾ ਨ ਮਾਤਾ ਨ ਜਾਤਾ ਨ ਪਾਤਾ ਨਿਰਸਾਕੰ ਸਰੀ

ਕਰੀ ਮਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਬਾਸ ਹੈ ਕਿ ਅਜਬਾ ਸਰੂਪ ਹੈ ਮਿੱਤੋ ਬਬੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ।

ਗਿਆਨ ਗਿਆਨੀ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬੂਦੇ

ਸਦਾਨ ਕੇ ਦੇ ਫਰਿਓ ਕਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਰਕ ਸੰਤ ਸਮੂਹਾ ਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਰ ਕੂਨ ਦੇਖੇ ਰਾਮ ਪਤੀ ਕੇ ਸ਼੍ਰੀ ਭਗਵਾਨ ਕਿ ਭਾਏ ਕਿਰਪਾ ਹੂੰ ਤੇ ਹੇ ਗਲਤੀ ਮਨ

ਵਿਚਾਰੇ ਸਾਰ ਕੀ ਧਾਰ ਪਛਈਆ ਧੂਰ ਸਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਧੂੜ ਨਹਾਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਰਨਾਇਕ ਜਾਚਕਨ ਏਕ ਸਵੇਕ ਦਵਈਆ ਧਾਨ ਵਧੇ ਸਾਚਰ।

ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਤ ਪਾਏ ਵੇ ਪਰਸਨ ਆਇਆ।

ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਲਾਉ ਸ਼ਬਦ ਰਤਨ ਜਿਤ ਮਨ ਲਾਗਾ ਏ ਹੁਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਲਾਉ ਸਿਵ ਸਕਦੇ ਆਪ ਪਾਏ ਕਹਿ ਕਰਤਾ ਆਪੇ ਹੁਮਰਤਾਏ ਹੁਮਰਤਾਏ ਆਵਿਕਾ ਗੁਰਮਾ ਕਿਸੇ ਬਜਾਏ ਤੂੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮਾ ਜਿਸਨੂੰ ਆਪ ਕਰੇ ਸੋ ਹੋਵੇ ਕਸੁਨ ਬੁਲਾਏ ਕਹਿ ਨੰਗ ਆਪ ਕਰਤਾ ਆਪੇ ਹੁਮ ਬਜਾਏ

ਤਿਨ ਵਿੱਚੇ ਮਾਇਆ ਪਾਇਆ ਹਰੇ ਆਪ ਅਮੁੱਲਕ ਹੈ ਮੁਲਣਾ ਪਾਇਆ ਜਾਏ ਬੁਲਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਵਿਰਲਾਏ ਆਸਾ ਸਤਿਗੁਰੂ ਜੀ ਮਿਲੈ ਤੈਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜੇ ਸਦਾ ਜੀ ਆਓ ਤਿਸ ਮਿੰਦਰੈ ਹਰ ਮਸੀਹ ਮਨਿਆ।

ਆਏ ਕਹਿ ਨਾਨਕ ਹੋਰ ਅੰਦਰਾ ਸਾ ਵਿਸਰੇ ਜਾਂ ਹਰ ਵਸੀ ਮਨ ਆਏ ਇਹ ਸਰੀਰਾ ਮੇਰਿਆ ਹਰ ਤੁੰਬਾ ਜੋਤ ਰੱਖੀ ਤਾਂ ਤੂੰ ਜਿੰਮੇ ਆਇਆ ਆ ਜੋਤ ਰੱਖੀ ਤਰ ਵਿੱਚ ਤਾਂ ਤੂੰ ਜਿੰਮੇ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿੰਦੀ ਉਹ ਪਾਏ ਜਗ ਦਿਖਾਇਆ

ਆਖਿਆ ਤੁਰ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀ ਰਾਜਾ ਤੂੰ ਜਿਮਾਇਆ ਜਿਨ ਹਰ ਦੇਰਾ ਰਚਨ ਰਚਿਆ ਸੁਹਰ ਮਨ ਨਾਮ ਵਸਾਇਆ ਗੁਰ ਪ੍ਰਸਾਦ।

ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ, ਅਰਜਨ ਹਰਗੋਬਿੰਦੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਅਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਕਰਨਾ ਉਹਨੇ ਦਿਆ ਵੈ ਧਾਏ। ਸਾਬ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ।

ਚਰਖਣੀਆਂ 'ਤੇ ਚੜ੍ਹੇ, ਤਾਨਿਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਪੰਜਾਂ ਤਖਤਾਂ 'ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੈ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀਦਾਨ, ਕੇਸਦਾਨ, ਰਹਿਤਦਾਨ, ਵਿਵੇਕਦਾਨ, ਵਿਸਾਹਦਾਨ, ਭਰੋਸਾਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ, ਸੇਵਾ, ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ,

ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਕੀਤਾ ਹੈ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ ਹੈ ਜੀ। ਉਪਰੰਤ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਗਏ। ਨਿਤਨੇਮ ਕਰਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ, ਬਾਣੀ ਪੜ੍ਹਨ ਸੁਣਨ ਦਾ ਬਲ ਬਖਸ਼ਿਸ਼ ਕਰਨਾ ਜੀ। ਬਾਣੀ ਦਾ ਭਾਵ ਮਨ 'ਤੇ ਵਸਾਉਣਾ। ਅੰਮ੍ਰਿਤ ਵੇਲੇ ਤੋਂ ਸਮੂਹ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ। ਸਭਨਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ। ਸਭਨਾਂ ਨੂੰ ਨਾਮਦਾਨ, ਚੜ੍ਹਦੀ ਕਲਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪਾਵਨ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਜੀ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਆਪਣੇ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਦੇ ਕਥਾ ਕੀਰਤਨ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ ਤਬੈ ਚਲਾਇਓ।

ਹਰ ਜਾਪ ਨ ਛੱਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ

ਸਤਿਗੁਰ ਜੀ ਸਾਜੀ ਨਵਾਜੀ ਸਾਧ ਸੰਗਤ ਆਪ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੀ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਬਾਣੀ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਹੇ ਸੀ ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾ ਗੁਰੂ ਚਰਨਾਂ ਦਾ ਪਿਆਰ ਬਖਸ਼ਣ, ਸਭ ਦੇ ਪਰਿਵਾਰਾਂ ਸੱਤੇ ਮਿਹਰ ਪ੍ਰਿਆਤ ਰੱਖਣ ਚੜ੍ਹਦੀ ਕਲਾ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਭਾਈ ਸਾਹਿਬ ਭਾਈ ਗੁਰੂ ਨਾਨਕ ਸਿੰਘ ਜੀ ਰੁਦਰਪੁਰ ਵਾਲੇ ਮੁੰਡਾਂ ਦੇ ਜਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁਏ ਕੁਦਰ ਸਾਹ ਜੇ ਕਰਾਸ ਡਿਠੋ ਚਾਵੋ ਦਾਤਾ ਕਰਤਾਪ ਤੂੰ ਤੁਸ ਦੇਵੈ ਕਰੈ ਪਸਾਓ ਤੂੰ ਜਾਣੋ ਸਭ ਸਿੱਧ ਲਛ ਜਿੰਦ ਕਵਾਵੋ ਕਰਾਸਨ ਡਿਠੋ ਚਾਓ ਕਰਾਸਨ ਡਿਠੋ।

ਜੇ ਲੋੜ ਹੈ ਚੰਗਾ ਆਪਣਾ ਕਰ ਭੁਨੋ ਨਿਸਰਾਈ ਜੇ ਜਰਵਾਣਾ ਪਰ ਜਰ ਵਿਸਕਰਦੀ ਆਈਐ ਹੋਰ ਹੈ ਨਾ ਭਰੀਐ ਪਾਈਐ ਹੋਰ ਹੈ ਨਾ ਭਰੀਐ ਪਾਈਐ।

0: ਕਿਛ ਕਰਣਾ ਸੋ ਕਰਿਆ ਮਹਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਕਤਰੀ ਸ਼ਬਦੰ ਸੁਰ ਸ਼ਬਦੰ ਸੋ।

0: ਸੋ ਕਰਤਾ ਕਾਦਰ ਕਰਿਮ ਦੇ ਜੀ ਰਿਜਕ ਸੰਭਾਏ ਸਾਈ ਕਾਰ ਕਮਾਨ ਤਰ ਛੋਟੀ ਤਨੇ ਪਾਏ ਨਾਨਕ ਕੇ ਬਾਰੇ ਔਰ ਦੂਜੀ ਨਾ ਹੀ ਜਾਏ ਸੋ ਕਰੇ ਜਿਤ ਸਰ ਜਾਏ ਸੋ ਕਰੇ ਜਿਤ ਸਰ ਜਾ ਸੁਧ
1: ਵਾਹਿਗੁਰੂ ਜੀ ਕਾ ਖਾਲਸਾ।

ਪੁੱਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁਪਦੇ ਇੱਕ ਓਅੰਕਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੋਗਾ ਟਲ ਚਵਰ ਛਤਰ ਤਖਤ ਦੀ ਮਾਲਕ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਵਾ ਕੇ ਗੁਰੂ ਸਾਹਿਬ ਜੀ ਦੇ ਪਾਵਨ ਬਾਣੀ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸੁਭਾਗਾ ਕਰਨ ਦਾ ਜੋ ਸਤਿਗੁਰਾਂ ਨੇ ਸਮਾਂ ਬਖਸ਼ਿਆ ਹੈ, ਉਹ ਇਸ ਦੇ ਨਾਲ ਆਪਣੇ ਜੀਵਨ ਦੇ ਸਵਾਸਾਂ ਨੂੰ ਅਗੇਰੇ ਸਮੇਂ ਲਈ ਵੀ ਸਫਲਿਆ ਕਰਨ ਦੇ ਲਈ ਸਤਿਗੁਰਾਂ ਦੇ ਪਾਵਨ ਬੋਲ ਜੋ ਸਾਨੂੰ ਮੁੱਖ ਵਾਕ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ ਸਤਿਗੁਰੂ ਜੀ ਮੇਰਾਮਤ ਕਰਕੇ ਅੰਮ੍ਰਿਤ ਵੇਲੇ ਬਖਸ਼ਦੇ ਨੇ, ਅੱਜ ਵੀ ਸਤਿਗੁਰਾਂ ਨੇ ਜੋ ਦਰ ਆਈਆਂ ਸੰਗਤਾਂ ਦੀ ਅਗਵਾਈ ਕਰਦੇ ਆ ਹੋਇਆ ਉਹਨਾਂ ਦੇ ਜੀਵਨ ਨੂੰ ਰਹੱਸਮਈ ਗਿਆਨ ਦੇ ਨਾਲ ਸਰਸਾਰ ਕਰਨ ਦੇ ਲਈ ਜੋ ਸਤਿਗੁਰਾਂ ਨੇ ਪਾਵਨ ਉਪਦੇਸ਼ ਮੁੱਖ ਵਾਕ ਦੇ ਰੂਪ ਦੇ ਅੰਦਰ ਸਾਨੂੰ ਬਖਸ਼ਿਆ ਹੈ, ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਕੁਝ ਸਮਾਂ ਸਤਿਗੁਰਾਂ ਦੇ ਪਾਵਨ ਬੋਲਾਂ ਨੂੰ ਵਿਚਾਰ ਕੇ ਆਪਣੇ ਜੀਵਨ ਨੂੰ ਇਹਨਾਂ ਬਚਨਾਂ ਦੇ ਅਨੁਸਾਰ ਹੀ ਚਲਾਉਣ ਦਾ ਯਤਨ ਕਰੀਏ। ਅੱਜ ਦੇ ਮੁਬਾਰਕ ਬੋਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਦੀ ਰਸਨਾ ਤੋਂ ਉਚਾਰੇ ਹੋਏ ਟੋਡੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 716 ਅੰਗ ਦੇ ਉੱਪਰ ਇਹ ਪਾਵਨ ਬਚਨ ਗੁਰੂ ਸਾਹਿਬ ਜੀ ਦੇ ਅੰਕਿਤ ਨੇ। ਆਓ ਇਹਨਾਂ ਬਚਨਾਂ ਨੂੰ ਵਿਚਾਰਦੇ ਹੋਏ ਸਤਿਗੁਰਾਂ ਦੇ ਪਾਵਨ ਬੋਲ ਜੋ ਬਖਸ਼ੇ ਨੇ ਉਹਨਾਂ ਨੂੰ ਉਸ ਰਹੱਸ ਨੂੰ ਉਸ ਗਹਿਰਾਈ ਨੂੰ ਜਾਣਨ ਦਾ ਯਤਨ ਕਰੀਏ। ਅੱਜ ਦੇ ਜੋ ਪਾਵਨ ਬੋਲ ਦੇ ਰਾਹੀਂ ਮੁੱਖ ਵਾਕ ਦੇ ਰਾਹੀਂ ਸਤਿਗੁਰਾਂ ਨੇ ਆਰੰਭਕ ਪੰਕਤੀਆਂ ਦੇ ਅੰਦਰ ਪਰਮਾਤਮਾ ਦੇ ਵੱਲੋਂ ਜੋ ਬਖਸ਼ੇ ਹੋਏ ਗੁਣ ਦੀ ਗੱਲ ਕੀਤੀ ਹੈ। ਸਤਿਗੁਰੂ ਜੀ ਸਮਝਾਉਂਦੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੇਰੇ 'ਤੇ ਇੱਕ ਬਹੁਤ ਵੱਡਾ ਪਰ ਉਪਕਾਰ ਕੀਤਾ ਹੈ, ਕਿਉਂਕਿ ਗੁਣ ਦਾ ਭਾਵ ਵਿਦਵਾਨ ਜਨਾਂ ਨੇ ਇੱਥੇ ਸ਼ਬਦ ਪਰ ਉਪਕਾਰਤਾ ਤੋਂ ਲਿਆ ਹੈ। ਜਦੋਂ ਕਹਿੰਦੇ ਨੇ ਕਈ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਵੀ ਵਿਚਾਰਦੇ ਹਾਂ ਕਿ ਫਲਾਣੇ ਬੰਦੇ ਨੇ ਮੇਰੇ 'ਤੇ ਬਹੁਤ ਗੁਣ ਕੀਤਾ, ਉਹਦਾ ਭਾਵ ਹੁੰਦਾ ਜੇ ਕਿਸੇ ਨੇ ਕੋਈ ਭਲਿਆਈ ਦਾ ਕਾਰਜ ਕੀਤਾ ਹੈ, ਕਿਸੇ ਦੀ ਮਦਦ ਕੀਤੀ, ਸਹਾਇਤਾ ਕੀਤੀ, ਕਿਸੇ ਦਾ ਸਹਿਯੋਗ ਕੀਤਾ ਹੈ, ਅਤੇ ਅਸੀਂ ਕਹਿੰਦੇ ਉਹ ਫਲਾਣੇ ਦਾ ਗੁਣ ਜਿਹੜਾ ਉਹ ਚੇਤੇ ਰੱਖਣਾ ਚਾਹੀਦਾ। ਗੁਣ ਦਾ ਭਾਵ ਹੈ ਪਰ ਉਪਕਾਰ ਕਰਨਾ, ਸਹਾਇਤਾ ਕਰਨੀ, ਮਦਦ ਕਰਨੀ, ਸਹਿਯੋਗ ਕਰਨਾ। ਕਈ ਰੂਪ ਜਿਹੜੇ ਅਸੀਂ ਇਹ ਸ਼ਬਦਾਂ ਦੇ ਪੜ੍ਹਦੇ ਹਾਂ ਪਰ ਭਾਵ ਇਹਨਾਂ ਦਾ ਇੱਕ ਹੀ ਹੁੰਦਾ ਹੈ। ਅਤੇ ਸਤਿਗੁਰੂ ਜੀ ਅੱਜ ਦੇ ਬਚਨਾਂ ਦੇ ਵਿੱਚ ਦੱਸਦੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਦੇ ਪਰ ਉਪਕਾਰਾਂ ਦੀ ਗੁਣਾਂ ਦੀ ਗਿਣਤੀ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਕਿਉਂਕਿ ਉਹ ਗੁਣ ਇੰਨੇ ਉਸ ਮਾਲਕ ਦੇ ਨੇ ਕਿ ਸਾਡੀ ਜ਼ੁਬਾਨ ਇੱਕ ਹੈ, ਇਹਨਾਂ ਦੇ ਨਾਲ ਅਸੀਂ ਬਿਆਨ ਕਰਨ ਲੱਗੀਏ ਅਤੇ ਕਈ ਜਨਮ ਲੱਗ ਕੇ ਵੀ ਅਸੀਂ ਇਹਨੂੰ ਬਿਆਨ ਨਹੀਂ ਕਰ ਸਕਦੇ। ਸਤਿਗੁਰੂ ਜੀ ਨੇ ਇਸੇ ਕਰਕੇ ਸਮਝਾਇਆ ਹੈ, ਕਹਿਣ ਲੱਗੇ ਜਿਹਵਾ ਏਕ ਕਵਨ ਗੁਣ ਕਹੀ ਹੈ, ਸਾਡੀ ਜ਼ੁਬਾਨ ਜਿਹਵਾ ਜਿਹੜੀ ਇੱਕ ਹੈ, ਅਕਾਲ ਪੁਰਖ ਵਾਹਿਗੁਰੂ ਦੇ ਗੁਣ ਬੇਅੰਤ ਨੇ। ਜਿਹਵਾ ਏਕ ਕਵਨ ਗੁਣ ਕਹੀ ਹੈ ਬੇਸ਼ੁਮਾਰ, ਜਿਹਦਾ ਕੋਈ ਪਾਰਾਵਾਰ ਨਹੀਂ, ਅਸੀਂ ਕਹਿੰਦੇ ਬੇਸ਼ੁਮਾਰ। ਉੱਥੇ ਹੁਣ ਗੁਣਾਂ ਦੀ ਗੱਲ ਜਦੋਂ ਚੱਲਦੀ ਹੈ ਤੇ ਗੁਰਦੇਵ ਜੀ ਸਮਝਾਉਂਦੇ ਜਿਹਵਾ ਏਕ ਸਾਡੀ ਜ਼ੁਬਾਨ ਇੱਕ ਹੈ, ਗੁਣ ਬਹੁਤ ਨੇ ਤੇ ਕਿਹੜੇ ਕਿਹੜੇ ਗੁਣਾਂ ਨੂੰ ਅਸੀਂ ਬਿਆਨ ਕਰ ਸਕੀਏ, ਸਾਡੀ ਇੱਕ ਜ਼ੁਬਾਨ ਨਾਲ ਇਹ ਗੁਣ ਨਹੀਂ ਬਿਆਨ ਹੋ ਸਕਦੇ। ਜਿਹਵਾ ਏਕ ਕਵਨ ਗੁਣ ਕਹੀ ਹੈ ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਵਾਹਿਗੁਰੂ ਜੀ ਤੁਸੀਂ ਬੇਅੰਤ ਹੋ, ਅੰਤ ਦਾ ਭਾਵ ਹੁੰਦਾ ਹੈ ਕਿ ਜਿਹਦਾ ਕੋਈ ਅੰਤ ਪਾਇਆ ਜਾ ਸਕੇ, ਪਰ ਇਹ ਤਾਂ ਬੇਅੰਤ ਹੈ। ਬੇਅੰਤ ਦਾ ਭਾਵ ਕਿ ਗੁਣਾਂ ਦੀ
ਕੋਈ ਸੀਮਾ ਨਹੀਂ ਹੈ, ਕੋਈ ਪਾਰਾਵਾਰ ਨਹੀਂ ਹੈ। ਅਤੇ ਸਤਿਗੁਰੂ ਜੀ ਨੇ ਇਸੇ ਕਰਕੇ ਸਮਝਾਇਆ ਕਿ ਜਿਨ੍ਹਾਂ ਦੀ ਗੁਣਾਂ ਦੀ ਕੋਈ ਪਾਰਾਵਾਰ ਹੋਵੇ, ਉਹਦੀ ਹੱਦਬੰਦੀ ਹੋਵੇ, ਦੱਸਿਆ ਜਾ ਸਕਦਾ ਜ਼ੁਬਾਨ ਦੇ ਨਾਲ, ਚਾਹੇ ਕਿਸੇ ਵੀ ਤਰੀਕੇ ਨਾਲ, ਕਿਸੇ ਦੀ ਸਰੀਰਕ ਤਾਕਤ ਦਾ ਅਨੁਮਾਨ ਹੋਵੇ, ਧਨ ਦਾ ਅਨੁਮਾਨ ਹੋਵੇ, ਸੰਪੱਤੀ ਦਾ ਅਨੁਮਾਨ ਹੋਵੇ, ਕੋਈ ਵੀ ਜਿਹੜੇ ਇਸ ਤਰ੍ਹਾਂ ਦੇ ਵਸੀਲੇ ਨੇ ਉਹਨਾਂ ਨੂੰ ਬਿਆਨ ਕੀਤਾ ਜਾ ਸਕਦਾ ਹੈ। ਪਰ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਨਾ ਮੁਸ਼ਕਲ ਹੈ, ਕਿਉਂਕਿ ਉੱਥੇ ਬੇਸ਼ੁਮਾਰ, ਬੇਅੰਤ ਸੁਆਮੀ ਉਹ ਮਾਲਕ, ਬੇਸ਼ੁਮਾਰ ਗੁਣਾਂ ਦਾ ਮਾਲਕ ਹੈ। ਇਸੇ ਕਰਕੇ ਗੁਰਦੇਵ ਜੀ ਸੰਬੰਧਿਤ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਨਿਧਾਨਾ ਦਾ ਭਾਵ ਵੀ ਖਜ਼ਾਨਾ, ਭੰਡਾਰ ਹੈ। ਮਾਲਕ ਜੀ ਕਿਹੜੇ ਕਿਹੜੇ ਗੁਣ ਗਾਵਾਂਗੇ ਅਸੀਂ? ਤੁਹਾਡੇ ਗੁਣਾਂ ਦੇ ਤਾਂ ਭੰਡਾਰੇ ਨੇ, ਅਤੇ ਭੰਡਾਰੇ ਵੀ ਉਹ ਨੇ ਕਿ ਕਦੀ ਇਹ ਖਤਮ ਹੋਣ ਵਾਲੇ ਨਹੀਂ ਹੈ। ਜਦੋਂ ਅਸੀਂ ਬਚਨ ਪੜ੍ਹਦੇ ਹਾਂ ਸਤਿਗੁਰਾਂ ਦੇ, ਚਾਹੇ ਅਸੀਂ ਇਹਨੂੰ ਪੰਜਾਬ ਖਾਸ ਕਰਕੇ ਧਾਰਮਿਕ ਪਾਸੇ ਲਾ ਲਈਏ ਜਾਂ ਸੰਸਾਰਕ ਗੁਣਾਂ ਦੀ ਗੱਲ ਕਰ ਲਈਏ, ਕਿਸੇ ਪਾਸਿਓਂ ਵੀ ਪਰਮਾਤਮਾ ਦਾ ਪਾਰਾਵਾਰ ਨਹੀਂ ਹੈ। ਜੇ ਦੁਨੀਆਂ ਦੇ ਵਿੱਚ ਪ੍ਰਤਪਾਲਣਾ ਕਰਨ ਵਾਲੇ ਦੀ ਪਰਵਰਿਸ਼ ਦੀ ਗੱਲ ਵੇਖੀਏ, ਉਹ ਕਿੰਨਾ ਰਿਜਕ ਦੇ ਰਹੇ ਨੇ, ਕਿੰਨੇ ਜੀਵ ਪੈਦਾ ਕਰ ਰਹੇ ਨੇ, ਕਿੰਨਿਆਂ ਨੂੰ ਸੰਭਾਲ ਰਹੇ ਨੇ, ਸੰਘਾਰ ਰਹੇ ਨੇ, ਉਹਦੇ ਗੁਣਾਂ ਦਾ ਕਿਸੇ ਪਾਸਿਓਂ ਦੁਨੀਆਂ ਵਾਲੇ ਪਾਸਿਓਂ ਵੀ ਅਸੀਂ ਪਾਰਾਵਾਰ ਨਹੀਂ ਪਾ ਸਕਦੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ ਨੇ, ਦੇਂਦਾ ਦੇ ਲੈਂਦੇ ਥੱਕ ਪਾਹੀ, ਜੁਗਾ ਜੁਗੰਤਰ ਖਾਹੀ ਖਾਹੀ। ਉਹਦੇ ਭੰਡਾਰੇ ਜੇ ਅਸੀਂ ਵਸਤੂਆਂ ਨਾਲ ਵੇਖੀਏ ਤਾਂ ਉਹ ਵੀ ਜੁਗਾਂ ਜੁਗੰਤਰਾਂ ਤੋਂ ਅਸੀਂ ਖਾਂਦੇ ਆ ਰਹੇ ਹਾਂ, ਪਰ ਕਿਸੇ ਪਾਸਿਓਂ ਵੀ ਅਸੀਂ ਉਹਨਾਂ ਦੀ ਤੋਟ ਨਹੀਂ ਵੇਖੀ। ਜੇ ਭਗਤੀ ਵਾਲੇ, ਨਾਮ ਵਾਲੇ, ਸਿਮਰਨ ਵਾਲੇ, ਬੰਦਗੀ ਵਾਲੇ ਪਾਸੇ ਤੋਂ ਦੇਖਦੇ ਹਾਂ ਤਾਂ ਸਤਿਗੁਰੂ ਜੀ ਉੱਥੇ ਵੀ ਸਮਝਾਉਂਦੇ ਨੇ ਕਿ ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਕਿ ਜੇ ਉਸ ਪਾਸੇ ਭਗਤੀ ਵਾਲੇ ਪਾਸੇ ਭਗਤੀ ਕਰਨ ਵਾਲੇ ਵੀ ਨਾਮ ਰੂਪੀ ਗੁਣਾਂ ਦੀ, ਭਗਤੀ ਰੂਪੀ, ਸਿਮਰਨ ਬੰਦਗੀ ਰੂਪੀ ਗੁਣਾਂ ਨੂੰ ਵਿਹਾਜਦੇ ਨੇ, ਅਤੇ ਉਸ ਪਾਸੇ ਵੀ ਕੋਈ ਜਿਹੜਾ ਪਾਰਾਵਾਰ ਨਹੀਂ ਹੈ, ਕਿਉਂਕਿ ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਕਦੇ ਵੀ ਤੋਟ ਨਹੀਂ ਆਉਂਦੀ, ਕਦੇ ਵੀ ਘਾਟਾ ਨਹੀਂ ਆਉਂਦਾ, ਅਤੇ ਫਿਰ ਉਹ ਸਗੋਂ ਨਾਲ ਸਤਿਗੁਰੂ ਜੀ ਦੱਸਦੇ ਵੱਧਦੇ ਜਾਂਦੇ ਨੇ। ਅਤੇ ਗੁਰਦੇਵ ਜੀ ਨੇ ਇਸੇ ਕਰਕੇ ਕਿਹਾ ਹੈ ਕਿ ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਏ। ਉਹਨਾਂ ਬੇਅੰਤ ਗੁਣਾਂ ਦੇ ਵਿੱਚੋਂ ਹੀ ਸਤਿਗੁਰੂ ਜੀ ਅੱਜ ਦੱਸਦੇ ਕਿ ਪਰਮਾਤਮਾ ਨੇ ਇੱਕ ਗੁਣ ਮੇਰੇ 'ਤੇ ਇਹ ਵੀ ਕੀਤਾ ਹੈ। ਵੈਸੇ ਤਾਂ ਜਦੋਂ ਗੁਣਾਂ ਦੀ ਗੱਲ ਚੱਲਦੀ ਹੈ, ਜਨਮ ਤੋਂ ਲੈ ਕੇ ਅੰਤ ਤੱਕ ਮਨੁੱਖ ਦੇ ਉੱਪਰ ਇੰਨੇ ਗੁਣ ਨੇ ਪਰਮਾਤਮਾ ਦੇ ਕੇ ਗਿਣਨ ਲੱਗ ਪਵੇ ਤਾਂ ਵੀ ਉਹ ਗਿਣੇ ਨਹੀਂ ਜਾ ਸਕਦੇ। ਕੀਮਤ ਚੁਕਾਉਣ ਲੱਗ ਪਏ ਤਾਂ ਕੀਮਤ ਵੀ ਨਹੀਂ ਚੁਕਾ ਸਕਦਾ। ਉਹਦਾ ਵੱਡਾ ਗੁਣ ਹੈ ਜੋ ਉਹਨਾਂ ਨੇ ਇਸ ਸੰਸਾਰ ਵਿੱਚ ਇਹ ਮਨੁੱਖਾ ਦੇ ਹੀ ਦਿੱਤੇ, ਕਿਉਂਕਿ ਜਦੋਂ ਬਾਣੀ ਦੇ ਬਚਨ ਅਸੀਂ ਪੜ੍ਹਦੇ ਹਾਂ ਅਤੇ ਗੁਰਦੇਵ ਜੀ ਸਮਝਾਉਂਦੇ ਨੇ, ਇਹ ਦੇਹੀ ਨੂੰ ਤੇ ਦੇਵਤੇ ਵੀ ਤਰਸਦੇ ਰਹੇ ਨੇ ਮਨੁੱਖਾ ਜਨਮ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਸਭ ਤੋਂ ਵੱਡੀ ਗੱਲ ਕਿ ਇਹ ਮਨੁੱਖਾ ਸਰੀਰ ਮਿਲ ਗਿਆ। ਦੂਸਰੀ ਵੱਡੀ ਗੱਲ ਉਹਦੇ ਤੋਂ ਇਹ ਹੈ ਕਿ ਇਹ ਮਨੁੱਖਾ ਜ ਸਰੀਰ ਦੇ ਵਿੱਚ ਤੰਦਰੁਸਤੀ ਦੀ ਦਾਤ ਬਖਸ਼ੀ, ਸਰੀਰ ਸੰਪੂਰਨ ਕੀਤਾ, ਕਿਸੇ ਵੀ ਪਾਸੇ ਤੋਂ ਕੋਈ ਘਾਟ ਨਹੀਂ ਰਹਿਣ ਦਿੱਤੀ। ਸੁਰਤ ਵੱਲੋਂ, ਸਰੀਰ ਦੇ ਅੰਗਾਂ ਵੱਲੋਂ, ਇਹ ਸਰੀਰ ਨੂੰ ਚੱਲਣ ਫਿਰਨ ਵੱਲੋਂ ਸਾਰਾ ਕੁਝ, ਸਰੀਰ ਜਿਹੜਾ ਸੋਹਣਾ ਇੱਕ ਕਲਬੂਤ ਬਣਾ ਕੇ ਉਹਦੇ ਅੰਦਰ ਆਪਣੀ ਜਿੰਦ ਟਿਕਾ ਕੇ ਅਤੇ ਸਾਨੂੰ ਸਤਿਗੁਰਾਂ ਨੇ ਇਸ ਸੰਸਾਰ ਵਿੱਚ ਭੇਜਿਆ। ਇਸੇ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਪਰਮਾਤਮਾ ਦੇ ਇਸ ਗੁਣ ਨੂੰ ਯਾਦ ਕਰਦੇ ਹਾਂ, ਸਾਨੂੰ ਵੀ ਯਾਦ ਕਰਵਾਉਂਦੇ ਨੇ ਕਿ ਭਾਈ ਯਾਦ ਰੱਖਣਾ, ਇਹ ਤਨ ਤੁਹਾਡਾ ਨਹੀਂ, ਇਹ ਮਿਲਿਆ ਤੁਹਾਨੂੰ ਹੈ, ਪਰ ਇਹ ਹੈ ਪਰਮਾਤਮਾ ਦੀ ਦੇਣ, ਪਰਮਾਤਮਾ ਦੀ ਬਖਸ਼ਿਸ਼। ਇਸੇ ਕਰਕੇ ਉਹਨਾਂ ਸਮਝਾਇਆ, ਹਰ ਜੀਉ ਗੁਫਾ ਅੰਦਰ ਰੱਖ ਕੇ, ਕਿ ਉਸ ਪਰਮਾਤਮਾ ਅਕਾਲ ਪੁਰਖ ਨੇ ਇਹ ਸਰੀਰ ਰੂਪੀ ਗੁਫਾ ਬਣਾ ਕੇ ਇਹਦੇ ਅੰਦਰ ਜਿੰਦ ਰੱਖ ਕੇ ਇਸ ਸੰਸਾਰ ਦੇ ਵਿੱਚ ਤੈਨੂੰ ਭੇਜਿਆ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ,
ਅਤੇ ਨਾਲ ਆ ਸਵਾਸਾਂ ਦਾ ਵਾਜਾ ਵੀ ਜਿਹੜਾ ਵਜਾਉਣ ਦੀ ਇਹ ਪਰਮਾਤਮਾ ਦੀ ਹੀ ਬਖਸ਼ਿਸ਼ ਹੈ ਕਿ ਇਹ ਸਵਾਸ ਵੱਜਦੇ ਪਏ ਨੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਸਮਝਾਉਂਦੇ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਣੀ ਪਾਏ, ਵਾਜੇ ਪਵਣ ਆਖਿਆ ਸਭ ਜਾਏ। ਉਹ ਅਕਾਲ ਪੁਰਖ ਵਾਹਿਗੁਰੂ ਦਾ ਏਡਾ ਵੱਡਾ ਗੁਣ ਹੈ ਕਿ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ, ਉਸ ਮਾਲਕ ਨੇ ਅੱਖ ਨੱਕ ਕੰਨ ਜ਼ੁਬਾਨ ਇਹ ਸਾਰਾ ਕੁਝ ਇਹ ਸਰੀਰ ਦੇ ਨਾਲ ਲਾ ਕੇ ਸੰਸਾਰ ਵਿੱਚ ਭੇਜਿਆ, ਫਿਰ ਉਹਦੇ ਤੋਂ ਨਾਲ ਵਾਜਾ ਜਿਹੜਾ ਸਵਾਸਾਂ ਦਾ ਵੱਜਦਾ ਏ ਉਹਦੇ ਨਾਲ ਅਸੀਂ ਬੋਲਦੇ ਪਏ ਹਾਂ। ਅਤੇ ਗੁਰਦੇਵ ਜੀ ਨੇ ਨਾਲ ਦੱਸਿਆ, ਜਿਹਨ ਜਿਹਬਾ ਦਿੱਤੀ ਬੋਲੇ ਤਾਤ, ਇਹ ਜ਼ੁਬਾਨ ਇਕੱਲੀ ਨਹੀਂ ਦਿੱਤੀ, ਜ਼ੁਬਾਨ ਦੇ ਵਿੱਚ ਸ਼ਬਦ ਵੀ ਦਿੱਤੇ ਜਿਹੜੇ ਬੜੀ ਜਲਦੀ ਜਲਦੀ ਦੇ ਨਾਲ ਬੋਲਦੀ ਪਈ ਹੈ। ਅਤੇ ਗੁਰਦੇਵ ਜੀ ਨੇ ਇਸ ਕਰਕੇ ਸਮਝਾਇਆ, ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਵੱਡਾ ਗੁਣ ਹੈ ਕਿ ਉਸ ਮਾਲਕ ਨੇ ਤੈਨੂੰ ਕਹਿੰਦੇ ਸੰਸਾਰ ਦੇ ਵਿੱਚ ਏਡਾ ਸੋਹਣਾ ਸਰੀਰ, ਅਤੇ ਫਿਰ ਇਸ ਸਰੀਰ ਨੂੰ ਪਾਲਣ ਦੇ ਵਾਸਤੇ, ਇਹਨੂੰ ਪੜ੍ਹਨ ਦੇ ਵਾਸਤੇ, ਇਹਨੂੰ ਜਿਉਂਦਾ ਰਹਿਣ ਦੇ ਵਾਸਤੇ ਬਹੁਤ ਸਾਰੇ ਗੁਣ ਜਿਹੜੇ ਖੁਰਾਕ ਦੇ ਰੂਪ ਦੇ ਵਿੱਚ ਭੇਜੇ ਨੇ। ਉਹਦੇ ਵਿੱਚ ਸਮੇਂ ਜਿਹੜਾ ਇਹ ਮਾਤਾ ਦੇ ਉਧਰ ਤੋਂ ਲੈ ਕੇ ਅਤੇ ਵਡੇਪੇ ਤੱਕ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿੰਨਾ ਸੋਹਣਾ ਪ੍ਰਬੰਧ ਜਿਹੜਾ ਇਸ ਸੰਸਾਰ ਵਿੱਚ ਕਰਕੇ ਤੇਰੇ ਰਿਜ਼ਕ ਦਾ, ਪਹਿਲਾਂ ਮਾਤਾ ਦੇ ਉਧਰ ਵਿੱਚ ਮਾਤਾ ਦੀ ਖੁਰਾਕ ਦੇ ਵਿੱਚੋਂ ਤੈਨੂੰ ਖੁਰਾਕ ਦਿੱਤੀ, ਫਿਰ ਜਦੋਂ ਬਚਪਨ ਆ ਗਿਆ, ਜਨਮ ਹੋਇਆ, ਅਤੇ ਉਸ ਵੇਲੇ ਸੰਸਾਰ ਵਿੱਚ ਆ ਕੇ ਫਿਰ ਮਾਤਾ ਦੇ ਸਰੀਰ ਦੇ ਵਿੱਚੋਂ, ਸਰੀਰ ਦੇ ਵਿੱਚੋਂ, ਦੁੱਧ ਦੇ ਵਿੱਚੋਂ ਤੈਨੂੰ ਕਹਿੰਦੇ ਇਹ ਤਾਕਤ ਮਿਲ ਗਈ। ਉਸ ਤੋਂ ਅੱਗੇ ਆਇਓ 36 ਪ੍ਰਕਾਰ ਦੇ ਭੋਜਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤੇ, ਅਤੇ ਜਦੋਂ ਵਡੇਪਾ ਆ ਗਿਆ, ਮੰਜੇ 'ਤੇ ਲੇਟੇ ਨੂੰ ਵੀ ਪਰਿਵਾਰ ਜਿਹੜਾ ਉਹਦੇ ਮੂੰਹ ਦੇ ਵਿੱਚ ਕਹਿੰਦੇ ਕਿ ਖੁਰਾਕ ਪਾ ਕੇ ਉਹਦਾ ਪਾਲਣ ਕਰਦਾ। ਇਹ ਸਾਰਾ ਕੁਝ ਮਾਂ ਦੇ ਉਧਰ ਤੋਂ ਲੈ ਕੇ ਪਰਿਵਾਰ ਦੇ ਜੀਆਂ ਵੱਲੋਂ ਮੰਜੇ 'ਤੇ ਪਏ ਦੀ ਸੇਵਾ ਕਰਨੀ, ਇਹ ਸਾਰਾ ਕੁਝ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੁਖਮਨੀ ਸਾਹਿਬ ਜੀ ਦੇ ਅੰਦਰ ਵੀ ਸਮਝਾਉਂਦੇ ਕਿ ਉਹ ਪਰਮਾਤਮਾ ਦਾ ਵੱਡਾ ਗੁਣ ਹੈ। ਜਿਨ੍ਹਾਂ ਦੇ ਉੱਪਰ ਇਹ ਗੁਣ ਨਹੀਂ ਹੁੰਦਾ ਪਰਮਾਤਮਾ ਦਾ, ਉਹਨਾਂ ਦਾ ਵਡੇਪਾ ਜਿਹੜਾ ਉਹ ਰੁਲ ਜਾਂਦਾ ਇਸ ਸੰਸਾਰ ਦੇ ਅੰਦਰ। ਅਤੇ ਸਤਿਗੁਰੂ ਜੀ ਨੇ ਸਮਝਾਇਆ, ਜਿਨ੍ਹਾਂ ਨੂੰ ਬਚਪਨ ਦੇ ਵਿੱਚ ਵੀ ਪਰਮਾਤਮਾ ਨੇ ਮਾਂ ਦੇ ਦੁੱਧ, ਮਾਂ ਦੇ ਸਰੀਰ ਦੇ, ਮਾਂ ਦੇ ਰੂਪ ਅੰਦਰ ਇਸ ਸੰਸਾਰ ਵਿੱਚ ਸੰਭਾਲਿਆ, ਬਚਪਨ ਦੇ ਵਿੱਚੋਂ ਜਵਾਨੀ ਵਿੱਚ ਵੀ ਅਨੇਕਾਂ ਪ੍ਰਕਾਰ ਦੀਆਂ ਸੁੱਖ ਸਹੂਲਤਾਂ ਦੇ ਕੇ ਧਨ ਜੋਬਨ ਦੇ ਵਿੱਚ ਵੀ ਇਹਦੇ ਜੀਵਨ ਨੂੰ ਤੇਰੇ ਪਹੁੰਚਾਇਆ, ਵਡੇਪੇ ਦੇ ਵਿੱਚ ਵੀ ਪਰਿਵਾਰ ਵੱਲੋਂ ਮਦਦਗਾਰ ਬਣ ਕੇ ਪਰਮਾਤਮਾ ਨੇ ਉਹ ਵੀ ਰੂਪ ਦੇ ਅੰਦਰ ਤੇਰੀ ਸੰਸਾਰ ਵਿੱਚ ਪਰਵਰਿਸ਼ ਕੀਤੀ ਹੈ। ਜਦੋਂ ਅਸੀਂ ਬਚਨ ਪੜ੍ਹਦੇ, ਬਾਰ ਬਿਵਸਥਾ ਤੁਜੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁੱਖ ਸੂਧ, ਬਿਰਧ ਪਿਆ ਉੱਪਰ ਸਾਖ ਸਹਿਣ, ਮੁਖ ਪਿਆਓ ਬੈਠ ਕਉ ਦੇਣ। ਹੁਣ ਉੱਥੇ ਵੀ ਸਤਿਗੁਰਾਂ ਨੇ ਇਹੀ ਸਮਝਾਇਆ, ਬਾਰ ਬਿਵਸਥਾ ਤੁਜੈ ਪਿਆਰੇ ਦੂਧ, ਕਿ ਇਹ ਗੁਣ ਜਿਹੜਾ ਦੁੱਧ ਦੇ ਨਾਲ ਪ੍ਰੀਤੀ ਪੈ ਗਈ, ਇਹ ਵੀ ਪਰਮਾਤਮਾ ਨੇ ਤੇਰੇ ਉੱਪਰ ਬੜੀ ਵੱਡੀ ਬਖਸ਼ਿਸ਼ ਕੀਤੀ ਕਿ ਤੈਨੂੰ ਦੁੱਧ ਦੀ ਖੁਰਾਕ ਵੀ ਮਿਲੀ ਅਤੇ ਉਹਨੂੰ ਪਚਾਉਣ ਵਾਸਤੇ ਸਰੀਰ ਵੀ ਤੈਨੂੰ ਨਰੋਵਾ ਦਿੱਤਾ। ਫਿਰ ਜੋਬਨ ਦੇ ਵਿੱਚ ਆ ਕੇ ਬਾਰ ਬਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁੱਖ ਸੂਧ, ਜਵਾਨੀ ਦੇ ਵਿੱਚ ਵੀ ਤੈਨੂੰ ਅਨੇਕਾਂ ਸੁੱਖ ਸਹੂਲਤਾਂ ਸੁਵਿਧਾਵਾਂ ਦਿੱਤੀਆਂ, ਚੰਗਾ ਖਾਣਾ, ਚੰਗਾ ਪਹਿਨਣਾ, ਚੰਗਾ ਰਹਿਣਾ ਸਹਿਣਾ, ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਹਿੰਦੇ ਤੈਨੂੰ ਭਾਈ ਬਖਸ਼ਿਆ ਹੈ। ਫਿਰ ਬਾਰ ਵਿਵਸਥਾ ਤੋਂ ਅੱਗੇ ਜਦੋਂ ਜਵਾਨੀ ਦੀ ਗੱਲ, ਇਸ ਤੋਂ ਅੱਗੇ ਬਿਰਧ ਪਿਆ ਉੱਪਰ ਸਾਖ ਸਹਿਣ, ਜਦੋਂ ਬਿਰਧ ਅਵਸਥਾ ਆ ਗਈ ਉਦੋਂ ਵੀ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਤੈਨੂੰ ਮੰਜੇ ਦੇ ਉੱਪਰ ਲੇਟਿਆਂ ਸਰੀਰ ਨਕਾਰਾ ਹੋ ਗਿਆ, ਕਮਜ਼ੋਰ ਹੋ ਗਿਆ, ਬਿਮਾਰ ਰਹਿਣ ਲੱਗ ਪਿਆ, ਇੰਨੀ ਤਾਕਤ ਨਹੀਂ ਕਿ ਹੱਥ ਦੇ ਨਾਲ ਉੱਠ ਕੇ ਅਤੇ ਕੋਈ ਚੀਜ਼ ਫੜ ਕੇ ਵੀ ਖਾ ਸਕੇ। ਪਰ ਉਸ ਸਮੇਂ ਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦਾ ਵੱਡਾ ਗੁਣ ਕਿ ਤੈਨੂੰ ਬਿਰਧ ਪਿਆ ਉੱਪਰ ਸਾਖ ਸਹਿਣ, ਜਿੰਨੇ ਤੇਰੇ ਪਰਿਵਾਰ ਸੰਬੰਧੀ ਨੇ ਉਹ ਵੀ ਤੇਰੇ ਮੂੰਹ ਦੇ ਵਿੱਚ ਮੁੱਖ ਪਿਆਓ ਬੈਠ ਕਉ ਦੇਣ, ਕਹਿੰਦੇ ਤੈਨੂੰ ਬੈਠੇ ਨੂੰ ਹੀ ਉੱਥੇ ਤੇਰੇ ਮੂੰਹ ਦੇ ਵਿੱਚ ਉਹ ਵਸਤੂਆਂ ਜਿਹੜੀਆਂ ਪਾ ਰਹੇ ਨੇ
कि परिवार के रूप अंदर भी परमात्मा का बड़ा वड्डा गुण है तेरे ते। ते दूजी गल उस वेले भी जदों तेरे मुख दे विच ये वस्तुआं पैंदियां ने ते तैनूं पचाउण दी ताकत भी रब ने दित्ती है। इस करके गुरदेव जी समझाउंदे ये गुण भी मनुखा जन्म नूं इस संसार विच देना, मनुख जन्म दे विच बंदे तेरा आउणा, ये सहूलतां तैनूं मिलनियां, ये परमात्मा दा बड़ा वड्डा गुण है। पर जिस गुण दी अज सतगुरां ने गल कीती है ਉਹ ਹੈ ਵਿਕਾਰਾਂ ਦੇ ਵਿੱਚੋਂ ਕੱਢ ਕੇ ਅਤੇ ਨਿਰੰਕਾਰ ਨੇ ਵਾਹਿਗੁਰੂ ਨੇ ਭਵਜਲ ਵਿੱਚੋਂ ਕੱਢ ਕੇ ਅਤੇ ਆਪਣੇ ਦਰ ਦੇ ਨਾਲ ਜੋੜਨਾ। ਕਿਉਂਕਿ ਪਰਉਪਕਾਰ ਕਈ ਤਰ੍ਹਾਂ ਦੇ ਹੁੰਦੇ ਨੇ, ਜਿਹੜੇ ਰੱਬ ਨੇ ਵੀ ਕੀਤੇ ਨੇ ਬੜੇ ਤਰ੍ਹਾਂ ਦੇ ਨੇ, ਪਰ ਇੱਥੇ ਜਿਹੜੀ ਗੁਣ ਦੀ ਗੱਲ ਚੱਲੀ ਇਹ ਵਿਕਾਰਾਂ ਵਿੱਚੋਂ ਬੁਰਿਆਈਆਂ ਵਿੱਚੋਂ ਕੱਢ ਕੇ ਅਤੇ ਚੰਗਿਆਈ ਵਾਲੇ ਰਸਤੇ 'ਤੇ ਤੋਰ ਕੇ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ। ਸਤਿਗੁਰੂ ਜੀ ਇਹਦੇ ਬਾਰੇ ਜੋ ਸਮਝਾ ਰਹੇ ਨੇ ਉਹ ਵਿਚਾਰਨ ਦਾ ਯਤਨ ਕਰੀਏ। ਟੋਡੀ ਮਹੱਲਾ ਪੰਜਵਾਂ, ਟੋਡੀ ਰਾਗ ਦਾ ਨਾਮ ਹੈ, ਮਹੱਲਾ ਪੰਜਵਾਂ ਤੋਂ ਭਾਵ ਹੈ ਕਿ ਇਹ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਬਾਰਕ ਬਚਨ ਨੇ। ਘਰ ਪੰਜਵਾਂ ਦੋ ਪਦੇ, ਘਰ ਪੰਜਵਾਂ ਤੋਂ ਭਾਵ ਕਿ ਜਿਵੇਂ ਸੰਗੀਤ ਨਾਲ ਸੰਬੰਧਿਤ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਖਾਸ ਕਰਕੇ ਜਿਵੇਂ ਰਾਗ ਦੀ ਜਿਹੜੀ ਮਹਾਨਤਾ ਕਿ ਸ਼ਬਦ ਨੂੰ ਇਸ ਰਾਗ ਦੇ ਵਿੱਚ ਗਾਉਣਾ, ਜਿੱਥੇ ਟੋਡੀ ਰਾਗ ਵਿੱਚ ਗਾਉਣ ਦਾ ਜ਼ਿਕਰ ਹੈ ਉੱਥੇ ਘਰ ਪੰਜਵਾਂ ਤੋਂ ਕੁਝ ਵਿਦਵਾਨ ਕਹਿੰਦੇ ਕਿ ਸੰਗੀਤ ਵਿੱਚ ਤਬਲੇ ਦੀ ਜੋੜੀ ਦੀ ਲੈ ਤਾਲ ਦੇ ਨਾਲ ਇਹਨੂੰ ਪੰਜਵੇਂ ਘਰ ਵਿੱਚ ਗਾਉਣਾ, ਕਿਉਂਕਿ ਇਹ ਘਰ ਜਿਹੜਾ ਇਹ ਤਬਲੇ ਦੀ ਲੈ ਤਾਲ ਦੇ ਨਾਲ ਸੰਬੰਧਿਤ ਹੈ, ਵੀ ਫਲਾਣੇ ਘਰ ਵਿੱਚ ਇਸ ਤਾਲ ਵਿੱਚ ਇਸ ਲੈ ਦੇ ਵਿੱਚ ਇਹਨੂੰ ਗਾਉਣ ਦਾ ਜ਼ਿਕਰ ਕਿ ਇਹ ਪੰਜਵੇਂ ਘਰ ਦੇ ਵਿੱਚ ਗਾਇਨ ਕਰਨਾ ਹੈ। ਦੋ ਪਦੇ ਦਾ ਭਾਵ ਦੋ ਪਦਿਆਂ ਤੋਂ ਬਾਅਦ ਇੱਕ ਗਿਣਤੀ ਆਉਂਦੀ ਹੈ, ਜਿਵੇਂ ਤੇ ਪਦੇ ਚੌ ਪਦੇ, ਇਸ ਤਰ੍ਹਾਂ ਇਹਦਾ ਭਾਵ ਇਹ ਹੁੰਦਾ ਹੈ ਕਿ ਜਿਵੇਂ ਦੋ ਪਦੇ ਆ ਗਏ ਆ, ਦੋ ਪੰਗਤੀਆਂ ਤੋਂ ਬਾਅਦ ਦੇ ਵਿੱਚ ਇੱਕ ਗਿਣਤੀ, ਚਾਰ ਪੰਗਤੀਆਂ ਤੋਂ ਬਾਅਦ ਦੇ ਵਿੱਚ ਦੋ ਗਿਣਤੀ, ਛੇ ਪੰਗਤੀਆਂ ਤੋਂ ਬਾਅਦ 'ਚ ਤਿੰਨ ਗਿਣਤੀ, ਅੱਠ ਪੰਗਤੀਆਂ ਤੋਂ ਬਾਅਦ ਦੇ ਵਿੱਚ ਜਿਹੜੀ ਆ ਚਾਰ ਗਿਣਤੀ। ਇਸੇ ਤਰ੍ਹਾਂ ਜਿਵੇਂ ਚੌਪਦੇ ਆਉਂਦਾ ਹੈ, ਅਸੀਂ ਚੌਪਈ ਸਾਹਿਬ ਵਿੱਚ ਪੜ੍ਹਦੇ ਹਾਂ, ਚਾਰ ਪੰਗਤੀਆਂ ਤੋਂ ਬਾਅਦ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਅੱਠਾਂ ਤੋਂ ਬਾਅਦ ਦੇ ਵਿੱਚ ਦੂਜੀ ਪੌੜੀ ਦੋ ਸ਼ਬਦ ਆਉਂਦਾ ਹੈ, ਬਾਰ੍ਹਾਂ ਤੋਂ ਬਾਅਦ ਦੇ ਵਿੱਚ ਤਿੰਨ ਆਉਂਦਾ, ਇਹਦਾ ਭਾਵ ਚੌਪਦੇ ਚਾਰ ਪਦਿਆਂ ਵਾਲੇ। ਇਹ ਸ਼ਬਦ ਜਿਹੜਾ ਦੋ ਪਦੇ, ਦੋ ਪਦੇ ਦਾ ਭਾਵ ਹੈ ਕਿ ਦੋ ਪੰਕਤੀਆਂ ਤੋਂ ਬਾਅਦ 'ਚ ਇੱਕ ਗਿਣਤੀ, ਚਾਰ ਤੋਂ ਬਾਅਦ 'ਚ ਦੋ ਗਿਣਤੀ ਹੈ। ਸਤਿਗੁਰੂ ਜੀ ਅੱਗੇ ਮੰਗਲਾਚਰਨ ਦਾ ਸੰਖੇਪ ਰੂਪ ਦਿੰਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿ ਜਿਸ ਪਰਮਾਤਮਾ ਨੇ ਮੇਰੇ 'ਤੇ ਗੁਣ ਕੀਤਾ ਹੈ ਕਿ ਮੈਨੂੰ ਵਿਕਾਰਾਂ 'ਚੋਂ ਕੱਢਿਆ, ਉਹ ਪਰਮਾਤਮਾ ਕੋਈ ਬਹੁਤੇ ਨਹੀਂ ਹੈ, ਇੱਕ ਹੈ, ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਜੀ ਇੱਕ ਹੈ, ਦੋ ਨਹੀਂ ਹੈ। ਇਸੇ ਕਰਕੇ ਇੱਥੇ ਸ਼ਬਦ ਇੱਕ ਵਰਤ ਕੇ ਨਾਲ ਦੱਸਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ, ਉਹਦੇ ਗੁਣਾਂ ਨੂੰ ਜੇ ਧਾਰਨ ਕਰਨਾ ਹੈ, ਉਹਦੇ ਗੁਣਾਂ ਨਾਲ ਆਪਣੇ ਆਪ ਨੂੰ ਜੋੜਨਾ ਹੈ, ਅਤੇ ਫਿਰ ਜੁੜਨ ਦਾ ਇੱਕ ਹੀ ਵਸੀਲਾ ਹੈ, ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਪਰਮਾਤਮਾ ਨੂੰ ਗੁਰੂ ਦੇ ਮਿਲਾਪ ਤੋਂ ਬਿਨਾਂ ਅਸੀਂ ਨਹੀਂ ਮਿਲ ਸਕਦੇ। ਸਾਨੂੰ ਸਤਿਗੁਰਾਂ ਨੇ ਪਾਵਣ ਬਾਣੀ ਦੇ ਵਿੱਚ ਬਹੁਤ ਵਿਸਥਾਰ ਦੇ ਨਾਲ ਸਮਝਾਇਆ, ਜਿੱਥੇ ਮੂਲ ਮੰਤਰ ਵਿੱਚ ਵੀ ਸਮਝਾਇਆ ਹੈ, ਉੱਥੇ ਅਸੀਂ ਜਦੋਂ ਬਚਨ ਆਸਾ ਜੀ ਦੀ ਵਾਰ ਦੇ ਵੀ ਪੜ੍ਹਦੇ ਨੇ, ਹੁਣੇ ਰਾਗੀ ਸਿੰਘ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਵਾ ਕੇ ਗਏ ਨੇ, ਉੱਥੇ ਵੀ ਸਤਿਗੁਰਾਂ ਨੇ ਸਮਝਾਇਆ, ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੇ ਨਾ ਪਾਇਆ, ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਤਿਗੁਰੂ ਦੇ ਸਹਿਯੋਗ ਤੋਂ ਬਿਨਾਂ, ਸਤਿਗੁਰੂ ਦੀ ਕਿਰਪਾ ਤੋਂ, ਰਹਿਮਤ ਤੋਂ ਬਿਨਾਂ ਨਹੀਂ ਪਾ ਸਕਦੇ, ਕਿਉਂਕਿ ਸੰਸਾਰ ਵਿੱਚ ਹਰ ਇੱਕ ਦੇ ਜਿਹੜਾ ਢੰਗ ਤਰੀਕਾ ਹੈ ਕਿਸੇ ਚੀਜ਼ ਨੂੰ ਪਾਉਣ ਦਾ, ਜਿਵੇਂ ਕੁਝ ਹੁਨਰ ਨੇ ਉਹਨਾਂ ਨੂੰ ਉਸਤਾਦ ਤੋਂ ਬਿਨਾਂ ਸ਼ਾਗਿਰਦ ਬਣ ਕੇ ਨਹੀਂ ਪਾਇਆ ਜਾ ਸਕਦਾ। ਜਿਵੇਂ ਕੋਈ ਵੀ ਦਸਤਕਾਰੀ ਹੈ, ਅਸੀਂ ਚਾਹੇ ਸੰਗੀਤ ਦੀ ਗੱਲ ਕਰ ਲਈਏ, ਕਿਸੇ ਦਸਤਕਾਰੀ ਜਿਹੜਾ ਕਿੱਤਾ ਉਹਦੀ ਗੱਲ ਕਰ ਲਈਏ, ਕੋਈ ਵੀ ਜਿਹੜਾ ਉਹਦੇ ਵਿੱਚ ਉਸਤਾਦ ਤੋਂ ਬਿਨਾਂ, ਸਹਿਯੋਗ ਤੋਂ ਬਿਨਾਂ ਜਿਹੜਾ ਉਹ ਹੁਨਰ ਨੂੰ ਪ੍ਰਾਪਤ ਨਹੀਂ ਕੀਤਾ ਜਾਂਦਾ।
ਇਸੇ ਤਰ੍ਹਾਂ ਹੀ ਪਰਮਾਤਮਾ ਦੇ ਮਿਲਾਪ ਦੀ ਵੀ ਜਦੋਂ ਗੱਲ ਚੱਲਦੀ ਹੈ ਤੇ ਗੁਰਦੇਵ ਜੀ ਸਮਝਾਉਂਦੇ ਸਤਿਗੁਰੂ ਤੋਂ ਬਿਨਾਂ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੇ ਨਾ ਪਾਇਆ। ਕਿਉਂ ਨਹੀਂ ਪਾਇਆ? ਕਿਉਂਕਿ ਪਰਮਾਤਮਾ ਨੂੰ ਜਾਣਨ ਵਾਲਾ ਹੀ ਸਾਨੂੰ ਜਾਣੂ ਕਰਵਾ ਸਕਦਾ ਹੈ, ਪਰਮਾਤਮਾ ਨਾਲ ਮਿਲਿਆ ਹੋਇਆ ਹੀ ਸਾਨੂੰ ਮਿਲਾ ਸਕਦਾ ਹੈ। ਜਿਵੇਂ ਜਿਹੜੇ ਕਿੱਤੇ ਨੂੰ ਅਸੀਂ ਸਿੱਖਣਾ ਹੈ ਉਹਦੇ ਵਿੱਚ ਜਿਹੜਾ ਪ੍ਰਵੀਨ ਹੋਵੇ ਉਹੀ ਉਸਤਾਦ ਸਾਨੂੰ ਉਸ ਕਿੱਤੇ ਦੇ ਨਾਲ ਜੋੜ ਸਕਦਾ ਹੈ। ਜਿਵੇਂ ਕੋਈ ਚੰਗਾ ਡਾਕਟਰ ਆਪ ਜਾਣੂ ਹੈ, ਹਿਕਮਤ ਤੋਂ ਵੈਦ ਜਾਣੂ ਹੈ, ਉਹੀ ਸਾਨੂੰ ਚੰਗਾ ਵੈਦ ਅਤੇ ਡਾਕਟਰ ਬਣਾ ਸਕਦਾ ਹੈ, ਉਸ ਹੁਨਰ ਨਾਲ ਜੋੜ ਸਕਦਾ ਹੈ। ਅਧੂਰਾ ਬੰਦਾ ਕਦੀ ਦੂਜੇ ਨੂੰ ਨਹੀਂ ਪੂਰੇ ਦੇ ਨਾਲ ਜੋੜ ਸਕਦਾ। ਇਸੇ ਕਰਕੇ ਜਦੋਂ ਪੂਰੇ ਦੀ ਗੱਲ ਚੱਲਦੀ ਹੈ, ਜਿਵੇਂ ਪਰਮਾਤਮਾ ਵੀ ਪੂਰੇ ਨੇ, ਜਦੋਂ ਸੁਖਮਨੀ ਸਾਹਿਬ ਜੀ ਦੇ ਅਸੀਂ ਸਲੋਕ ਪੜ੍ਹਦੇ ਪੂਰਾ ਪ੍ਰਭ ਆਰਾਧਿਆ, ਉੱਥੇ ਅਧੂਰੇ ਰੱਬ ਵੀ ਬੜੇ ਬਣੇ ਨੇ ਸੰਸਾਰ ਅੰਦਰ। ਅਧੂਰੇ ਨੂੰ ਰੱਬ ਨਹੀਂ ਮੰਨਣਾ, ਉੱਥੇ ਪੂਰਾ ਪ੍ਰਭ ਆਰਾਧਿਆ, ਪੂਰੇ ਪ੍ਰਭ ਦੇ ਪਰਮਾਤਮਾ ਦੇ ਮਿਲਾਪ ਦੀ ਗੱਲ ਚੱਲਦੀ ਹੈ। ਅਤੇ ਨਾਲ ਫਿਰ ਉਹਨੂੰ ਮਿਲਣ ਵਾਸਤੇ ਵੀ ਸਮਝਾਇਆ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਉਸ ਪਰਮਾਤਮਾ ਨੂੰ ਜਦੋਂ ਪੂਰੇ ਗੁਰੂ ਦੇ ਰਾਹੀਂ ਤੂੰ ਜਪੇਗਾ ਤੇ ਉਹ ਤੈਨੂੰ ਨੇੜੇ ਹੀ ਪ੍ਰਤੀਤ ਹੋਵੇਗਾ। ਰੱਬ ਜੀ ਨੂੰ ਗੁਰੂ ਸਾਹਿਬ ਜੀ ਕਣ ਕਣ ਵਿੱਚ ਵਸਦਾ ਵਿਖਾ ਦੇਣਗੇ। ਇਸੇ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਉਹ ਪਰਮਾਤਮਾ ਇੱਕ ਹੈ ਤੇ ਮਿਲਦਾ ਸਤਿਗੁਰਾਂ ਦੇ ਰਾਹੀਂ ਹੈ। ਅੱਗੇ ਸਤਿਗੁਰੂ ਜੀ ਸ਼ਬਦ ਅੰਦਰ ਸਮਝਾਉਂਦੇ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਕਿ ਜੋ ਪਰਮਾਤਮਾ ਜੀ ਇੱਕ ਨੇ ਸਤਿਗੁਰਾਂ ਦੁਆਰਾ ਮਿਲਦੇ ਨੇ, ਅੱਜ ਉਸ ਪਰਮਾਤਮਾ ਨੇ ਮੇਰੇ 'ਤੇ ਬਹੁਤ ਵੱਡਾ ਉਪਕਾਰ ਕੀਤਾ ਹੈ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਮੇਰੇ ਪ੍ਰਭੂ ਨੇ, ਮੇਰੇ ਮਾਲਕ ਅਕਾਲ ਪੁਰਖ ਨੇ ਮੇਰੇ 'ਤੇ ਇੱਕ ਗੁਣ, ਮੇਰੇ 'ਤੇ ਇੱਕ ਉਪਕਾਰ ਜਿਹੜਾ ਬਹੁਤ ਵੱਡਾ ਕੀਤਾ ਹੈ। ਕਿਹੜਾ ਜੀ? ਪੰਚ ਦੋਖ ਆਰ ਅਹੰ ਰੋਗ। ਪੰਜ ਦੋਖ ਜਿਹੜੇ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵਿਕਾਰ, ਜਿਹਨੂੰ ਬੁਰਿਆਈਆਂ ਕਹਿ ਦਿੰਦੇ। ਸਤਿਗੁਰੂ ਜੀ ਕਹਿੰਦੇ ਵੱਡਾ ਪਰ ਉਪਕਾਰ ਇਹ ਕੀਤਾ ਵੀ ਇਹ ਪੰਜੇ ਦੋਖ ਅਤੇ ਹੰਕਾਰ ਹਉਮੈ ਜਿਹੜੀ ਹੈ ਇਹ ਤਨ ਅਤੇ ਸਗਲ ਦੂਰ ਕੀ ਨਾ, ਮੇਰਾ ਇਹ ਜਿਹੜਾ ਤਨ ਹੈ ਨਾ ਇਹਦੇ ਉੱਤੇ ਰੋਜ਼ ਹੀ ਹਮਲਾ ਕਰਦੇ ਸੀ ਇਹ ਵਿਕਾਰ ਬੁਰਿਆਈਆਂ, ਸੌਂਦਿਆਂ, ਜਾਗਦਿਆਂ, ਖਾਂਦਿਆਂ, ਪੀਂਦਿਆਂ, ਚੱਲਦਿਆਂ, ਕਦੀ ਇੱਕ ਇੱਕ ਵਿਕਾਰ ਮੇਰੇ 'ਤੇ ਹਮਲਾ ਕਰਦਾ ਹੈ, ਕਦੀ ਦੋ ਦੋ ਇਕੱਠੇ, ਕਦੀ ਤਿੰਨ ਅਤੇ ਕਦੀ ਪੰਜੇ ਦੇ ਪੰਜੇ ਆ ਕੇ ਹਮਲਾ ਕਰ ਦਿੰਦੇ ਨੇ। ਪਰ ਅੱਜ ਸ਼ੁਕਰਾਨਾ ਹੈ ਵਾਹਿਗੁਰੂ ਜੀ ਦਾ ਕਿ ਜਿਨ੍ਹਾਂ ਨੇ ਮੇਰੇ 'ਤੇ ਉਪਕਾਰ ਕਰਦਿਆਂ ਪੰਚ ਦੋਖ ਆਰ ਅੰਗ ਰੋਗ ਇਹ ਬੁਰਿਆਈਆਂ ਸਾਰੀਆਂ ਇਹ ਤਨ ਅਤੇ ਸਗਲ ਦੂਰ ਕੀ, ਜਿੰਨੀਆਂ ਬੁਰਿਆਈਆਂ, ਨਿੰਦਿਆ, ਬਖੀਲੀ, ਚੁਗਲੀ, ਦਵੈਤ, ਈਰਖਾ, ਸਾਰਾ ਕੁਝ ਹੀ ਜਿਹੜਾ ਇਹਨਾਂ ਦਾ ਬੜਾ ਵੱਡਾ ਕੋੜਮਾ ਇਹਨਾਂ ਦਾ। ਇਸੇ ਕਰਕੇ ਗੁਰਦੇਵ ਜੀ ਕਹਿੰਦੇ ਵੱਡੀ ਕੌਮ ਵਸ ਭਾਗੇ ਨਾ ਹੀ, ਇਹਨਾਂ ਦੀ ਜਿਹੜੀ ਕੌਮ ਬਹੁਤ ਵੱਡੀ ਇਹਨਾਂ ਵਿਕਾਰਾਂ ਦੀ, ਇਹ ਕਿਸੇ ਦੇ ਵਸ ਵਿੱਚ ਵੀ ਨਹੀਂ ਆਉਂਦੀ ਅਤੇ ਭਾਗੇ ਨਾ ਹੀ, ਕਹਿੰਦੇ ਭੱਜਦੀ ਵੀ ਨਹੀਂ ਹੈ। ਜੇ ਇਹਨਾਂ ਨੂੰ ਭਜਾਉਣ ਦਾ ਯਤਨ ਕਰੀਏ ਭੱਜਦੇ ਨਹੀਂ ਹੈ, ਬੜਾ ਯਤਨ ਕਰਦੇ ਵੀ ਅਸੀਂ ਵਿਕਾਰਾਂ ਨੂੰ ਭਜਾ ਦਈਏ, ਸਤਿਗੁਰੂ ਦੇ ਸਹਿਯੋਗ ਤੋਂ ਬਿਨਾਂ ਨਹੀਂ ਇਹ ਭੱਜਦੇ। ਅਤੇ ਸਤਿਗੁਰੂ ਜੀ ਸਮਝਾਉਂਦੇ, ਪਰ ਜਦੋਂ ਪਰਮਾਤਮਾ ਦੀ ਰਹਿਮਤ ਹੋ ਗਈ, ਪਰਮਾਤਮਾ ਨੇ ਸਾਰੀਆਂ ਬੁਰਿਆਈਆਂ ਮੇਰੇ ਵਿੱਚੋਂ ਕੱਢ ਦਿੱਤੀਆਂ, ਰਹਾਓ ਬੰਧਨ ਤੋਰ ਸ਼ੋਰ ਵਿਖਿਆ ਤੇ, ਕਿ ਸਾਰੇ ਬੰਧਨ ਜਿਹੜੇ ਮਾਇਆ ਨੇ, ਵਿਕਾਰਾਂ ਨੇ, ਇਹਨਾਂ ਨੇ ਪਾਏ ਸੀ, ਮੈਨੂੰ ਬੱਧਾ ਸੀ ਇਹਨਾਂ ਵਿਕਾਰਾਂ ਨੇ ਚੰਗੀ ਤਰ੍ਹਾਂ। ਹੁਣ ਪਰਮਾਤਮਾ ਨੇ ਜਦੋਂ ਗੁਣ ਮੇਰੇ 'ਤੇ ਕੀਤਾ, ਬੰਧਨ ਤੋਰ ਸ਼ੋਰ ਵਿਖਿਆ ਤੇ, ਇਹ ਬੰਧਨਾਂ ਦੀਆਂ ਰੱਸੀਆਂ ਜਿਹੜੀਆਂ ਜੰਜੀਰਾਂ ਸਨ ਇਹ ਤੋੜ ਦਿੱਤੀਆਂ, ਜ਼ਹਿਰ ਰੂਪੀ ਪਦਾਰਥਾਂ ਦੀਆਂ ਇਹ ਸਾਰੀਆਂ ਬੰਦਿਸ਼ਾਂ ਤੋੜ ਦਿੱਤੀਆਂ ਨੇ। ਗੁਰ ਕੋ ਸ਼ਬਦ ਮੇਰੇ ਹੀ ਅਰੈ ਦੀਨ, ਅਤੇ ਗੁਰੂ ਦਾ ਸ਼ਬਦ ਜਿਹਦੇ ਰਾਹੀਂ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ, ਪਰਮਾਤਮਾ ਨੇ ਆਪ ਹੀ ਉਹ ਗੁਰੂ ਦਾ ਸ਼ਬਦ ਗੁਰੂ ਦੇ ਰਾਹੀਂ ਮੇਰੇ ਹਿਰਦੇ 'ਚ ਟਿਕਾ ਕੇ ਮੇਰੇ ਮਾਇਆ ਵਿਕਾਰਾਂ ਰਸਾਂ ਦੇ ਬੰਧਨ ਜਿਹੜੇ ਨੇ ਤੋੜ ਦਿੱਤੇ ਨੇ। ਅਤੇ ਇਹ ਬਖਸ਼ਿਸ਼ ਕਰਦਿਆਂ ਗੁਰੂ ਜੀ ਕਹਿੰਦੇ ਵੀ ਪਰਮਾਤਮਾ ਨੇ ਵੱਡਾ ਦਿਲ ਕੀਤਾ, ਕਿਉਂਕਿ ਰੂਪ ਅਨਰੂਪ ਮੋਰੋ ਕੱਛ ਨਾ ਵਿਚਾਰਿਓ। ਰੂਪ ਦਾ ਭਾਵ ਸੁਹੱਪਣ, ਗੁਣਾਂ ਦੇ ਸੁਹੱਪਣ, ਅਨਰੂਪ ਦਾ ਭਾਵ ਹੈ ਕਿ ਵਿਕਾਰਾਂ ਦੀ ਕੁਰੂਪਤਾ।
ਕਹਿਣ ਲੱਗੀ ਉਦੋਂ ਮੇਰਾ ਗੁਣ ਅਵਗੁਣ ਨਹੀਂ ਵੇਖਿਆ ਸਤਿਗੁਰਾਂ ਨੇ ਕਿ ਵਾਹਿਗੁਰੂ ਨੇ ਕਿੰਨੇ ਕਿਹਾ, ਪਰ ਉਹਨਾਂ ਨੇ ਬਖਸ਼ਿਸ਼ਾਂ ਦੇ ਨਾਲ ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ, ਉਹਨਾਂ ਨੇ ਮੇਰੇ 'ਤੇ ਇੰਨੀ ਬਖਸ਼ਿਸ਼ ਕੀਤੀ ਵੀ ਆਪਣੇ ਨਾਮ ਪ੍ਰੇਮ ਦੇ ਰੰਗ ਦੇ ਨਾਲ ਮੈਨੂੰ ਰੰਗ ਦਿੱਤਾ, ਭਿਉਂ ਦਿੱਤਾ, ਅਤੇ ਮੇਰੇ ਕੋਈ ਵੀ ਅਵਗਣ ਗੁਣ ਨਹੀਂ ਵੇਖੇ, ਆਪਣੀ ਦਿਆਲਤਾ ਦੇ ਨਾਲ ਪਿਆਰ ਨਾਲ ਬਖਸ਼ਿਆ ਹੈ। ਪੇਖਿਓ ਲਾਲਣ ਪਾਟ ਬੀਚ ਖੋਏ, ਅਣਦ ਚਿੱਤਾ ਹਰ ਖੇ ਪਤੀ ਨਾ। ਹੁਣ ਜਦੋਂ ਬੁਰਿਆਈਆਂ ਖਤਮ ਕਰ ਦਿੱਤੀਆਂ ਵਾਹਿਗੁਰੂ ਨੇ, ਅਤੇ ਸਤਿਗੁਰੂ ਜੀ ਕਹਿੰਦੇ ਪੇਖਿਓ ਲਾਲਣ ਪਾਟ ਬੀਚ ਖੋਏ, ਜਿਹੜੇ ਕਦੇ ਵਿਕਾਰਾਂ ਨੇ ਪਰਦੇ ਬਣਾਏ ਸੀ ਨਾ ਮੇਰੇ ਅਤੇ ਪਰਮਾਤਮਾ ਦੇ ਵਿਚਕਾਰ, ਉਹ ਹੁਣ ਮੈਂ ਸਾਰੇ ਪਰਦੇ ਦੂਰ ਕਰਕੇ ਜਦੋਂ ਪਰਮਾਤਮਾ ਨੂੰ ਵੇਖਿਆ ਅਤੇ ਪਰਮਾਤਮਾ ਦੇ ਦੀਦਾਰ ਹੋਣ ਨਾਲ ਆਨੰਦ ਚਿੱਤਾ ਹਰ ਖੇ ਪਤੀਨ, ਮੇਰੇ ਚਿੱਤ ਵਿੱਚ ਮੇਰੇ ਹੁਣ ਮਨ ਵਿੱਚ ਖੁਸ਼ੀ ਹਰਖ ਪੈਦਾ ਹੋ ਗਿਆ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰੋ ਤਿਸ ਹੀ ਕੋ ਧੀਨ। ਗੁਰਦੇਵ ਜੀ ਕਹਿੰਦੇ ਹੁਣ ਇੰਨੀ ਕਿਰਪਾ ਹੋ ਗਈ ਕਿ ਇਹ ਜਿਹੜਾ ਮੇਰਾ ਹਿਰਦਾ ਰੂਪੀ ਸਰੀਰ ਰੂਪੀ ਵਿਕਾਰਾਂ ਦਾ ਘਰ ਬਣ ਗਿਆ ਸੀ ਨਾ, ਹੁਣ ਇਹ ਪਰਮਾਤਮਾ ਦਾ ਘਰ ਬਣ ਗਿਆ, ਹੁਣ ਪਰਮਾਤਮਾ ਦਾ ਨਾਮ ਇਹਦੇ ਵਿੱਚ ਟਿਕ ਗਿਆ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਇਹ ਘਰ ਹੁਣ ਪਰਮਾਤਮਾ ਦਾ ਘਰ ਬਣ ਗਿਆ, ਹਿਰਦੇ ਵਿੱਚ ਪਰਮਾਤਮਾ ਜੀ ਵੱਸ ਗਏ। ਸੋ ਠਾਕੁਰ, ਹੁਣ ਉਹੀ ਮੇਰੇ ਸਰੀਰ ਅਤੇ ਮਨ ਦਾ ਘਰ ਰੂਪੀ ਘਰ ਦਾ ਸਰੀਰ ਦਾ ਮਾਲਕ ਹੈ। ਤਿਸ ਹੀ ਕੋ ਧੀਨ, ਅਤੇ ਮੈਂ ਉਹਦੇ ਹੀ ਅਧੀਨ ਹੈ, ਉਹ ਮੇਰਾ ਮਾਲਕ ਹੈ ਅਤੇ ਮੈਂ ਉਹਦਾ ਸੇਵਕ ਹਾਂ, ਹੁਣ ਰੱਬ ਮੇਰਾ ਮਾਲਕ ਬਣ ਗਿਆ। ਅੱਗੇ ਮੈਂ ਕਹਿੰਦਾ ਸਾਂ ਵੀ ਇਹ ਮੇਰਾ ਘਰ ਹੈ, ਮੇਰਾ ਤਨ ਹੈ, ਮੇਰਾ ਹਿਰਦਾ ਹੈ, ਪਰ ਹੁਣ ਇਹ ਰੱਬ ਦਾ ਘਰ ਬਣ ਗਿਆ ਅਤੇ ਮੈਂ ਉਹਦਾ ਦਾਸ ਬਣ ਕੇ ਕਹਿੰਦਾ ਕਬੀਰ ਮੇਰਾ ਮੁਜਮੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਸੋ ਇਹ ਤਾਂ ਬੰਦਾ ਕਹਿੰਦਾ ਹੈ ਜਦੋਂ ਗੁਰੂ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਇਹੋ ਜਿਹਾ ਗੁਣ ਇਹੋ ਜਿਹੀ ਵਡਿਆਈ ਸਾਡੀ ਝੋਲੀ ਵਿੱਚ ਪੈ ਜਾਵੇ, ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਆਵਿਆ ਗਾਵਿਆ ਗੁਰੂ ਚਰਨਾਂ ਅੰਦਰ ਪ੍ਰਵਾਨ ਹੋ ਜਾਵੇ, ਇਹੋ ਜਿਹਾ ਉਪਕਾਰ ਸਾਡੇ ਉੱਪਰ ਵੀ ਵਾਹਿਗੁਰੂ ਦਾ ਹੋ ਜਾਵੇ, ਸਾਡਾ ਵੀ ਜੀਵਨ ਬੁਰਿਆਈਆਂ ਤੋਂ ਚੰਗਿਆਈਆਂ ਵਾਲੇ ਪਾਸੇ ਚੱਲੇ, ਉਹਦੇ ਲਈ ਉਚਾਰਨ ਕਰੀਏ ਜੀ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਖ ਮਨ ਆਏ ਵਸਿਆ। ਜਨੀਸ਼ਾਂ ਸਭ ਪੂਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋਂ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਉਤੇਤਾ, ਕਰ ਸੁਭਾਗ ਹੈ ਕਰ ਸੁਭਾਗ ਹੈ, ਸ਼ਬਦ ਵਾਜੇ ਕਲਾ ਜਿਤ ਘਰ ਤਹਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।

ਨਾਨਕ ਦਾਸ ਸਦਾ ਕੁਰਬਾਨੀ ਬੋਲ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇ ਕੇ ਨਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜਿਆਰਿਆਂ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਉਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸੀਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿ ਦਾਨ ਬਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੂੰਗੇ ਜੁਗਾਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ ਮਾਤ ਉੱਚੀ ਮਾਤ ਪਾਤਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਲਿਓਟਿਆਂ ਦੇ ਓਟ ਗੁਰੂ ਗਰੀਬ ਨਵਾਬ ਪਾਤਸ਼ਾਹ ਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ ਹਰ ਸਾਲ ਦੀ ਤਰ੍ਹਾਂ ਆਪ ਜੀ ਦੇ ਚਰਣਾ ਕਮਲਾਂ ਦੇ ਸੇਵਕ ਰਿਚਮਿੰਡ ਪਲਾਈਵੁੱਡ ਕੰਪਨੀ ਅਤੇ ਸਮੂਹ ਵਰਕਰਾਂ ਵੱਲੋਂ ਰਲ ਮਿਲ ਕੇ ਕੰਪਨੀ ਦੀ ਚੜ੍ਹਦੀ ਕਲਾ ਸਮੂਹ ਵਰਕਰਾਂ ਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਆਪ ਜੀ ਦੇ ਪਾਵਨ ਚਰਨ ਪਰਸਦੇ ਹੋਏ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਹਰ ਸਾਲ ਦੀ ਤਰ੍ਹਾਂ ਕਰਵਾ ਰਹੇ ਨੇ ਸਮੂਹ ਵਰਕਰ ਪਰਿਵਾਰਾਂ ਦੇ ਸਿਰ 'ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਪ੍ਰਦਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ 'ਚ ਪ੍ਰਦਾਨ ਕਰਨੀ ਕੰਪਨੀ ਦੀ ਸਦਾ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਸਮੂਹ ਵਰਕਰਾਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਤਿੰਨੋਂ ਦੇ ਰਲ ਮਿਲ ਕੇ ਸੇਵਾ ਨਿਭਾਉਣ ਦੇ ਬਲ ਬਖਸ਼ਣੇ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ ਸਭ ਦਾ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ ਅੱਖਰ ਵਾਧਾ ਘਾਟਾ ਪ੍ਰਚਗਮਾਪ ਕਰਨਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾਹ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਪਾਠੀ ਸਿੰਘਾਂ ਨੂੰ ਸ਼ੁੱਧ ਬਾਣੀ ਪੜ੍ਹਨ ਦੇ ਬਾਲ ਬੁੱਧ ਬਖਸ਼ਿਸ਼ ਕਰਨੇ ਜੀ ਸਹੀ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ

ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੋਰ ਪਾਰਬਤੀ ਮਾਈ।

ਪਾਈ ਤੀਰਥ ਨਾਵਾਂ ਜੇਤੇ ਸੁਭਾਵਾ ਬਿਨ ਭਾਣੇ ਕਹਿ ਨਾਇ ਕਰੀ ਜੇਤੀ ਸ੍ਰਿਠਿ ਉਪਾਈ ਵੇਖਾ ਬਿਨ ਕਰਮਾ ਕਹਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾ

ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸਰਨਾਥ ਸੁਣੈ ਧਰਤਵਲ ਆਕਾਸ ਸੁਣੈ ਦੀਪ ਲੋਹ ਪਾਤਾਲ ਸੁਣੈ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮ ਇੰਦ ਸੁਣੈ ਮੁਖ ਸਾਲਾ ਹਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਬੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸਨਾਨ ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਧੇ ਪਾਵਹਿ ਰਾਹੋ ਸੁਣੈ ਹਾਥ ਹੋਵੈ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਗ ਨਾ ਪਾਏ ਮੰਨੈ ਪਾਸਿਓ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸਨਮੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾ ਰੇ ਸਾਧਾਰ ਮੰਨੈ ਤਰੇ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੁਹੈ ਦਰ ਦਾ ਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀਂ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਦਾਨ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਵਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਵਾਣ ਅੱਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀਂ ਕੋ ਥਾਓ
ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨ ਹੋਏ, ਸਵਾਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਤਿਥ ਵਾਰ, ਕਵਣ ਸਿਰ ਉੱਤੀ ਮਹੁ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀ ਅੱਜ ਲਿਖਣ ਲੇਖ ਕੁਰਾਣ, ਤਿਥ ਵਾਰ ਨਾ ਜੋਗੀ ਜਾਣੈ ਰੁਤ ਮਹੁ ਨਾ ਕੋਈ, ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੈ ਸੋਈ, ਕਿਵ ਕਰੇ ਆਖਾ ਕਿਵ ਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ, ਵੱਡੀ ਨਾਈ ਕੀਤਾ ਜਾਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆਨ ਸੋ ਹੈ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ, ਸਹਸ ਅਠਾਰਾਂ ਕਹਿਣ

ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਵਿਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਮ, ਏ ਵੜ ਉੱਚਾ ਹੋਵੈ ਕੋਏ, ਤੇ ਸੂਚੇ ਕਹੁ ਜਾਣੈ ਸੋਏ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨ ਜਾਏ, ਵੱਡਾ ਦਾਤਾ ਤਿਲ ਨ ਤਮਾਏ, ਕਿਤੇ ਮੰਗਹਿ ਜੋਧ ਅਪਾਰ, ਕਿਤਿਆ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟਹਿ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੀਤੀਆ ਮੋਹ ਖਾਏ, ਆਪੇ ਜਾਣੈ ਆਪੇ ਦੇ, ਆਖੈ ਸੇ ਪੇ ਕੇ ਜਿਸਨੂੰ ਬਖਸੇ ਸਿਫਤ ਸਾਲਾ, ਨਾਨਕ ਪਾਤ ਸਾਹੀ ਪਾਤ ਸਾਹੋ, ਮੁੱਲ ਗੁਣ ਮਲਵਾ ਪਾਰ, ਮਲਵਾ ਪਾਰੀਏ ਮੁੱਲ ਭੰਡਾਰ, ਮੁੱਲ ਆਵੈ ਮੁੱਲ ਲੈ ਜਾਹੇ, ਮੁੱਲ ਪਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀਵਾਨ, ਮੁੱਲ ਤੁਲ ਮੁੱਲ ਪ੍ਰਵਾਨ, ਮੁੱਲ ਬਖਸੀਸ ਮੁੱਲ ਨਿਸ਼ਾਨ, ਮੁੱਲ ਕਰਮ ਮੁੱਲ ਫਰਮਾਨ, ਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੇ ਬੀਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ, ਆਖੇ ਵਰਮੈ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਇਤੇ ਕੀਤੇ ਹੋਰ ਕਰਹਿ ਤਾਂ ਆਖ ਨ ਸਕਹਿ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ ਵਾਜੇ, ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ, ਕੀਤੇ ਰਾਗ ਪਰੀ ਸਿਓ ਕਹੀਨ, ਕੀਤੇ ਗਾਵਣ ਹਾਰੇ, ਗਾਵੈ ਤੁਹਨੋ ਪੌਣ ਪਾਣੀ ਬਹਿ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿੱਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸਰ ਬਰਮਾ ਦੇਵੀ ਸੁਹਨ ਸਦਾ ਸਵਾਰੇ, ਗਾਵੈ ਇੰਦ ਇਦਾਸਣ ਬੈਠੇ ਦੇਵ ਤਿਆ ਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਤ ਪੜ੍ਹਨ ਰੱਖੀ ਸੁਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਾਇਲੇ, ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ, ਗਾਵੈ ਜੋਧ ਮਹਾਂਬਲ ਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਬਰਭੰਡਾ, ਕਾਰ ਕਰ ਰੱਖੇ ਧਾਰੇ ਸੇ ਤੁਧਨੋ, ਗਾਵੈ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ, ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੈਨ ਰਚਾਈ, ਰੰਗੀ ਰੰਗੀ ਭਾਤੀ ਕਾਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਾਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ ਮੁੰਦਾ ਸੰਤੋਖ, ਸਰਮਪਤ ਝੋਲੀ ਧਿਆਨ ਕੀ ਕਰਹਿ ਵਿਭੂਤ, ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾਸਾਦ, ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖੈ ਲੇਖੇ ਆਵਹਿ ਭਾਗ, ਆਦੇਸ਼ ਤਿਸੈ ਆਦੇਸ਼, ਆਦ ਨੀਲ ਨਾਦ ਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਝੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜੇਵ ਤਿਸ ਭਾਵੈ ਤਿਵੈ ਚਲਾਵੈ, ਜੇਵ ਹੋਵੈ ਫਰਮਾਨ, ਉਹ ਵੇਖੈ ਉਹ ਨਦਰ ਨਾ ਆਵੈ ਬਹੁਤਾ ਇਹੋ ਵਡਾਣ, ਆਦੇਸ਼ ਤਿਸੈ ਆਦੇਸ਼, ਆਦ ਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ।

0: ਇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਾਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਹੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਇਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਕਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤਨ ਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕੇ ਅੰਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜੈਵ ਜੈਵ ਹੁਕਮ ਤਿਵੈ ਤਿਵਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਣ ਮਤ ਵੇਦ ਹਥਿਆਰ ਪਾਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸਾਵਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਵਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੀ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉਂ ਕਹੀ ਐ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਨ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵ ਤਿਆ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਤ ਪੜਨ ਰੱਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਆਠ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਾਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਬੀਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜੈਨਰ ਝਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੌਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੈਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਔਤ ਭੁੱਖੈ ਖਾਏ ਚੱਲੀਏ ਦੁੱਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਏ ਆਖ ਧੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹ ਤੇ ਕਮਜਾਤ ਨਾਨਕ ਨਾਵੈ ਵਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿੱਤ ਵਹਿ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜਨ ਤੋ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸੁਤ ਬਣਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੈ ਊਡਾ ਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸਤ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਾਧ ਵੱਲ ਜਾਈਐ ਤੀਰਾਂ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਾਭ ਜੀ ਤੁਮਾਰੇ ਜੀ ਤੂੰ ਜੀਆ ਕਾਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ ਹਰੇਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਤੁਧ ਜੀ ਜਾ ਨਾਨਕ ਤਿੰਨ ਕੁਰਬਾਣਾ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੂਟੀ ਜਮਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਾ ਨਾਨਕ ਤਿੰਨ ਵੱਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਣਕ ਕਰੇ ਹਰ ਪੂਜਾ ਜੀ ਤਪ ਹੈ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਏ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਏ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਉਹ ਸਭ ਤੁਝ ਹੀ ਮਾਂ ਹੈ ਤੁਝ ਵੇ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੋ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਵਿਨ ਦੂਜਾ ਅਵਰ ਨ ਕੋਏ ਤੂੰ ਕਰ ਵੇਖੈ ਜਾਣ ਹੈ ਸੋਏ ਜਾ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੇ ਭੇਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੈ ਮਨ ਏਕ ਨਾ ਚੇਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਾਣਵਤ ਨਾਨਕ ਤਿਨਕੀ ਸਰਣਾ ਜੇ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਾਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਜੀਅੜੇ ਸਮਾਲੀਅਨ ਦੇਖੇ ਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਭਾਵੋ ਤੇਲ ਦੇਹੋ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆ ਪਹਿਰਾ ਤਿਥੀ ਵਾਰੀ ਮੋਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਾਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਐਹ ਤੋਹੇ ਕਹ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮੁਕਰੰਦ ਲੋਭਿਤ ਮਨੋ ਅੰਧਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੀਰੈ ਨਾਏ ਬਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੀ ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਮੈ ਕੰਡਾ ਹੈ ਜਿਉ ਜਿਉ ਚੱਲਹਿ ਚੁਭੈ ਦੁੱਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾਟ ਚੱਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸੁਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀਆਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰਹਿ ਰਤਨੀ ਤਾਂ ਹੋਹਿ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਦੀ ਲੀਪ ਆਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੈ ਨਾਓ ਹਰ ਬਿਨ ਜੀਉ ਜਲ ਵਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਓ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨ ਆਵੈ ਨਾਓ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ ਸੋ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੈ ਨਾਓ ਸੁਲਤਾਨ ਹੋਵਾ ਮੇਲ ਤਾ ਲਸਕਰ ਤਖ਼ਤ ਰਾਖਾ ਭਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੈ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਣ ਪੀਅਣ ਅਪਿਆਓ ਚੰਦ ਸੂਰਜ ਦੋਏ ਗੁਫੈ ਨਾ ਦੇਖਾ ਸੁਪਨੇ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜੇ ਆਖਾ ਨਾਓ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਉ ਕੁੱਸਾ ਕੱਟਿਆ ਬਾਰ ਬਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜੇ ਆਖਾ ਨਾਓ ਪੰਖੀ ਹੋਏ ਕਹਿ ਜੇ ਪਵਾ ਸਹਿ ਅਸਮਾਨੀ ਜਾਓ ਨਦਰੀ ਕਿਸੇ ਨਾ ਆਵੋ ਨਾ ਕਿਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜੇ ਆਖਾ ਨਾਓ ਨਾਨਕ ਕਾਗਦ ਲਖਮਣ ਪੜ ਪੜ ਕੀਚੈ ਭਾਉ ਮਸੂ ਤੋਟ ਨਾ ਆਵੇ ਲੇਖਣ ਪੌਣ ਚਲਾਓ ਪੀ ਤੇਰੀ ਕੀਮਤ ਨਾ ਪਵੈ ਹੋ ਕੇਵੜੇ ਆਖਾ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਲਿਖੈ ਬੋਲਣ ਬੋਲਣਾ, ਲਿਖੈ ਖਾਣਾ ਖਾਓ, ਲਿਖੈ ਬਾਟ ਚਲਾਈਆ, ਲਿਖੈ ਸੁਣ ਵਿਖਾਓ, ਲਿਖੈ ਸਾਹ ਲਵਾਈ ਹੈ, ਪੜ੍ਹੇ ਕੇ ਪੁੱਛਣ ਜਾਓ। ਬਾਬਾ ਮਾਇਆ ਰਚਨਾ ਧੋਹ, ਅੰਧੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ ਰਹਾਓ, ਜੀਵਨ ਮਰਨਾ ਜਾਏ ਕੈ ਇੱਥੈ ਖਾਜੈ ਕਾਲ, ਜਿੱਥੈ ਬਹਿ ਸਮਝਾਈਐ ਤਿੱਥੈ ਕੋਈ ਨਾ ਚੱਲਿਓ ਨਾਲ, ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ, ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਏ, ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ, ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੇਤੇ ਲੋ, ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆ ਸਿਓ ਕਿਆ ਰੀਸ, ਜਿੱਥੈ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸੀਸ, ਸ੍ਰੀ ਰਾਗ ਮਹੱਲਾ ਪਹਿਲਾ, ਲਾਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ, ਮੁਖ ਸੁੱਧੀ ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ, ਬਾਬਾ ਬੋਲੀਏ ਪਤ ਹੋਏ, ਊਤਮ ਸੇ ਦਰ ਊਤਮ ਕਹੀ ਹੈ, ਨੀਚ ਕਰਮ ਬਹਿ ਰੋਏ ਰਹਾਓ, ਰਸ ਸੋਇਨਾ ਰਸ ਰੂਪਾ ਕਾਮਣ ਰਸ, ਪਰਮਲ ਕੀ ਬਾਸ, ਰਸ ਘੋੜੇ ਰਸ ਸੇਜਾ, ਮੰਦਰ ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕਹਿ ਘੱਟ ਨਾਮ ਨਿਵਾਸ, ਜਿਤ ਬੋਲੇ ਪਤ ਪਾਈਐ ਸੋ ਬੋਲਿਆ ਪ੍ਰਮਾਣ, ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਨ ਜਾਣ, ਜੋ ਤਿਸ ਭਾਵ ਹੈ ਸੇ ਭਲੇ ਹੋਰ ਕਹਿ ਕਹਿਣ ਬਖਾਣ, ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਿਹਾ ਸਮਾਏ, ਤਿੰਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕਾਏ, ਨਾਨਕ ਨਦਰੀ ਬਾਹਰੇ ਰਾਚਹਿ ਦਾਨ ਨਨਾਏ, ਸ੍ਰੀ ਰਾਗ ਮਹੱਲਾ ਪਹਿਲਾ, ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ, ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ, ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੋ ਦਰਬਾਰ, ਨਾਨਕ ਸਾਚੇ ਕੋ ਸੱਚ ਜਾਣ, ਜਿਤ ਸੇਵੈ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਉ, ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਓ, ਸੁਣੇ ਵਖਾਣ ਹੈ ਜੇਤੜੇ ਹੋ ਤਿੰਨ ਬਲਿਹਾਰੈ ਜਾਓ, ਤਾਂ ਮਨ ਖੀਵਾ ਜਾਣੀਐ ਜਾ ਮਹਿਲੀ ਪਾਏ ਥਾਓ, ਨਾਓ ਨੀਰ ਚੰਗਿਆਈਆਂ ਸਤ ਪਰਮਲ ਤਨ ਵਾਸ, ਤਾਂ ਮੁੱਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ, ਦੁੱਖ ਤਿਸਹਿ ਪਹਿ ਆਖੀਐ ਸੁਖ ਜਿਸਹਿ ਹੀ ਪਾਸ, ਸੋ ਕਿਉਂ ਮਨੋ ਵਿਸਾਰੀਐ ਜਾ ਕੇ ਜੀ ਪ੍ਰਾਣ, ਤਿਸ ਬਿਨ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ, ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਣ, ਸ੍ਰੀ ਰਾਗ ਮਹੱਲ ਪਹਿਲਾ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਭਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ, ਲਿਖ ਵਿਚਾਰ ਲਿਖ ਨਾਮ ਸਾ ਲਾਹ ਲਿਖ, ਲਿਖ ਅੰਤ ਨ ਪਾਰਾਵਾਰ, ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ ਰਹਾਓ, ਜਿੱਥੈ ਮਿਲੇ ਵਡਿਆਈਆ ਸਦ ਖੁਸ਼ੀਆ ਸਦ ਚਾਓ, ਤਿੰਨ ਮੁੱਖ ਟਿਕੇ ਨਿਕਲੇ ਜਿਨ ਮਨ ਸੱਚਾ ਨਾਓ, ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਬਾਓ ਦੁਆਓ, ਇੱਕ ਆਵਹਿ ਇੱਕ ਜਾਹੇ ਉੱਠ ਰੱਖੀਐ ਨਾਵ ਸਲਾਰ, ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਏ ਬਿਨ ਨਾਵੈ ਵਿਕਾਰ, ਭੈ ਤੇਰੇ ਡਰ ਅਗਲਾ ਖਪ ਖਪ ਚੀਜੈ ਦੇ ਨਾਮ, ਜਿਨ੍ਹਾਂ ਸੁਲਤਾਨ ਖਾਨ ਉਹਦੇ ਡਿੱਠੇ ਖੇ, ਨਾਨਕ ਉੱਠੀ ਚੱਲਿਆ ਸਭ ਕੂੜੇ ਤੁੱਟੇ ਨੇ, ਸ੍ਰੀ ਰਾਗ ਮਹੱਲਾ ਪਹਿਲਾ, ਰਾ ਸਭ ਰਸ ਮਿੱਠੇ ਮੰਨਿਆ ਸੁਣੈ ਸਾ ਲੋਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਕਾਗਦ ਕੀਏ, ਛੱਤੇ ਅੰਮ੍ਰਿਤ ਭਾਓ ਏਕ, ਜਾਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ, ਰਾਓ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤ ਦਾਨ, ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ, ਕਰਮ ਕਮਰ ਬੰਦ ਸੰਤੋਖ ਕਾ ਧਨ ਜੋਵਨ ਤੇਰਾ ਨਾਮ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ, ਰਹਾਓ ਘੋੜੇ ਪਾਖਰ ਸੋਇਨੇ ਸਾਖਤ ਬੂਝਣ ਤੇਰੀ ਬਾਟ ਤਰਕਸ ਤੀਰ ਕਮਾਨ ਸੰਗ ਤੇਗ ਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿੱਤ ਚੜ੍ਹੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਪਾਰ ਨਾਨਕ ਸੱਚਾ ਪਾਤ ਸਾਹੋ ਪੂਛ ਨ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿੱਤ ਸੁੱਤੈ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਕਰਤਨਾ ਕੀ ਲਲਿਤਾ ਅਗਰ ਬਾਸ ਤਨ ਸਾਸ ਅਠਸਠ ਤੀਰਥ ਕਾ ਮੁਖ ਟਿੱਕਾ ਤਿਤ ਘੱਟ ਮਤ ਵਿਗਾਸ ਓਤ ਮਤੀ ਸਾ ਲਾਹਣਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੌ ਬੈਰ ਕਮਾਈਏ ਕੂੜੇ ਕੂੜਾ ਜੋਰ ਰਾਹ ਪੂਜ ਲੱਗੇ ਪੀਰ ਆਖੀਏ ਸਭ ਮਿਲੈ ਸੰਸਾਰ ਨਾ ਉਸ ਦਾਏ ਆਪਣਾ ਹੋਵੇ ਸਿੱਧ ਸਮਾਰ ਜਾ ਪਤ ਲਿਖੈ ਨਾ ਪਵੇ ਸਭਾ ਪੂਜ ਖੁਆਰ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ ਉਨਾ ਅੰਦਰ ਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਅਖੰਡ ਸਦਾ ਸੱਚ ਸੋਏ ਖੇਹੂ ਖੇਹਰ ਲਾਈਏ ਤਾ ਜੀਓ ਕਿਹਾ ਹੋਏ ਜਲੀਆ ਸਭ ਸਿਆਣ ਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰੈ ਦਰ ਗਇਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਬੀਥਰੈ ਔਗਣਵੰਤੀ ਝੂਰ ਜੇ ਲੋੜੈ ਵਰ ਕਾਮਣੀ ਨਹਿ ਮਿਲੀਏ ਪਿਰ ਕੂਰ ਨਾ ਬੇੜੀ ਨਾ ਤੁਲੜਾ ਨਾ ਪਾਈਏ ਪਿਰ ਦੂਰ ਮੇਰੇ ਠਾਕੁਰ ਪੂਰੇ ਤਾਕਤ ਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਤੋਲ ਰਹਾਉ ਹਰ ਮੰਦਰ ਸੋਹ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਿਸਾਲ ਬਿਨ ਪੌੜੀ ਗੜ ਕਿਉ ਚੜੋ ਹਰ ਗਵਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਵੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹਿਤੋ ਗੁਰ ਤੀਰਥ ਦਰੀਆਉ
1: ਜੇ ਤਿਸ ਭਾਵੇ ਉਚਲੀ ਸਤਿ ਸਰਨਾਵਣ ਜਾਓ ਪੂਰੋ ਪੂਰੋ ਆਖੀਐ ਪੂਰੇ ਤਖ਼ਤ ਨਿਵਾਸ ਪੂਰੇ ਥਾਨ ਸੁਹਾਵਣੈ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉਂ ਘਟੈ ਗੁਣ ਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆ ਮਿਲਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਹਾ ਕਰਤਾ ਸਭ ਕੋ ਤੇਰਾ ਜੋਰ ਏਕ ਸਬਦ ਵਿਚਾਰੀਐ ਜਾ ਤੂੰ ਤਾ ਕਿਆ ਹੋਰ ਰਹਾਉ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ ਫਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆਂ ਤੇਰੀਆਂ ਕੁਦਰਤੀ ਕੇਵਲ ਤੇਰੀ ਦਾਤ ਕਿਤੇ ਤੇਰੇ ਜੀ ਜੰਤ ਸਿਫਤ ਕਰੈ ਦਿਨ ਰਾਤ ਕਿਤੇ ਤੇਰੇ ਰੂਪ ਰੰਗ ਕਿਤੇ ਜਾਤ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਮਹਿ ਸੱਚ ਸਮਾਏ ਸੁਰਤ ਹੋਵੈ ਪਤ ਉਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹੋਮੈ ਮੁਈ ਕਰਾਹੋ ਦੂਤ ਲੱਗੈ ਫਿਰ ਚਾਕਰੀ ਸਤਿਗੁਰ ਕਾ ਵੇ ਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹੋ ਮਨ ਰੇ ਸੱਚ ਮਿਲੈ ਭਉ ਜਾਏ ਭੈ ਬਿਨ ਨਿਰਭਉ ਕਿਉ ਥੀਐ ਗੁਰਮੁਖ ਸ਼ਬਦ ਸਮਾਏ ਰਹਾਉ ਕਿਤਾ ਆਖਣ ਆਖੀਐ ਆਖਣ ਤੋਟ ਨਾ ਹੋਏ ਮੰਗਣ ਵਾਲੇ ਕਿਤੜੈ ਦਾਤਾ ਏਕੋ ਸੋਏ ਜਿਸਕੇ ਜੀ ਪਰਾਣ ਹੈ ਮਨ ਵਸੀਐ ਸੁਖ ਹੋਏ ਜਗ ਸੁਪਨਾ ਬਾਜੀ ਬਨੀ ਖਿਨ ਮੈਂ ਖੇਲ ਖਿਲਾਏ ਸੰਜੋਗੀ ਮਿਲ ਏਕ ਸਹਿ ਵਿਜੋਗੀ ਉੱਠ ਜਾਏ ਜੋ ਤਿਸ ਭਾਣਾ ਸੋਥੀਐ ਅਵਰ ਨਾ ਕਰਨਾ ਜਾਏ ਗੁਰਮੁਖ ਵਸਤਵੇ ਸਾਹੀ ਹੈ ਸੱਚ ਵਖਰ ਸੱਚ ਰਾਸ ਜਿਨੀ ਸੱਚ ਵਣੰਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਤਾਤ ਮਿਲੈ ਫੁਣ ਤਾਤ ਕਉ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਉ ਸਚ ਮਿਲੈ ਸੰਤੁਖੀਆ ਹਰ ਜਪ ਏਕੈ ਪਾਏ ਪਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ ਰਹਾਉ ਉਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਬਧ ਕਰਮ ਕਮਾਈਐ ਆਸ ਅੰਦੇਸਾ ਹੋਏ ਕਿਉ ਗੁਰ ਬਿਨ ਤ੍ਰਿਪਤੀ ਛੁਟ ਸੀ ਸਹਿਜ ਮਿਲਿਐ ਸੁਖ ਹੋਏ ਨਿਜ ਕਰ ਮਹਿਲ ਪਛਾਣੀਐ ਨਦਰ ਕਰੈ ਮਲ ਧੋਏ ਬਿਨ ਗੁਰ ਮੈਲ ਨ ਉਤਰੈ ਬਿਨ ਹਰ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਐ ਹੋਂ ਸਦ ਬਲਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੋਹਾ ਗਣੀ ਮੁੱਠੀ ਦੂਜੈ ਪਾਏ ਕਲਰ ਕੇਰੀ ਕੰਧ ਜਿਉ ਅਹਿਨਸ ਕੈ ਕਰ ਢਹਿ ਪਾਏ ਬਿਨ ਸ਼ਬਦ ਸੁਖ ਨਾ ਧੀਐ ਫਿਰ ਬਿਨ ਦੁਖ ਨਾ ਜਾਏ ਮੁੰਦੈ ਪਿਰ ਬਿਨ ਕਿਆ ਸੀ ਗਾਰ ਦਰ ਕਰ ਢੋਈ ਨਾ ਲਹੈ ਦਰਗੈ ਝੂਠ ਖੁਆਰ ਰਹਾਉ ਆਪ ਸੁਜਾਣ ਨਾ ਭੁਲਈ ਸੱਚਾ ਵਡ ਕਿਰਸਾਣ ਪਹਿਲਾ ਧਰਤੀ ਸਾਧਕੈ ਸਚ ਨਾਮ ਦੇ ਦਾਣ ਨੌਨਿਦ ਉਪਜੈ ਨਾਮ ਏਕ ਕਰਮ ਪਵੈ ਨਿਸਾਣ ਗੁਰ ਕੋ ਜਾਣ ਨਾ ਜਾਣੈ ਕਿਆ ਤਿਸ ਚਜ ਅਚਾਰ ਅੰਧਲੇ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ ਆਵਣ ਜਾਣ ਨਾ ਚੁੱਕਈ ਮਰਜਨ ਮੈਂ ਹੋਏ ਖੁਆਰ ਚੰਦਨ ਮੂਲ ਅਣਾਇਆ ਕੁੰਗੂ ਮਾਂਗ ਸੰਧੂਰ ਚੋਆ ਚੰਦਨ ਬਹੁ ਕਣਾ ਪਾਨਾ ਨਾਲ ਕਪੂਰ ਜੇ ਧਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸਿਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀ ਹੈ ਕਿਉ ਸੋ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨਸੈ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇ ਡਰਾਵਣੀ ਜਾਂ ਜੀਉ ਵਿੱਚੋ ਜਾਏ ਪਾਹੇ ਬੁਲੰਦੀ ਵਿੱਚ ਵਈ ਤੂੰ ਨਾਨਕ ਸਿਉ ਕਾਏ ਪੰਚੈ ਰੁਨੈ ਦੁਖ ਭਰੈ ਬਿਨਸੈ ਦੂਜੇ ਪਾਏ

ਸੇ ਉਬਰੈ ਹੋਰ ਮੁੱਠੀ ਧੰਦੈ ਠੱਗ ਮੁਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੋਧ ਧੰਦਾ ਥੱਕਾ ਹੋ ਮੁਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੈ ਸੱਚ ਮਿਲੈ ਗੁਰਮਤ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰ ਕੈ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਪਇਆ ਮਨ ਮਾਇਆ ਮੋਹ ਮਨੂਰ ਔਗੁਣ ਫਿਰ ਲਾਗੂ ਪਏ ਗੁਰਬ ਜਾਵੈ ਤੂਰ ਬਿਨ ਸਬਦੈ ਪਰਮਾਈਐ ਦੁਬਧਾ ਡੋਬੈ ਪੂਰ ਮਨ ਰੇ ਸਬਦ ਧਰੋ ਚਿੱਤ ਲਾਏ ਜਿਨ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੈ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮੈਂ ਸਚਾ ਨਾਉ ਭੈ ਸਚ ਰਾਤੀ ਦੇਹੋਰੀ ਜੇਵਾ ਸਚ ਸੁਆਉ ਸੱਚੀ ਨਦਰ ਨਿਹਾਲੀਐ ਬਹੁੜ ਨਾ ਪਾਵੈ ਤਾਉ ਸਾਚੇ ਤੇ ਪਵਨਾ ਪਇਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਪਵਨ ਸਾਚਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾ ਥੀਐ ਸਬਦ ਰਤੈ ਪਤ ਹੋਏ ਇਹ ਮਨ ਸੱਚ ਸੰਤੋਖਿਆ ਨਦਰ ਕਰੈ ਤੇ ਸਮਾਹੇ ਪੰਚ ਭੂਤ ਸੱਚ ਭੈ ਰਤੈ ਜੋਤੀ ਜੋਤ ਪੰਚ ਭੂਤ ਸੱਚ ਭੈ ਰਤੈ ਜੋਤ ਸੱਚੀ ਮਨ ਮਾਹੇ ਨਾਨਕ ਔਗੁਣ ਵਿਸਰੈ ਗੁਰ ਰਾਖੈ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇੱਕ ਆਵੈ ਇੱਕ ਜਾਵਈ ਭੂਰ ਪਰ ਅਹੰਕਾਰ ਮਨ ਹਠ ਮੱਤੀ ਬੁੱਢੀਐ ਗੁਰਮੁਖ ਸੱਚ ਸੋ ਤਾਰ ਗੁਰਬਿਨ ਕਿਉ ਤਰੀਐ ਸੁਖ ਹੋਏ ਜੋ ਭਾਵੈ ਤਿਉ ਰੱਖ ਤੂੰ ਮੈਂ ਅਵਰ ਨਾ ਦੂਜਾ ਕੋਏ ਰਹਾਉ ਆਗੈ ਦੇਖੋ ਡੋ ਜਲੈ ਪਾਛੇ ਹਰਿਓ ਅੰਗੂਰ ਜਿਸ ਤੈ ਉਪਜੈ ਤਿਸ ਤੈ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵਈ ਸੱਚੇ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰਿਓ ਏ ਜਿਉ ਜੋ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੇਓ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਓ ਜਿਨੇ ਜਗਤ ਉਪਾਇਆ ਤ੍ਰਿਪਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਗੁਬ ਮੁਗਧ ਗੁਬਾਰ ਘਟ ਘਟ ਜੋਤ ਨਿਰੰਤਰੀ ਬੂਜੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਾਬਾਸ ਸੱਚੇ ਸਿਤੀ ਰਲ ਮਿਲੈ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜਿਉ ਪਿੰਡ ਪ੍ਰਭਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤੰਦੇ ਬਿਨ ਗੁਣ ਕਾਮ

ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ। ਇੱਥੇ ਤੰਦ ਪਟਾਈਐ ਸਚ ਲਿਖਤ ਪ੍ਰਵਾਨ, ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ, ਨਾਨਕ ਨਾਮ ਨਾ ਵਿਸਰੈ ਕਰਮ ਸੱਚੈ ਨਿਸਾਨ। ਸ੍ਰੀ ਰਾਗ ਮਹੱਲਾ ਪਹਿਲਾ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੈ, ਕਿਉ ਦਰਗੈ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੈ, ਗੁਰ ਮਿਲੀਐ ਸੁਖ ਪਾਈਐ।

ਅਪੈਵਿਕ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਅਪਾਓ ਸਾਰੰਗ ਪਾਣੀ ਮਨ ਕਿਰਸਾਣ ਹਰ ਹਿਰਦੈ ਜਮਾਇ ਲੈ ਇਹੋ ਪਾਵਸ ਪਦ ਨਿਰਬਾਣੀ। ਕਾਹੇ ਗਰਭ ਸਮੂੜੇ ਆਇਆ ਪਿਤ ਸੁਤੋ ਸਗਲ ਕਾਲਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਓ। ਬਿਖੈ ਬੇਕਾਰ ਦੁਸ਼ਟ ਕਿਰਖਾ ਕਰੈ ਇਨ ਤਜਾਤ ਮੈਂ ਹੋਏ ਧਿਆਈ ਜਪ ਤਪ ਸੰਜਮ ਹੋਏ ਜਬ ਰਾਖੈ ਕਮਲ ਬਿਕਸੈ ਮਦ ਆਸਮਾਈ। ਬੀਸ ਸਪਤਾਹਰੋ ਬਾਸਰੋ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਾਰੈ ਦਸ ਅਠਾਰ ਮੈਂ ਅਪਰੰਪਰੋ ਚਿੰਨੈ ਕਹਿ ਨਾਨਕ ਇਵ ਏਕ ਤਾਰੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ। ਅਮਲ ਕਰ ਧਰਤੀ ਬੀਜ ਸਬਦੋ ਕਰ ਸਚ ਕੀ ਆਪ ਨਿਤ ਦੇ ਪਾਣੀ ਹੋਏ ਕਿਰਸਾਨ ਇਮਾਨ ਜਮਾਇ ਲੈ ਪਿਸਤ ਦੋਜਕ ਮੂੜੈ ਏਵ ਜਾਣੀ। ਮਤ ਜਾਣ ਸਹਿਗਲੀ ਪਾਇਆ ਮਾਲਕੇ ਮਾਣੈ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਓ। ਐਬ ਤਨ ਚਿਕੜੋ ਇਹ ਮਨ ਮੀਡ ਕਹੋ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ ਉਸਤਾਦ ਨਿਤ ਭਾਖਿਆ ਬੋਲੈ ਕਿਉਂ ਬੂਝੈ ਜਨ ਹੈ ਬੁਝਾਈ। ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲੇ ਪਿਸੰਦੈ ਜਿੰਨੀ ਕਰ ਏਕ ਧਿਆਇਆ। ਤੀਹੀ ਕਰ ਰੱਖੈ ਪੰਜ ਕਰ ਸਾਥੀ ਨਾਉ ਸੈਤਾਨ ਮਤ ਕਟ ਜਾਈ ਨਾਨਕ ਆਖੈ ਰਾਹੇ ਪੈ ਚੱਲਣਾ ਮਾਲ ਧਨ ਕਿਤਕੂ ਸੰਜਾਈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਧ ਰਹਾਈ ਧਨ ਸਿਰਜਨਹਾਰੋ।

ਘਰ ਚੌਥਾ ਏਕਾ ਸੁਰਤ ਚੇਤੈ ਹੈ ਜੀ ਸੁਰਤ ਵਿਹੂਣਾ ਕੋਇ ਨਾ ਕੀ ਜਿਹੀ ਸੁਰਤ ਤਿਹਾ ਤਿਨ ਰਾਹੋ ਲੇਖਾ ਇੱਕੋ ਆਵੋ ਜਾਹੋ ਕਾਹੇ

ਕੀਤੈ ਪੂਰੀ ਮਤ, ਕਰਨੀ ਬਾਝੋਂ ਘਟੈ ਘਟ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੁਝੈ ਸੋਏ, ਗੁਰਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗੈ ਪ੍ਰਵਾਣ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੈ ਅੰਤਲਾਹਾ। ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ।

ਪਹਿਲਾ ਘਰ ਪੰਜਵਾਂ ਹੈ ਛਲ ਛਲਾਈ ਨਹਿ ਛਲੈ ਨਹਿ ਕਾਉ ਕਟਾਰਾ ਕਰ ਸਕੈ ਜੋ ਸਾਹਿਬ ਰਾਖੈ ਤਿਉ ਰਹੈ ਇਸ ਲੋਭੀ ਕਾ ਜੀ ਹੋਟਲ ਪਲੈ ਬਿਨ ਤੇਲ ਦੀਵਾ ਕਿਉ ਜਲੈ ਰਹਾਉ ਉਥੀ ਪੁਰਾਣ ਕਮਾਈਐ ਪਾਵੱਟੀ ਇਤ ਤਨ ਪਾਈਐ ਸਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਇਹੋ ਜਲੈ ਕਰ ਚਾਨਣ ਸਾਹਿਬ ਤੋ ਮਿਲੈ ਰਹਾਉ ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵ ਕਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗੈ ਬੈਸਣ ਪਾਈਐ ਕਹੋ ਨਾਨਕ ਬਾਹ ਲੁੜਾਈਐ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਹੋ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੈ ਸੋ ਫਲ ਪਾਏ ਨਾ ਉਹ ਧਿਆਈਐ ਨਾ ਉਹ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੈ ਹਰ ਰਸ ਚਾਖ ਤਿਖ ਜਾਏ ਜਿਨੀ ਗੁਰਮੁਖ ਚਾਖਿਆ ਸਹਿਜੇ ਰਹੇ ਸਮਾਏ ਰਹਾਉ ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿਆ ਚੁੱਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗੈ ਮਾਨ ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹੋ ਮੈਂ ਮਮਤਾ ਮਾਰ ਕੈ ਹਰ ਰਾਖਿਆ ਉਰਤਾਰ ਹੋ ਤਿਨ ਕੇ ਬਲ ਹਾਰਣੈ ਜਿਨ੍ਹਾਂ ਨਾਮੇ ਲੱਗਾ ਪਿਆਰ ਸੇਈ ਸੁਖੀਐ ਚੌਜੁਗੀ ਜਿਨ੍ਹਾਂ ਨਾਮ ਅਖੁੱਟ ਅਪਾਰ ਗੁਰ ਮਿਲੀਐ ਨਾਮ ਪਾਈਐ ਚੁੱਕੈ ਮੋਹ ਪਿਆਸ ਹਰ ਸੇਤੀ ਮਨ ਰਵ ਰਹਿਆ ਘਰ ਹੀ ਮਾਹੇ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ ਹੋ ਤਿਨ ਬਲਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਿਲ ਨਾ ਪਾਵਈ ਮਰ ਵਿਸਟਾ ਮਾਹੇ ਸਮਾਏ ਮਨ ਰੇ ਗਿਰ ਹੀ ਮਾਹੇ ਉਦਾਸ ਸਚ ਸੰਜਮ ਕਰਨੀ ਸੋ ਕਰੈ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਕਰੈ ਮੈਂ ਪਾਏ ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ ਜੇ ਲਖ ਇਸਤਰੀਆਂ ਭੋਗ ਕਰੈ ਨਵ ਖੰਡ ਰਾਜ ਕਮਾਏ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਜੋਨੀ ਪਾਹੇ ਹਰ ਹਾਰ ਕੰਠ ਜਿਨੀ ਪਹਿਰਿਆ ਗੁਰਚਰਣੀ ਚਿੱਤ ਲਾਏ ਤਿੰਨਾਂ ਪਿੱਛੇ ਰਿਧ ਸਿੱਧ ਫਿਰੈ ਉਹਨਾਂ ਤਿਲ ਨਾ ਤਮਾਏ

ਨਾਮ ਲੈ ਹਰ ਦੇਵੋ ਸਹਿਜ ਸੁਭਾਏ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ। ਤਿਸ ਹੀ ਕੀ ਸਰਕਾਰ ਹੈ ਤਿਸ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਇ। ਗੁਰਮੁਖ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ। ਅੰਤਰ ਜਿਸ ਕਹਿ ਸੱਚ ਵਸੈ ਸੱਚੇ ਸੱਚੀ ਸੋਏ। ਸੱਚ ਮਿਲੈ ਸੇਨਾ ਵਿਛੜੈ ਤਿੰਨ ਨਿਜ ਘਰ ਵਾਸਾ ਹੋਏ। ਮੇਰੇ ਰਾਮ ਮੈਂ ਹਰ ਬਿਨ ਅਵਰ ਨਾ ਕੋਏ। ਸਤਿਗੁਰੂ ਸੱਚ ਪ੍ਰਭ ਨਿਰਮਲਾ ਸਭ ਮਿਲਾਵਾ ਹੋਏ ਰਹਾਉ। ਸ਼ਬਦ ਮਿਲੈ ਸੋ ਮਿਲ ਰਹੈ ਜਿਸਨੂੰ ਆਪੇ ਲਏ ਮਿਲਾਏ। ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੈ ਜਾਏ। ਸਭ ਮੈਂ ਇੱਕ ਵਰਤਦਾ ਇੱਕੋ ਰਹਿਆ ਸਮਾਏ। ਜਿਸਨੂੰ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਤ ਜੋਤ ਕੀ ਵਾਦ ਕਰੇ ਵਿਚਾਰ। ਮਤ ਬੁੱਧ ਭਵੀ ਨ ਬੁਝਈ ਅੰਤਰ ਲੋਭ ਵਿਕਾਰ। ਲੱਖ ਚੌਰਾਸੀ ਭਰਮ ਦੇ

ਗੁਰਮੁਖ ਪੁੱਜੀਐ ਪਾਈਐ ਮੋਖ ਦੁਆਰ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ, ਗੁਰਮਤੀ ਸਲਾਹ ਸੱਚ ਹਰ ਪਾਇਆ ਗੁਣਤਾਸ। ਸ਼ਬਦ ਰਤੈ ਸੇ ਨਿਰਮਲੈ ਹੋ ਸਦ ਬਲਹਾਰੈ ਜਾਸ, ਹਿਰਦੈ ਚਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ। ਮਨ ਮੇਰੈ ਹਰ ਹਰ ਨਿਰਮਲ ਧਿਆਏ, ਤੁਰਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵਲਾਏ ਰਹਾਉ। ਹਰ ਸੰਤੋ ਦੇਖੋ ਨਦਰ ਕਰ, ਨਿਕਟ ਵਸੈ ਭਰਪੂਰ, ਗੁਰਮਤਿ ਜਿਨੀ ਪਛਾਣਿਆ ਸੇ ਦੇਖੈ ਸਦਾ ਹਦੂਰ। ਜਿਨ ਗੁਣ ਤਿਨ ਸਦ ਮਨ ਵਸੈ, ਉਹ ਗੁਣਵੰਤਿਆ ਦੂਰ, ਮਨ ਮੁਖ ਗੁਣ ਤੇ ਬਾਹਰੈ ਬਿਨ ਨਾਵੈ ਮਰਦੈ ਚੂਰ। ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰ ਸੋਏ, ਅੰਦਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ। ਕੂੜਾ ਰੰਗ ਕੁਸੰਭ ਕਾ ਬਿਨਸ ਜਾਏ ਦੁਖ ਰੋਏ, ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ। ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੈ ਲਿਵਲਾਏ, ਪੱਗ ਖਿਸੀਏ ਰਹਿਣਾ ਨਹੀਂ ਆਗੇ ਠੌਰ ਨਾ ਪਾਏ। ਉਹ ਵੇਲਾ ਹੱਥ ਨਾ ਆਵਈ ਅੰਤ ਗਇਆ ਪਛਤਾਏ, ਜਿਸ ਨਦਰ ਕਰੈ ਸੋ ਉਬਰੈ ਹਰ ਸੇਤੀ ਲਿਵਲਾਏ। ਦੇਖਾ ਦੇਖੀ ਸਭ ਕਰੈ ਮਨਮੁਖ ਬੂਝ ਨਾ ਪਾਏ, ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਿਨ ਥਾਏ। ਹਰ ਗੁਣ ਗਾਵੈ ਹਰ ਨਿਤ ਪੜੈ, ਹਰ ਗੁਣ ਗਾਏ ਸਮਾਏ, ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਏ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ, ਤਿਨ ਕੈ ਮੁਖ ਸਦ ਉਜਲੈ ਤਿਤ ਸੱਚੈ ਦਰਬਾਰ। ਓਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੈ ਨਾਮ ਪਿਆਰ, ਭਾਈ ਰੇ ਗੁਰਮੁਖ ਸਦਾ ਪਤ ਹੋਏ। ਹਰ ਹਰ ਸਦਾ ਧਿਆਈਐ ਮਲਹੋਮੈ ਕੱਢੈ ਧੋਏ ਰਹਾਉ। ਮਨਮੁਖ ਨਾਮ ਨਾ ਜਾਣਨੀ ਵਿਣ ਨਾਵੈ ਪਤ ਜਾਏ, ਸਬਦੈ ਸਾਧਨਾ ਆਇਓ ਲਾਗੈ ਦੂਜੈ ਪਾਏ। ਵਿਸਟਾ ਕੇ ਕੀੜੈ ਪਵੇ ਵਿੱਚ ਵਿਸਟਾ, ਸੇ ਵਿਸਟਾ ਮਾਹੇ ਸਮਾਏ। ਤਿਨਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰ ਪਾਏ, ਕੁਲ ਉਧਾਰੇ ਆਪਣਾ ਧਨ ਜਣੇਂਦੀ ਮਾਏ। ਹਰ ਹਰ ਨਾਮ ਧਿਆਈਐ ਜਿਸਨੂੰ ਕਿਰਪਾ ਕਰੇ ਰਜਾਏ। ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ, ਉਹ ਅੰਦਰੋਂ ਬਾਹਰੋਂ ਨਿਰਮਲੈ ਸੱਚੈ ਸੱਚ ਸਮਾਏ। ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ। ਸ੍ਰੀ ਰਾਗ ਮਹੱਲਾ ਤੀਜਾ। ਹਰ ਭਗਤਾਂ ਹਰ ਧਨ ਰਾਸ ਹੈ, ਗੁਰਪੂਸ਼ ਕਰੇ ਵਾਪਾਰ, ਹਰ ਨਾਮ ਸਲਾਹਨ ਸਦਾ ਸਦਾ ਵਖਰ, ਹਰ ਨਾਮ ਆਧਾਰ ਗੁਰਪੂਰੈ ਹਰ ਨਾਮ ਦ੍ਰਿੜਾਇਆ, ਹਰ ਭਗਤਾਂ ਅਤੁੱਟ ਭੰਡਾਰ। ਭਾਈ ਰੇ ਇਸ ਮਨ ਕੋ ਸਮਝਾਏ, ਇਹ ਮਨ ਆਲਸ ਕਿਆ ਕਰੈ ਗੁਰਮੁਖ ਨਾਮ ਧਿਆਏ ਰਹਾਉ। ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ, ਪਾਖੰਡ ਭਗਤ ਨਾ ਹੋਵੇ ਦੁਬਦਾ ਬੋਲ ਖੁਆਰ। ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਵਿਵੇਕ ਵਿਚਾਰ, ਸੋ ਸੇਵਕ ਹਰ ਆਖੀਐ ਜੋ ਹਰ ਰਾਖੈ ਉਰਤਾਰ, ਮੰਤਨ ਸੋਪੈ ਆਗੈ ਧਰੈ ਹਮੈ ਵਿੱਚੋਂ ਮਾਰ।

ਸੋ ਮਿਲੇ ਹਰਿਆਏ। ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਅੰਦਰ ਨਾਮ ਧਿਆਈਐ ਸਹਿਜੇ ਨਾਮ ਸਮਾਏ। ਅੰਦਰ ਰਚੈ ਹਰ ਸਚ ਸਿਉ ਰਸਨਾ ਹਰ ਗੁਣ ਗਾਏ।

ਪਿਆਰ, ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ, ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ, ਨਾਨਕ ਨਾਮ ਧਿਆਈਐ ਸਭਨਾ ਜੀਆਂ ਕਾ ਆਧਾਰ। ਸ੍ਰੀ ਰਾਗ ਮਹੱਲਾ ਤੀਜਾ। ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ, ਸ਼ਬਦ ਨਾ ਚੀਨੈ ਸਦਾ ਦੁੱਖ, ਹਰ ਦਰ ਕੈ ਪਤ ਖੋਏ, ਹੋਮੈ ਗੁਰਮੁਖ ਹੋਈਐ ਨਾਮ ਰਤੈ ਸੁਖ ਹੋਏ। ਮੇਰੇ ਮਨ ਅਹਿਨਸ ਪੂਰ ਰਹੀ ਨਿਤਿਆਸਾ, ਸਤਿਗੁਰ ਸੇਵ ਮੋਹ ਪਰਜ ਲੈ ਘਰ ਹੀ ਮਾਹੇ ਉਦਾਸਾ ਰਹਾਉ। ਗੁਰਮੁਖ ਕਰਮ ਕਮਾਵੈ ਬਿਕਸੈ ਹਰ ਬੈਰਾਗ ਆਨੰਦ, ਅਹਿਨਸ ਭਗਤ ਕਰੈ ਦਿਨ ਰਾਤੀ ਹੋਮੈ ਮਾਰ ਨਚਿੰਦ। ਵੱਡੈ ਭਾਗ ਸਤਸੰਗਤ ਪਾਈ ਹਰ ਪਾਇਆ ਸਹਿਜ ਆਨੰਦ, ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ, ਅੰਤਰ ਲਾਗ ਨਾ ਤਾਮਸ ਮੂਲੈ ਵਿੱਚੋਂ ਆਪ ਗਵਾਏ। ਨਾਮ ਨਿਧਾਨ ਸਤਿਗੁਰੂ ਦਿਖਾਲਿਆ ਹਰ ਰਸ ਪੀਆ ਅਘਾਏ, ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੈ ਭਾਗ ਬੈਰਾਗ, ਮਨਮੁਖ ਫਿਰੇ ਨਾ ਜਾਣੈ ਸਤਿਗੁਰੂ ਹੋਮੈ ਅੰਦਰ ਲਾਗ। ਨਾਨਕ ਸ਼ਬਦ ਰਤੈ ਹਰ ਨਾਮ ਰੰਗਾਏ, ਬਿਨ ਭੈ ਕੇ ਹੀ ਲਾਗ। ਸ੍ਰੀ ਰਾਗ ਮਹੱਲਾ ਤੀਜਾ। ਘਰ ਹੀ ਸੌਦਾ ਪਾਈਐ ਅੰਤਰ ਸਭ ਵੱਤ ਹੋਏ, ਕਿਨ ਕਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਏ। ਨਾਮ ਨਿਧਾਨ ਅਖੁੱਟ ਹੈ ਵਡਭਾਗ ਪ੍ਰਾਪਤ ਹੋਏ, ਮੇਰੇ ਮਨ ਤਜ ਨਿੰਦਾ ਹੋਮੈ ਅਹੰਕਾਰ, ਹਰ ਜਿਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਉ। ਗੁਰਮੁਖਾ ਕੇ ਮੁਖ ਉਜਲੈ ਗੁਰਸਬਦੀ ਵਿਚਾਰ, ਹਲਤ ਪੁਤ ਸੁਖ ਪਾਏ ਦੇ ਜਪ ਜਪ ਹਿਰਦੇ ਮੁਰਾਰ, ਘਰ ਹੀ ਵਿੱਚ ਮਹਿਲ ਪਾਇਆ ਗੁਰਸਬਦੀ ਵਿਚਾਰ, ਸਤਿਗੁਰ ਤੇਜੋ ਮੋਹ ਫੇਰੈ ਮੱਥੈ ਤਿਨ ਕਾਲੈ, ਅੰਧਨ ਦੁੱਖ ਕਮਾਵਦੈ ਨਿਤ ਜੋ ਹੈ ਜਮਜਾਲੈ, ਸੁਪਨੈ ਸੁਖ ਨਾ ਦੇਖਨੀ ਬਹੁ ਚਿੰਤਾ ਪ੍ਰਜਾਲੈ, ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ, ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ, ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ ਸਚ ਵਡਿਆਈ ਦੇ, ਗੁਰਪ੍ਰਸਾਦੀ ਮਨ ਵਸੈ ਹੋਮੈ ਦੂਰ ਕਰੇ,

ਕਹਾਉ। ਮਨ ਮੁਖ ਮਨ ਤਰ ਅੰਧ ਹੈ, ਤਿਸਨੋ ਠੌਰ ਨਾ ਠਾਓ। ਬੋਜੂਨੀ ਭੌਂਦਾ ਫਿਰੈ, ਸੁਨੇ ਘਰ ਚ ਜਿਉ ਸੁਨੇ ਘਰ ਕਾਓ। ਗੁਰਮਤੀ ਘਟ ਚਾਨਣਾ, ਸ਼ਬਦ ਮਿਲੈ ਹਰ ਨਾਉ। ਤ੍ਰੈ ਗੁਣ ਵਿਖਿਆ ਅੰਧ ਹੈ, ਮਾਇਆ ਮੋਹ ਗੁਬਾਰ। ਲੋਭੀ ਅਨਕੋ ਸਿਵਦੈ, ਪੜਵਿਦਾ ਕਰੇ ਪੁਕਾਰ।

ਸਿੱਧੀ ਜਮਕਾਲ। ਨਾਨਕ ਗੁਰਮਤਿ ਉਭਰੈ ਸੱਚਾ ਨਾਮ ਸਮਾਲ। ਸ੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ। ਕਰ ਕਿਰਪਾ ਮੇ ਲਾਇਨ ਹਰ ਨਾਮ ਵਸਿਆ ਮਨ ਆਏ। ਪੋਤੈ ਜਿਨ ਕਹਿ ਪੁੰਨ ਹੈ ਤਿਨ ਸਤਸੰਗਤ ਮੇ ਲਾਏ। ਭਾਈ ਰੇ ਗੁਰਮਤਿ ਸਾਚ ਰਹਾਉ, ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਉ ਰਹਾਉ। ਜਿਨੀ ਨਾਮ ਪਛਾਣਿਆ ਤਿਨ ਵਿਟੋ ਬਲ ਜਾਓ। ਆਪ ਛੋੜ ਚਰਣੀ ਲਗਾ ਚੱਲਾ ਤਿਨ ਕੈ ਪਾਏ। ਲਾਹਾ ਹਰ ਹਰ ਨਾਮ ਮਿਲੈ ਸਹਿਜੇ ਨਾਮ ਸਮਾਏ। ਬਿਨ ਗੁਰ ਮਹਿਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ। ਐਸਾ ਸਤਿਗੁਰ ਲੋੜ ਲਹੋ ਜਿੱਦੂ ਪਾਈਐ ਸੱਚ ਸੋਏ। ਅਸਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ। ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ। ਇਹੋ ਸਹਿਸਾ ਮੁੱਲੈ ਨਾਹੀਂ ਭਉ ਲਾਇ ਜਨ ਕੋਇ। ਨਾਨਕ ਏਕ ਜੋਤ ਦੋਇ ਮੂਰਤੀ ਸ਼ਬਦ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਅੰਮ੍ਰਿਤ ਛੋੜ ਵਿਖਿਆ ਲੋਭਾਣੈ ਸੇਵਾ ਕਰੇ ਵਿਡਾਣੀ। ਆਪਣਾ ਧਰਮ ਗਵਾਵੈ ਬੂਝੇ ਨਾਹੀਂ ਅੰਧਨ ਦੁੱਖ ਵਿਹਾਣੀ। ਮਨ ਮੁਖ ਅੰਧ ਨਾ ਚੇਤਈ ਡੁੱਬ ਮੋਏ ਬਿਨ ਪਾਣੀ। ਮਨ ਰੇ ਸਦਾ ਭਜੋ ਹਰ ਸਰਨਾਈ। ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨਾ ਜਾਈ ਰਹਾਉ। ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੈ ਦੁਸ਼ਟੀ ਪਾਈ। ਆਵਣ ਜਾਣਾ ਜੰਮਣ ਮਰਨਾ ਮਨਮੁਖ ਪਤ ਗਵਾਈ। ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ। ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੈ ਸੋ ਫਲ ਪਾਏ। ਜਤ ਸਤ ਤਪ ਪਵਿੱਤਰ ਸਰੀਰਾ ਹਰ ਹਰ ਮਨ ਵਸਾਏ। ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ। ਜੋ ਸਤਿਗੁਰ ਕੀ ਸਰਣਾਗਤੀ ਹੋ ਤਿਨ ਕੈ ਬਲ ਜਾਉ। ਦਰ ਸੱਚੈ ਸੱਚੀ ਵਡਿਆਈ ਸਹਿਜੇ ਸੱਚ ਸਮਾਓ। ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਓ। ਸ੍ਰੀ ਰਾਗ ਮਹੱਲਾ ਤੀਜਾ।

ਘਰ ਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਰਤਾਰ ਮਿੱਠਾ ਬੋਲੇ ਨਿਵ ਚਲੈ ਸਿਜੈ ਰਵੇ ਪਤਾਰ ਸੁਭਾਵੰਤੀ ਸੁਹਾਗਣੀ ਜਿਨ ਗੁਰ ਕਾ ਹਿਤ ਅਪਾਰ ਪੂਰੇ ਭਾਗ ਸਤਿਗੁਰ ਮਿਲੈ ਜਾਂ ਭਾਗੇ ਕਾ ਉਦੋ ਹੋਏ ਅੰਤਰੋਂ ਦੁੱਖ ਭਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੈ ਜੋ ਚੱਲੈ ਦੁੱਖ ਨਾ ਪਾਵੈ ਕੋਏ ਗੁਰ ਕੈ ਭਾਣੇ ਵਿੱਚ ਅੰਮ੍ਰਿਤ ਹੈ।

ਤੀਜਾ ਜਾ ਫਿਰ ਜਾਣੇ ਆਪਣਾ ਤਨ ਮਨ ਅੱਗੇ ਤ੍ਰੇ ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜੇ ਸਾਚ ਮਿਲਾਵੜਾ ਸੱਚ ਵਡਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਏ ਰਹਾਉ ਲੱਖ ਚੌਰਾਸੀ ਫੇਰ ਪਿਆ ਕਾਮਣ ਦੂਜੈ ਭਾਏ ਬਿਨ ਗੁਰ ਨੀਂਦ ਨਾ ਆਵੇ ਦੁਖੀ ਰਹਿਣ ਵਿਹਾਏ

ਅਕਾਲ, ਸਤਿਗੁਰ ਮਿਲੀਐ ਧਨ ਪਾਇਆ, ਹਰਨਾਮਾ ਹਿਰਦੇ ਸਮਾਲ, ਨਾਮ ਰਤੇ ਸੀ ਨਿਰਮਲੈ ਗੁਰ ਕੇ ਸਹਿਜ ਸੁਭਾਈ, ਮੰਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਈ, ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋਡਿਆ ਲਾਏ, ਸ੍ਰੀ ਰਾਗ ਮਹੱਲਾ ਤੀਜਾ, ਗੁਰਮੁਖ ਕਿਰਪਾ ਕਰੈ ਭਗਤ ਕੀ ਜੈ, ਬਿਨ ਗੁਰ ਭਗਤ ਨਾ ਹੋਈ, ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਸੋਈ।

ਆਪੇ ਜਗ ਜੀਵਨ ਸੁਖਦਾਤਾ ਆਪੇ ਬਖਸ਼ ਮਿਲਾਏ ਜੀ ਜਨ ਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹਲ ਬਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੈ ਹੋਏ ਸਿਖਾਈ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਵਸ਼ਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਦਰ ਸੇਵਨ ਸੰਤ ਚਨ ਖੜੈ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾਉ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ ਗੁਰਸਬਦੀ ਸਲਾਹੀਐ ਰੰਗੇ ਸਹਿਜ ਸੁਭਾਏ ਸੱਚੈ ਸੱਚ ਸਮਾਇਆ ਮਿਲ ਰਹੇ ਨ ਵਿਚੜ ਜਾਏ ਜੋ ਕਿਛ ਕਰਨਾ ਸੋ ਕਰ ਰਹਿਆ ਅਵਰਨਾ ਕਰਨਾ ਚਾਏ ਚਿਰੀ ਬਿਛੁਨੈ ਮੇਲੀਅਨ ਸਤਿਗੁਰ ਪੰਨੈ ਪਾਏ ਆਪੇ ਕਾਰ ਕਰਾਏ ਸੀ ਅਵਰਨਾ ਕਰਨਾ ਜਾਏ ਮਨ ਤਨ ਰੱਤਾ ਰੰਗ ਸਿਓ ਹਮੈ ਤਜ ਵਿਕਾਰ ਅਹਿਨਸ ਹਿਰਦੈ ਰਵ ਰਹੇ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੈ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਐ ਹਮੈ ਵਿੱਚੋ ਜਾਏ ਸਤਿਗੁਰ ਮਿਲੀਐ ਸਦ ਭੈ ਰਚੈ ਆਪ ਵਸੈ ਮਨ ਆਏ ਭਾਈ ਰੇ ਗੁਰਮੁਖ ਬੂਝੈ ਕੋਏ ਬਿਨ ਬੂਝੈ ਕਰਮ ਕਮਾਵਣੈ ਜਨਮ ਪਦਾਰਥ ਖੋਏ ਰਹਾਉ ਜਿਨੀ ਚਾਖਿਆ ਤਿਨੀ ਸਾਧ ਪਾਇਆ ਬਿਨ ਚਾਖੈ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਿਛੂ ਨਾ ਜਾਏ ਪੀਵਤ ਹੂ ਪਰਵਾਣ ਭਇਆ ਪੂਰੇ ਸ਼ਬਦ ਸਮਾਏ ਆਪੇ ਦੇ ਤਾ ਪਾਈਐ ਹੋਰ ਕਰਨਾ ਕਿਛੂ ਨਾ ਚਾਏ ਦੇਵਨ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੀਤੋ ਨੋ ਤਿਹਾ ਹੋਆ ਜਿਹੇ ਕਰਮ ਕਮਾਏ ਜਾਤ ਸਾਤ ਸੰਜਮ ਨਾਮ ਹੈ ਵਿਣਨਾਵੈ ਨਿਰਮਲ ਨਾ ਹੋਏ ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ ਸ੍ਰੀ ਰਾਗ ਮਹੱਲਾ ਤੀਜਾ ਕਾਇਆ ਸਾਧੈ ਉਰਦ ਤਪ ਕਰੈ ਵਿੱਚੋਂ ਹਉਮੈ ਨਾ ਜਾਏ ਅਧਿਆਤਮ ਕਰਮ ਜੇ ਕਰੈ ਨਾਮ ਨਾ ਕਭੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ ਸੁਣ ਮਨ ਮੇਰੈ ਭਜ ਸਤਿਗੁਰ ਸਰਣਾ ਗੁਰ ਪ੍ਰਸਾਦੀ ਛੁੱਟੀ ਹੈ ਬਿਖ ਭਵਜਲ ਸ਼ਬਦ ਗੁਰ ਤਰਣਾ ਰਹਾਉ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਾਉ ਵੇਕਾਰ ਪੰਡਿਤ ਪੜੈ ਬੰਧਨ ਮੋਹ ਬਾਧਾ ਨੈ ਬੂਜੈ ਬਿਖਿਆ ਪਿਆਰ ਸਤਿਗੁਰ ਮਿਲੀਐ ਤ੍ਰਿਕਟੀ ਛੁਟੈ ਚੌਥੈ ਪਦ ਮੁਖ ਦੁਆਰ ਗੁਰ ਤੇ ਮਾਰਗ ਪਾਈਐ ਚੁੱਕੈ ਮੋਹ ਗੁਬਾਰ ਸ਼ਬਦ ਮਰੈ ਤਾ ਉਦਰੈ ਪਾਏ ਮੋਖ ਦੁਆਰ ਗੁਰਪ੍ਰਸਾਦੀ ਮਿਲ ਰਹੈ ਸਚ ਨਾਮ ਕਰਤਾਰ ਇਹ ਮਨੁਆ ਅਤ ਸਬਲ ਹੈ ਛੱਡੇ ਨਾ ਕਿਤੇ ਉਪਾਏ ਦੂਜੇ ਭਾਏ ਦੁਖ ਲਾਏ ਦਾ ਬਹੁਤੀ ਦੇ ਸਜਾਏ ਨਾਨਕ ਨਾਮ ਲੱਗੈ ਸੇ ਉਬਰੈ ਹੋਮੈ ਸ਼ਬਦ ਗਵਾਏ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦ੍ਰਿੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ ਮਨਮੁਖ ਕਰਮ ਕਮਾਵਣੈ ਦਰਗੈ ਮਿਲੇ ਸਜਾਏ

ਹਉਮੈ ਵਿੱਚ ਜਗ ਬਿਨ ਸਦਾ ਮਰ ਜੰਮੈ ਆਵੈ ਜਾਏ ਮਨਮੁਖ ਸ਼ਬਦ ਨਾ ਜਾਣਨੀ ਜਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹੇ ਸਮਾਏ ਸ਼ਬਦ ਮੰਨੀਐ ਗੁਰ ਪਾਈਐ ਵਿੱਚੋ ਆਪ ਗਵਾਏ ਅੰਦਨ ਭਗਤ ਕਰੈ ਸਦਾ ਸਾਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਐ ਜੁਗ ਚਾਰ ਘਰ ਹੋਦਾ ਪੁਰਖ ਨਾ ਪਛਾਣਿਆ ਅਭਿਮਾਨ ਮੁੱਠੈ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥੱਕੈ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੈ ਸਦਾ ਹਰ ਵੇਖ ਦੂਰ ਜਨਮ ਮਰਨ ਦੁੱਖ ਪਰ ਹਰੈ ਸ਼ਬਦ ਰਹਿਆ ਭਰਪੂਰ ਰਹਾਉ ਸੱਚ ਸਲਾਹਣ ਸੇ ਸੱਚੈ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹੋ ਵਰਤਦਾ ਕੋਈ ਨਾ ਮੇਟਣ ਹਾਰ ਮਨ ਮੁਖ ਮਹਿਲ ਨਾ ਪਾਇਨੀ ਕੂੜ ਮੁੱਠੈ ਕੂੜਿਆਰ ਹਉਮੈ ਕਰਤਾ ਜਗ ਮੁਆ ਗੁਰ ਬਿਨ ਘੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖਦਾਤਾ ਦਾਤਾਰ ਸਤਿਗੁਰ ਸੇਵੈ

ਜੋਤ ਸਮਾਏ। ਜੋਤੀ ਹੂੰ ਪ੍ਰਭ ਜਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਚਿਨ ਕੋ ਪੂਰਬ ਲਿਖਿਆ, ਸਤਿਗੁਰ ਭੇਟਿਆ ਤਿਨ ਆਏ। ਵਿਣ ਨਾ ਵੈ ਸਭ ਡੁੰਮਣੀ, ਦੂਜੇ ਭਾਏ ਖੁਆਏ। ਤਿਸ ਬਿਨ ਘੜੀ ਨਾ ਜੀਵਦੀ, ਦੁਖੀ ਰਹਿਣ ਵਿਹਾਏ। ਭਰਮ ਭੁਲਾਣਾ ਅੰਦਲਾ, ਫਿਰ ਫਿਰ ਆਵੇ ਜਾਏ। ਨਦਰ ਕਰੇ ਪ੍ਰਭ ਆਪਣੀ, ਆਪੇ ਲਏ ਮਿਲਾਏ। ਸਭ ਕਿਛ ਸੁਣਦਾ ਵੇਖਦਾ, ਕਿਉਂ ਮੁੱਕਰ ਪਾਇਆ ਜਾਏ। ਪਾਪੋ ਪਾਪ ਕਮਾਉਂਦੇ, ਪਾਪੇ ਪਚੇ ਪਚਾਏ। ਸੋ ਪ੍ਰਭ ਨਦਰ ਨਾ ਆਵਈ, ਮਨ ਮੁਖ ਬੂਝ ਨਾ ਪਾਏ। ਜਿਸ ਵੇਖਾ ਲੈ ਸੋਈ ਵੇਖੈ, ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨਾ ਟੁੱਟਈ, ਹੋਮੈ ਪੀੜ ਨਾ ਜਾਏ। ਗੁਰਪ੍ਰਸਾਦੀ ਮਨ ਵਸੈ, ਨਾਮੈ ਰਹੇ ਸਮਾਏ। ਗੁਰ ਸਬਦੀ ਹਰ ਪਾਈ ਹੈ।

ਰਹਾਉ। ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨਾ ਕੋਏ, ਸ਼ਬਦ ਸਲਾਹੀ ਮਨ ਵਸੈ, ਸਹਿਜੇ ਹੀ ਸੁਖ ਹੋਏ। ਸਭ ਨਦਰੀ

ਰੱਖੀ ਮਾਹੇ ਸਮਾਏ। ਬਿਨ ਨਾਵੈ ਠੌਰ ਨਾ ਪਾਇਨੀ ਜੰਪੁਰ ਦੁੱਖ ਸਹਾਏ। ਜੀਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ, ਗੁਰਪ੍ਰਸਾਦੀ ਬੁਝੀਐ ਤਾਂ ਪਾਏ ਮੋਖ ਦੁਆਰ। ਨਾਨਕ ਨਾਮ ਸਲਾਹ ਤੂੰ ਅੰਤ ਨਾ ਪਾਰਾ ਵਾਰ। ਸ੍ਰੀ ਰਾਗ ਮਹੱਲਾ ਤੀਜਾ। ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ, ਗੁਰਸਬ ਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ। ਸਦਾ ਸਦਾ ਸੱਚੇ ਗੁਣ ਗਾਵੈ ਸੱਚੇ ਨਾਏ ਪਿਆਰ, ਕਿਰਪਾ ਕਰਕੇ ਆਪਣੀ ਦਿੱਤੋਂ ਭਗਤ ਭੰਡਾਰ। ਮਨ ਰੇ ਸਦਾ ਆਨੰਦ ਗੁਣ ਗਾਏ, ਸੱਚੀ ਬਾਣੀ ਹਰ ਪਾਈਐ ਹਰ ਸਿਓ ਰਹੇ ਸਮਾਏ ਰਹਾਓ। ਸੱਚੀ ਭਗਤੀ ਮਨ ਲਾਲਥੀਆ ਰਤਾ ਸਹਿਜ ਸੁਭਾਏ, ਗੁਰਸਬ ਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ। ਜਿਹਵਾ ਰਤੀ ਸਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ, ਗੁਰਮੁਖ ਇਹ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਏ। ਸੰਸਾ ਇਹੋ ਸੰਸਾਰ ਹੈ ਸੁੱਤਿਆ ਰਹਿਣ ਵਿਹਾਏ, ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲਿਓਨ ਮਿਲਾਏ। ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ, ਆਪ ਵਡਾਈ ਦਿੱਤੀਆਂ ਗੁਰਮੁਖ ਦੇ ਬੁਝਾਏ। ਸਭਨਾ ਕਾ ਦਾਤਾ ਇੱਕ ਹੈ ਭੁੱਲਿਆ ਲਏ ਸਮਝਾਏ, ਇੱਕ ਆਪੇ ਆਪ ਖੁਆਇਨ ਦੂਜੇ ਛੱਡਿਆਂ ਲਾਏ। ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ, ਅੰਧਨ ਨਾ ਮੈਂ ਰਤਿਆ ਨਾਨਕ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ, ਗੁਰਸਬ ਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ। ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ, ਮਨ ਮੁਖ ਮੈਲ ਨਾ ਉਤਰੈ ਜਿਚਰ ਗੁਰਸਬਦ ਨਾ ਕਰੇ ਪਿਆਰ। ਮਨ ਮੇਰੈ ਸਤਿਗੁਰ ਕੈ ਭਾਣੇ ਚੱਲ, ਨਿਜ ਕਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੇ ਮਹਿਲ।

ਸਤਿਗੁਰ ਜਿੰਨੀ ਸੱਚ ਪਛਾਣਿਆ ਸੱਚ ਰਤੈ ਭਰਪੂਰ ਗੁਰਸਬ ਦੀ ਮਨ ਵਿਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਉਣ ਸਬਦੇ ਲਿਉਣ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੈ ਲਿਵ ਲਾਏ ਚਾਰੇ ਕੁੰਡਾਂ ਭਵਤਕੈ ਮਨ ਮੁਖ ਬੂਝ ਨਾ ਪਾਏ ਜਿਸ ਸਤਿਗੁਰ ਮਿਲੈ ਸੋ ਮਿਲੈ ਸੱਚੇ ਸ਼ਬਦ ਸਮਾਏ ਮਿੱਤਰ ਕਨਹਿਰੈ ਕਰ ਥੱਕੀ ਮੇਰਾ ਦੁੱਖ ਕਟੈ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੈ ਸੇਨਾ ਵਿਛੜੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੈ ਸ੍ਰਿਸ਼ਟ ਦੇਖੇ ਆਪ ਉਪਾਏ ਸਭ ਇੱਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੈ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਥੀਐ ਨਾਮ ਵਸੈ ਮਨ ਆਏ ਰਹਾਉ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸਬਦ ਪਛਾਣੀਐ ਜਾਂ ਆਪੇ ਨਦਰ ਕਰੈ ਸੇ ਜਨ ਸਬਦੈ ਸੋਹਣੈ ਤਿਤ ਸੱਚੇ ਦਰਬਾਰ ਗੁਰਮੁਖ ਸੱਚੈ ਸਬਦ ਰਤੈ ਵਸੈ ਹੋਮੇ ਕਰੇ ਵਿਚਾਰ ਗੁਰਸਬਦੀ ਸਲਾਹੀਐ ਹੋਮੈ ਵਿੱਚੋ ਖੋਏ ਸਾ ਧਨ ਨਾਵੈ ਬਾਹਰੀ ਅਵਗੁਣਵੰਤੀ ਧੋਏ

ਹੈ ਬਾ ਲੜਾਏ ਆਪਣਾ ਪਿਰ ਨਾ ਪਛਾਣਈ ਕਿਉਂ ਆਪਣਾ ਪਿਰ ਨਾ ਪਛਾਣਈ ਕਿਆ ਮੋਹ ਦੇ ਸਹਿ ਜਾਏ ਜਿੰਨੀ ਸਖੀ ਕੰਤ ਪਛਾਣਿਆ ਹੋ ਤਿਨ ਕਹਿ ਲਾਗੋ ਪਾਏ ਤਿਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੂੜਿਆਰ ਫਿਰ ਪ੍ਰਭ ਸੱਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ ਮਨਮੁਖ ਕੰਤ ਨਾ ਪਛਾਣਈ ਤਿਨ ਕੋ ਰਹਿਣ ਵਿਹਾਏ ਗਰਭ ਅਟਿਆ ਤ੍ਰਿਸ ਨਾ ਜਲੈ ਦੁੱਖ ਪਾਵੈ ਦੂਜੈ ਪਾਏ ਸ਼ਬਦ ਰਤੀਆ ਸੁਹਾਗਣੀ ਤਿਨ ਵਿੱਚੋਂ ਹੋਮੈ ਜਾਏ ਸਦਾ ਪਿਰ ਰਾਵ ਹੈ ਆਪਣਾ ਤਿੰਨਾ ਸੁੱਖੇ ਸੁੱਖ ਵਿਹਾਏ ਗਿਆਨ ਵਿਹੋਣੀ ਪਿਰ ਮੁਤੀਆ ਪਿਰਮ ਨ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨ ਜਾਏ ਆਵੋ ਮਿਲੋ ਸਹੇਲੀਓ ਮੈਂ ਪਿਰ ਦੇਹੋ ਮਲਾਏ ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ ਸੇ ਸਹੀ ਆ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੈ ਆਪਣਾ ਤਨ ਮਨ ਆਗੈ ਦੇ ਘਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ ਨਾਨਕ ਸੋਭਾਵੰਤੀ ਆ ਸੁਹਾਗਣੀ ਅੰਦਿਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ।

ਹੈ ਕਿਸ ਨੇੜ ਹੈ ਕਿਸ ਦੂਰ, ਜਿਨ ਪਿਰ ਸੰਗੇ ਜਾਣਿਆ ਪਿਰ ਭਾਵੈ, ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ, ਮੁੰਦੇ ਤੂੰ ਚੱਲ ਗੁਰ ਕੈ ਪਾਏ, ਅੰਧਨ ਰਾਵ ਹੈ ਪਿਰ ਆਪਣਾ ਸਹਿਜੇ ਸੱਚ ਸਮਾਏ ਰਹਾਉ। ਸ਼ਬਦ ਰਤੀਆ ਸੁਹਾਗਣੀ ਸੱਚੈ ਸ਼ਬਦ ਸਿਗਾਰ, ਹਰ ਵਰ ਪਾਇਨ ਘਰ ਆਪਣੇ ਗੁਰ ਕੈ ਹੇਤ ਪਿਆਰ, ਸੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ, ਸੋ ਪ੍ਰਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ, ਪਿਰ ਸਾ ਲਾਹੇ ਨੇ ਆਪਣਾ ਤਿਨ ਕਹਿ ਹੋ ਸਦ ਬਲਿਹਾਰੇ ਜਾਉ, ਮਨ ਤਨ ਅਰਪੀ ਸਿਰ ਦੇਈ ਤਿਨ ਕਹਿ ਲਾਗਾ ਪਾਏ, ਜਿੰਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ, ਗੁਰਮੁਖ ਨਾਮ ਪਛਾਣਿਐ ਨਾਨਕ ਸੱਚ ਸਮਾਏ, ਸ੍ਰੀ ਰਾਗ ਮਹੱਲਾ ਤੀਜਾ, ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰੇ ਚੀਰੈ, ਲੱਖ ਚੁਰਾਸੀ ਤਰਸ ਦੇ ਫਿਰੇ ਬਿਨ ਗੁਰ ਭੇਟੇ ਪੀਰੈ, ਹਰ ਜੀਉ ਬਖਸੇ ਬਖਸ਼ ਲਏ ਸੂਖ ਸਦਾ ਸਰੀਰੈ, ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ, ਮਨ ਮੇਰੇ ਨਾਮ ਰੱਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀਐ ਦੂਜਾ ਅਵਰਨਾ ਕੋਇ ਰਹਾਉ, ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਅਧਿਆਤਮੀ ਹਰ ਗੁਣ ਤਾਸ ਮਨ ਜਪੈ ਇੱਕ ਮੁਰਾਰ, ਤਿਨਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ, ਮਨ ਕੇ ਬਿਕਾਰ ਮਨਹਿ ਤਜੈ ਮਨ ਚੁਕੈ ਮੋਹ ਅਭਿਮਾਨ, ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ, ਬਿਨ ਸਤਿਗੁਰ ਮੁਕਤ ਨ ਪਾਈਐ ਮਨ ਮੁਖ ਫਿਰੈ ਦਵਾਨ, ਸ਼ਬਦ ਨ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹਿ ਸਮਾਨ, ਸਭ ਕਿਛ ਆਪੇ ਆਪ ਹੈ ਦੂਜਾ ਅਵਰ ਨ ਕੋਏ, ਜੋ ਬੁਲਾਏ ਤਿਉ ਬੋਲੀਐ ਤਾਂ ਆਪ ਬੁਲਾਏ ਸੋਏ, ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ, ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਏ, ਸ੍ਰੀ ਰਾਗ ਮਹੱਲਾ ਤੀਜਾ, ਜਗ ਹਉਮੈ ਮੈਲ ਦੁੱਖ ਪਾਇਆ ਮਲ ਲਾਗੀ ਦੂਜੈ ਪਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੈ, ਜੇ ਸੋ ਤੀਰਥ ਨਾਏ ਬਹੁ ਬਿਧ ਕਰਮ ਕਮਾਵਦੇ, ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ, ਪੁੱਛੋ ਗਿਆਨੀਆ ਜਾਏ, ਮਨ ਮੇਰੇ ਗੁਰ ਸਰਣ ਆਵੈ ਤਾਂ ਨਿਰਮਲ ਹੋਏ, ਮਨ ਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ ਰਹਾਉ, ਮਨ ਮੈਲੈ ਭਗਤ ਨਾ ਹੋਵੀ ਨਾਮ ਨਾ ਪਾਇਆ ਜਾਏ, ਮਨ ਮੁਖ ਮੈਲੇ ਮੈਲੇ ਮੋਏ ਜਾਸਨ ਪਤ ਗਵਾਏ, ਗੁਰਪ੍ਰਸਾਦੀ ਮਨ ਵਸੈ ਮਲ ਹਉਮੈ ਜਾਏ ਸਮਾਏ, ਜਿਉਂ ਅੰਧੇਰੈ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਏ, ਹਮ ਕੀਆ ਹਮ ਕਰੇਂਗੇ ਹਮ ਮੂਰਖ ਗਾਵਾਰ, ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ, ਮਾਇਆ ਜੇਵੜ ਦੁੱਖ ਨਹੀਂ ਸਭ ਭਵ ਥੱਕੇ ਸੰਸਾਰ, ਗੁਰਮਤੀ ਸੁਖ ਪਾਈਐ ਸੱਚ ਨਾਮ ਉਰਧਾਰ, ਜਿਸਨੂੰ ਮੇਲੇ ਸੋ ਮਿਲੈ ਹਉ ਤਿਸ ਬਲਿਹਾਰੈ ਜਾਉ, ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜਤਾਉ, ਮਨ ਰਤੇ ਜੇ ਵਾਰਤੀ ਹਰ ਗੁਣ ਸੱਚੇ ਗਾਉ, ਨਾਨਕ ਨਾਮ ਨ ਵਿਸਰੈ ਸੱਚੇ ਮਾਹਿ ਸਮਾਉ, ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ, ਮੈਂ ਮਨ ਤਨ ਬਿਰਹੋ ਅਤ ਅਗਲਾ, ਕਿਉ ਪ੍ਰੀਤਮ ਮਿਲੈ ਘਰ ਆਏ ਜਾ ਦੇਖਾ ਪ੍ਰਭ ਆਪਣਾ, ਪ੍ਰਭ ਦੇਖਿਆ ਦੁੱਖ ਜਾਏ ਜਾਇ ਪੁੱਛਿਆ ਤਿਨ ਸੱਜਣਾ, ਪ੍ਰਭ ਕਿਤ ਬਿਧ ਮਿਲੈ ਮਿਲਾਏ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ, ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਉ, ਸਤਿਗੁਰ ਦਾਤਾ ਹਰ ਨਾਮਕਾ ਪ੍ਰਭ ਆਪ ਮਲਾਵੈ ਸੋਏ, ਸਤਿਗੁਰ ਹਰ ਪ੍ਰਭ ਬੁੱਝਿਆ ਗੁਰ ਜੇਵੜ ਅਵਰ ਨਾ ਕੋਏ, ਹਉ ਗੁਰ ਸਰਣ ਆਈ ਢਹਿ ਭਵਾ ਕਰ ਦਇਆ ਮੇਲੇ ਪ੍ਰਭ ਸੋਏ, ਮਨ ਹਠ ਕਿਨੈ ਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ, ਸਹਿ ਸਿਆਣਪ ਕਰ ਰਹੇ ਮਨ ਕੂੜੈ ਰੰਗ ਨਾ ਹੋਏ, ਕੂੜ ਕਪਟ ਕਿਨੈ ਨਾ ਪਾਇਓ, ਜੋ ਬੀਜੈ ਖਾਵੈ ਸੋਏ, ਸਭਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੂੰ ਰਾਸ ਪ੍ਰਭ, ਤੁਧੋ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਾਬਾਸ, ਬਿਕ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ, ਸ੍ਰੀ ਰਾਗ ਮਹੱਲਾ ਚੌਥਾ, ਨਾ ਮਿਲੈ ਮਨ ਤ੍ਰਿਪਤੀ ਹੈ ਬਿਨ ਨਾਵੈ, ਨਾਮ ਮਿਲੈ ਮਨ ਤ੍ਰਿਪਤੀ ਹੈ ਬਿਨ ਨਾਮੈ ਧ੍ਰਿਗ ਜੀਵਾਸ, ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਦਾਸ, ਹਉ ਤਿਸ ਬਿਟੋ ਚੌਕੰਨੀਐ ਮੈਂ ਨਾਮ ਕਰੇ ਪ੍ਰਗਾਸ, ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਬਿਨ ਨਾਵੈ, ਜੀਵਨ ਨਾਥੀ ਹੈ ਮੇਰੇ ਸਤਿਗੁਰ ਨਾਮ ਦਰੜਾਏ ਰਹਾਉ, ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ, ਧਨ ਵਡਭਾਗੀ ਵਡਭਾਗੀ ਆ ਜਿਉ ਆਏ ਮਿਲੇ ਗੁਰਪਾਸ, ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸਕਾਲ, ਓਏ ਫਿਰ ਫਿਰ ਜੋਨ ਭਵਾਈ ਹੈ ਵਿੱਚ ਵਿਸ਼ਟਾ ਕਰ ਵਿਕਰਾਲ, ਉਹਨਾਂ ਪਾਸ ਦੁਆਸ ਨਾ ਭਿੱਟੀ ਹੈ ਜਿਨ ਅੰਤਰ ਕ੍ਰੋਧ ਚੰਡਾਲ,
ਸਤਿਗੁਰ ਪੁਰਖ ਅੰਮ੍ਰਿਤਸਰ ਬੜ ਭਾਗੀ ਨਾਵੈ ਆਏ ਉਨ ਜਨਮ ਜਨਮ ਕੀ ਮਹਿਲ ਉਤਰੈ ਨਿਰਮਲ ਨਾਮ ਦਰੜਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਬਿੱਤਰਾਂ ਗੁਣ ਬੋਲੀ ਮੇਰੀ ਮਾਏ ਗੁਣ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰੈ ਹੀਰ ਮਿਲ ਬੇਦਿਆ ਰੰਗ ਚਲੂਲੈ ਨਾਏ ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਲਾਵੈ ਸੋਏ ਰਹਾਓ ਮਨ ਰੰਗੋ ਬਡ ਭਾਗੀਓ ਗੁਰ ਤੁੱਠਾ ਕਰੇ ਪਸਾਓ ਗੁਰ ਨਾਮ ਦਰੜਾਏ ਰੰਗ ਸਿਓ ਹੋ ਸਤਿਗੁਰ ਕੈ ਬਲ ਜਾਓ ਬਿਨ ਸਤਿਗੁਰ ਹਰ ਨਾਮ ਨ ਲੱਭਈ ਲੱਖ ਕੋਟੀ ਕਰਮ ਕਰਮ ਕਮਾਓ ਬਿਨ ਭਾਗਾ ਸਤਿਗੁਰ ਨਾ ਮਿਲੈ ਕਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਹ ਬੂਡਾ ਬੇੜੀ ਪਾਸ ਸਤਿਗੁਰ ਬੋਹਿਤ ਹਰ ਨਾਮ ਹੈ ਕਿਤ ਵਿਧ ਚੜਿਆ ਜਾਏ ਸਤਿਗੁਰ ਕਹਿ ਭਾਣੈ ਜੋ ਚੱਲੈ ਵਿੱਚ ਬਹਿਤ ਬੋਹਿਤ ਬੈਠਾ ਆਏ ਸਤਿਗੁਰ ਕਹਿ ਭਾਣੈ ਜੋ ਚੱਲੈ ਵਿੱਚ ਬੋਹਿਤ ਬੈਠਾ ਆਏ ਧੰਨ ਧੰਨ ਬੜ ਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹੋ ਪੰਥ ਦਸਾਈ ਨਿਤ ਕੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿੰਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗ ਫਰਾਉ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੈ ਕਾ ਚਾਓ ਮੇਰੇ ਭਾਈ ਜਨਾ ਕੋਈ ਮੋਹ ਕੋ ਹਰ ਪ੍ਰਭ ਮੇਲ ਮਿਲਾਏ ਹੋ ਸਤਿਗੁਰ ਬਿੱਟੋ ਵਾਰਿਆ ਜਿਨ ਹਰ ਪ੍ਰਭ ਦੀ ਯਾਦ ਕਾਏ ਰਹਾਉ ਹੋਏ ਨਿਮਾਣੀ ਢੈ ਪਵਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸਾਬਾਸ ਹੋ ਗੁਰ ਸਲਾਹੇ ਨਾ ਰਾਜਾਊ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਧੀਐ ਭਾਗਹੀਣ ਬੈ ਰੋਏ ਜੋ ਹਰ ਪ੍ਰਭ ਭਾਣਾ ਸੋਥੀਆ ਤੁਰ ਲਿਖਿਆ ਨਾ ਮੇਟੈ ਕੋਏ ਆਪੇ ਸਤਿਗੁਰੇ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਚੈ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੈ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਧ ਮਿਲੈ ਰਸ ਖਾਏ ਜਾਏ ਪੁਸਾ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਓਏ ਵੇ ਪ੍ਰਵਾਹ ਨ ਬੋਲਣੀ ਹੋ ਮਲ ਮਲ ਧੋਵਾ ਤਿਨ ਪਾਏ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੈ ਹੋਮੈ ਮਾਰ ਰਹਾਉ ਗੁਰਮੁਖੀਆ ਸੁਹਾਗਣੀ ਤਿਨ ਦਇਆ ਪਈ ਮਨ ਆਏ ਸਤਿਗੁਰ ਬਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇ ਬੜ ਭਾਗੀ ਵਡ ਜਾਣੀਐ ਜਿਨ ਹਰ ਰਸ ਖਾਧਾ ਗੁਰ ਪਾਏ ਇਹੋ ਹਰ ਰਸ ਵਣ ਤਿਣ ਸਭਤ ਹੈ ਭਾਗਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੈ ਨਾ ਪਵੈ ਮਨਮੁਖ ਰਹੇ ਬਿਲ ਲਾਏ ਓਏ ਸਤਿਗੁਰ ਆਗੈ ਨਾਨਵੈ ਉਹਨਾਂ ਅੰਤਰ ਕ੍ਰੋਧ ਬੁਲਾਏ ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸ ਚੜ੍ਹੈ ਫਿਰ ਆਥਵੈ ਰਹਿਣ ਸਬਾਈ ਜਾਏ ਆਪ ਘਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਏ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲਗ ਮਾਖੀ ਪਚੈ ਪਚਾਏ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਬੇਖੈ ਅੰਤ ਬੇਲੀ ਕੋਏ ਨਾ ਹੋਏ ਰਹਾਉ ਗੁਰਮਤ ਹਰ ਲਿਵ ਉਭਰੇ ਅਲਿਪਤ ਰਹੇ ਸਰਣਾਏ ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤ ਪਾਏ ਗੁਰਮੁਖ ਦੁਰਗਹਿ ਮੰਨਿਐ ਹਰ ਆਪ ਲਏ ਗੱਲ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਣ ਲਿਵਲਾਏ ਹਨ ਹਦ ਤਾਂ ਧੁਨੀ ਦਰ ਬੱਜਦੇ ਦਰ ਸੱਚੈ ਸੋਭਾ ਪਾਏ ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾਂ ਸਭ ਕੋ ਕਹੈ ਸਾਬਾਸ ਤਿਨਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿੰਨਾਂ ਗੁਰਮੁਖਾਂ ਜਿਨ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਕਿਆ ਤੂੰ ਰੱਤਾ ਦੇਖ ਕੈ ਪੁੱਤਰ ਕਲੱਤਰ ਸੀਗਾਰ ਰਸ ਭੋਗੈ ਖੁਸ਼ੀਆ ਕਰੈ ਮਾਣੈ ਰੰਗ ਅਪਾਰ ਬਹੁਤ ਕਰੈ ਪਰਮਾਇਸੀ ਵਰਤੈ ਹੋਏ ਅਪਾਰ ਕਰਤਾ ਚਿੱਤ ਨਾ ਆਵੇ ਮਨਮੁਖ ਅੰਧ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕੱਪੜ ਭੋਗ ਲਿਪਟਾਇਆ ਸੋਨਾ ਰੂਪਾ ਖਾਕ ਹੈਬਰ ਗੈਬਰ ਬਹੁ ਰੰਗੇ ਕੀਏ ਰਤ ਆਤਾਕ ਕਿਸੀ ਚਿੱਤ ਨਾ ਪਾਵਈ ਬਿਸਰਿਆ ਸਭ ਸਾਖ ਸਿਰਜਣ ਹਾਰ ਭੁਲਾਇਆ ਬਿਨ ਨਾ ਵਹਿ ਨਾ ਪਾਕ ਲੈਦਾ ਬਦ ਦੁਆਏ ਤੂੰ ਮਾਇਆ ਕਰੇ ਇਕੱਤ ਜਿਸਨੋ ਤੂੰ ਪਤੀ ਆਏ ਦਾ ਸੋ ਸਣ ਤੁਜੈ ਅਨਿਤ ਅੰਕਾਰ ਕਰੈ ਅਹੰਕਾਰੀਆ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨ ਪਤ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹੋਮੈ ਰੋਏ
जो हर जन पावै सो करे, दर फेर न पावै कोय। नानक रत्ता रंग हर, सब जग मह चानण होय। श्री राग महला पंजवा, मन बिलास बहु रंग घणा, दृष्ट भूल खुशिया, सतर धार बादशाहिया, बिच सहसे परिया, भाई रे सुख साध संग पाया, लिख आ लेख तिन पुरख बधातै, दुख सहसा मिट गया रहाओ। जेते थान तनंतरा, तेते भव आया, धन पाती वड भूमिया, मेरी मेरी कर परिया, हुक्म चलाए न संग होए, वरतै अफरिया, साभ को वसगत कर लयोन, बिन नावै काकर लिया, कोट ते तीस सेवका, सिद्ध साधक दर खरिया, गिरम बारी बड साहबी, सब नानक सुपंथिया। श्री राग महला पंजवा, भलके उठ पपोलिया, बिन बुझे मुगद अजान, सो प्रभ चित न आयो, झूठै गी बेबाण, सतगुर सेती चित लाए, सदा सदा रंग माण, प्राणी तू आया लाहा लैण, लगा कित को फकड़े, सब मुकदी चली रहण रहाओ। कुदम करे पस पंखिया, दिसै नाही काल, उते सत मनुखै, पाथा माया जाल, मुक्ते से ही भाली है, जे सच्चा नाम समाल, जो कर छड गवावना, सो लगा मन माहे, जिथे जाए तुद वर्तना, तिसकी चिंता नाहे, फिर फाते से ही निकले, जे गुर की पैरी पाहे, कोई रख ना सकई, दूजा को ना दिखाए, चारे कुंडा भाल कै, आए पया सरणाए, नानक सच्चे पातशाहे, डुबदा लिया कढाए। श्री राग महला पंजवा, घड़ी मोहत का पहुना, काज सवारण हार, माया काम व्यापिया, समझे नहिंगा वार, उठ चलिया पुचताया, परिया वस जंदार, अंधे तू बैठा कंधी पाहे, जे होवी पूर्व लिखिया, तां गुर का बचन कमाहे रहाऊ। हरी नाही नह डडरी, पक्की वडन हार, लै लै दात पहुत्या, लावे कर तैयार, जा हुआ हुक्म किरसान दा, तालुण मिणिया के तार, पहला पहर धंधै गया, दूजै भर सोया, तीजै झाक चकाया, चौथै भोर पया, कद ही चित ना आयो, जिन जियो पिंड दिया, साध संगत को वारिया, जियो किया कुरबान, जिस ते सो जी मन पई, पुर मिलिया पुरख सजान, नानक डिटा सदा नाल, हर अंतर जामी जान। श्री राग महला पंजवा, सबे गल्लां बिसरन, इको बिसर न जाओ, धंधा सब जलाए कै, गुर नाम दिया सच सवाओ, आसा सबे लाहे कै, इका आस कमाओ, जिन्नी सतगुर सेविया, तिन अगे मिलिया ताओ, मन मेरे करते नू सलाहे, सबे छड सियाणप, गुर की पैरी पाहे रहाओ। दुख भुख नह ब्यापई, जे सुखदाता मन होए, कित ही कम न सिजी है, जा हृदय सच्चा सोए, जिस तू रखै हाथ दे, तिस मार न सकै कोए, सुखदाता गुर सेवी है, सब अवगण कड्डै तोए, सेवा मंगै सेव को, लाइया अपनी सेव, साधु संग मसकते, तूठै पावा देव, सब किस वसगत साहिब है, आपे करण करेव, सतगुर कै बलिहारण है, मनसा सब पूरेव, इको दिसै सज्जनो, इको भाई मीत, इक सहदी सामगरी, इक सहदी है रीत, इक सिस्यो मन मान्या, ता हुआ निश्चल चीत, सच खाना सच पहनना, टेक नानक सच कीत। श्री राग महला पंजवा, सबे थोक प्राप्ते, जे आवै इक हथ, जन्म पदार्थ सफल है, जे सच्चा शब्द कथ, गुरते महल प्राप्ते, जिस लिखिया होवै मथ, मन मेरे एकस सिउ चित लाए, एकस बिन सब धंध है, सब मिथ्या मोह माए रहाउ। लख खुशिया पातशाहिया, जे सतगुर नदर करे, निमक एक हर नाम दे, मेरा मन तन शीतल होए, जिसको पूर्व लिखिया, तिन सतगुर चरण गहे, सफल मूर्त सफल आकड़ी, जित सच्चे नाल प्यार, दुख संताप न लगे, जिस हर का नाम आधार, बहा पकड़ गुर काढ़िया, सोई उतरिया पार, थान सुहावा पवित्र, जिथै संत सभा, ढोई तिस ही नूं मिलै, जिन पूरा गुरु लब्भा, नानक बद्दा घर तहां, जिथै मृत न जन्म जरा। श्री राग महला पंजवा, सोई त्याई जीअड़े, सिर साहा पातशाह, तिस ही की कर आसमन, जिसका सब सबिसाहो, सब सियाणपां छड कै, गुर की चरणी पाहो, मन मेरे सुख सहज जीत सेती जपनाओ, आठ पहर प्रभ त्याए तू, गुण गोविंद नित गाओ रहाओ। तिसकी सरनी परमना, जिस जीवड़ अवर न कोय, जिस सिमरत सुख होए कणा, दुख दर्द न मूले होए,
ਸਦਾ ਸਦਾ ਕਰ ਚਾਕਰੀ, ਪ੍ਰਭ ਸਾਹਿਬ ਸੱਚਾ ਸੋਏ, ਸਾਧ ਸੰਗਤ ਹੋਏ ਨਿਰਮਲਾ, ਕੱਟੀਐ ਜਮਕੀ ਫਾਸ, ਸੁਖਦਾਤਾ ਪੈ ਭੰਜਨੋ, ਤਿਸ ਆਗੈ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੈ ਰਾਸ, ਬਹੁਤੋ ਬਹੁਤ ਵਖਾਣੀਐ, ਉੱਚੋ ਉੱਚਾ ਥਾਓ, ਵਰਨਾ ਚਿਹਿ ਨਾ ਬਾਹਰਾ, ਕੀਮਤ ਕਹਿ ਨਾ ਸਕਾਓ, ਨਾਨਕ ਕਉ ਪ੍ਰਭ ਮਯਾ ਕਰ, ਸਚ ਦੇਵੋ ਆਪਣਾ ਨਾਉ, ਸ੍ਰੀ ਰਾਗ ਮਹੱਲਾ ਪੰਜਵਾ, ਨਾਮ ਤਿਆਏ ਸੋ ਸੁਖੀ, ਤਿਸ ਮੁਖ ਉਜਲ ਹੋਏ, ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ, ਸਾਧ ਸੰਗਤ ਕੈ ਘਰ ਵਸੈ, ਏਕੋ ਸੱਚਾ ਸੋਏ, ਮੇਰੇ ਮਨ ਹਰ ਹਰ ਨਾਮ ਤਿਆਏ, ਨਾਮ ਸਹਾਈ ਸਦਾ ਸੰਗ ਆਗੈ ਲੈ ਚੜਾਏ ਰਹਾਓ, ਦੁਨੀਆ ਕੀਆ ਵਡਿਆਈਆ, ਕਵਨੈ ਆਵੈ ਕਾਮ, ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ, ਜਾ ਕੈ ਹਿਰਦੈ ਹਰ ਵਸੈ, ਸੋ ਪੂਰਾ ਪ੍ਰਧਾਨ, ਸਾਧੂ ਕੀ ਹੋ ਹੋ ਰੇਣੁਕਾ, ਆਪਣਾ ਆਪ ਤਿਆਗ, ਉਪਾਵ ਸਿਆਣਪ ਸਗਲ ਛੱਡ, ਗੁਰ ਕੀ ਚਰਣੀ ਲਾਗ, ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੈ ਭਾਗ, ਤਿਸੈ ਪ੍ਰਾਪਤ ਭਾਈਓ ਜਿਸ ਦੇਵੈ ਪ੍ਰਭ ਆਪ, ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹੋਮੈ ਤਾਪ, ਨਾਨਕ ਗਉ ਗੁਰ ਭੇਟਿਆ ਬਿਨਸੇ ਸਗਲ ਸੰਤਾਪ, ਸ੍ਰੀ ਰਾਗ ਮਹੱਲਾ ਪੰਜਵਾ, ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ, ਇਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ, ਤੇ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ, ਮਨ ਮੇਰੇ ਸਗਲ ਉਪਾਵ ਤਿਆਗ, ਗੁਰਪੂਰਾ ਅਰਾਧ ਨਿਤ ਇੱਕ ਸਕੀ ਲਿਵਲਾਗ ਰਹਾਓ, ਇੱਕੋ ਭਾਈ ਮਿਤਕ ਇੱਕੋ ਮਾਤ ਪਿਤਾ ਇੱਕ ਸੀ ਮਨ ਟੇਕ ਹੈ, ਜਿਨ ਜੀਓ ਪਿੰਡ ਦਿੱਤਾ ਸੋ ਭਰਮ ਮਨੋ ਨ ਵਿਸਰੈ, ਜਿਨ ਸਭ ਕਿਸ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਨ ਥਨੰਤਰ ਆਪ, ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ, ਇੱਕ ਸਸੇਤੀ ਰੱਤਿਆ ਨਾ ਹੋਵੀ ਸੋਗ ਸੰਤਾਪ, ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ, ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ, ਗੁਰਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋਏ, ਸ੍ਰੀ ਰਾਗ ਮਹੱਲਾ ਪੰਜਵਾ, ਜਿਨ੍ਹਾਂ ਸਤਿਗੁਰ ਸਿਓ ਚਿਤ ਲਾਇਆ ਸੇ ਪੂਰੇ ਪ੍ਰਧਾਨ, ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ, ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ, ਮਨ ਮੇਰੇ ਏਕੋ ਨਾਮ ਤਿਆਏ, ਸਰਬ ਸੁਖਾ ਸੁਖ ਉਪਜੇ ਦਰਗਹਿ ਪੈਦਾ ਜਾਏ ਰਹਾਉ, ਜਨਮ ਮਰਨ ਕਾ ਭਉ ਗਿਆ ਭਉ ਭਗਤ ਗੋਪਾਲ, ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ, ਜਨਮ ਮਰਨ ਕੀ ਮਲ ਕੱਟੀਐ ਗੁਰ ਦਰਸਨ ਦੇਖ ਨਿਹਾਲ, ਥਾਨ ਥਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ, ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ, ਤੈ ਸਰਣ ਆਈ ਛੁੱਟੀ ਹੈ ਕੀਤਾ ਲੋੜੇ ਸੋ ਹੋਏ, ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ, ਤਿਨਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ, ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ, ਸ੍ਰੀ ਰਾਗ ਮਹੱਲਾ ਪੰਜਵਾ, ਮਿਲ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ, ਅੰਤਰ ਜੋਤ ਪਰਗਾਸੀਆ ਇੱਕ ਸਿਓ ਲਿਵਲਾਏ, ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ, ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਚੈ ਨਾਏ, ਮੇਰੇ ਮਨ ਗੁਰਸਭ ਦੀ ਸੁਖ ਹੋਏ, ਗੁਰਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਉ, ਮਨ ਕੀ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ, ਅੰਤਰਜਾਮੀ ਸਦਾ ਸੰਗ ਕਰਨਾ ਹਰ ਪਛਾਣ, ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸਨਾਨ, ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ, ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ, ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ, ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ, ਸੱਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪਛਾਣ, ਭਗਤ ਜਨਾ ਕੋ ਰੱਖਦਾ ਆਪਣੀ ਕਿਰਪਾ ਧਾਰ, ਹਲਤ ਪਲਤ ਮੁਖ ਉਜਲੇ ਸੱਚੇ ਕੇ ਗੁਣਸਾਰ, ਆਠ ਪਹਿਰ ਗੁਣਸਾਰ ਦੇ ਰੱਤੇ ਰੰਗ ਅਪਾਰ, ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ, ਸ੍ਰੀ ਰਾਗ ਮਹੱਲਾ ਪੰਜਵਾ, ਪੂਰਾ ਸਤਿਗੁਰ ਜੇ ਮਿਲੈ ਪਾਈਐ ਸਬਦ ਨਿਧਾਨ, ਕਰ ਕਿਰਪਾ ਪ੍ਰਵੇ ਆਪਣੀ ਜਪੀਐ ਅੰਮ੍ਰਿਤ ਨਾਮ, ਜਨਮ ਮਰਨ ਦੁੱਖ ਕਾਟੀਐ ਲਾਗੈ ਸਹਿ ਧਿਆਨ, ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ, ਇੱਕੋ ਨਾਮ ਤਿਆਇ ਰਹਾਉ, ਕੀਮਤ ਕਹਿਣ ਨ ਜਾਈਐ ਸਾਗਰ ਗੁਣੀ ਅਥਾਹੁ, ਬੜਭਾਗੀ ਮਿਲ ਸੰਗਤੀ ਸੱਚਾ ਸਬਦ ਵਿਸਾਹੁ, ਕਰ ਸੇਵਾ ਸੁਖ ਸਾਗਰੈ ਸਿਰਸਾਹਾ ਪਾਤਸ਼ਾਹੁ, ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਓ, ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਣ ਰਹਾਓ,
ਨਿਮਾਣਿਆ ਪ੍ਰਮਾਣ ਤੂੰ ਤੇਰੇ ਸੰਗ ਸਮਾਓ ਹਰ ਜਪੀਐ ਆਰਾਧਿਐ ਅਠ ਪਹਿਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਿਆਨ ਪ੍ਰਭ ਪਾਰ ਬ੍ਰਹਮ ਬਖਸਿੰਦ ਸ੍ਰੀ ਰਾਗ ਮਹੱਲਾ ਪੰਜਵਾ ਪ੍ਰੀਤ ਲਗੀ ਤਿਸ ਸੱਚ ਸਿਓ ਮਰੈ ਨਾ ਆਵੈ ਜਾਏ ਨਾ ਵਿਛੋੜਿਆ ਵਿਚੜੈ ਸਮੈ ਰਹਿਆ ਸਮਾਏ ਦੀਨ ਦਰਦ ਦੁੱਖ ਭੰਜਨਾ ਸੇਵਕ ਕਹਿ ਸਤ ਪਾਏ ਅਚਰਜ ਰੂਪ ਨਿਰੰਜਨੋ ਗੁਰਮੇ ਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਧ੍ਰਿਗ ਸੁਖੀ ਨਾ ਦੀਸੈ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨ ਜਾਣੀਐ ਨਿਹਚਲ ਤਿਸ ਦਰਬਾਰ ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰ ਜਿਸ ਪੇਖਤ ਕਿਲ ਵਿਖ ਰਹਿ ਮਨ ਤਨ ਹੋਵੈ ਸਾਂਤ ਇੱਕ ਮਨ ਏਕ ਧਿਆਈ ਹੈ ਮਨ ਕੀ ਲਾਹੇ ਭਰਾਂਤ ਗੁਣ ਨਿਦਾਨ ਨਪਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਧਿਐ ਦਿਨ ਬਿਸਰੋ ਨਹੀਂ ਰਾਤ ਜਿਨਕੋ ਪੂਰਵ ਲਿਖਿਆ ਤਿਨਕਾ ਸਖਾ ਗੋਬਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ ਦੇਖੈ ਸੁਣੈ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦਬਖਸਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ ਸਰਬਸ ਕਲਾ ਕਰ ਤਾਪ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰੀ ਹੈ ਅੰਤਰ ਰੱਖ ਉਰ ਤਾਰ ਮੇਰੇ ਮਨ ਹਰ ਬਿਨ ਅਵਰ ਨਾ ਕੋਏ ਪ੍ਰਭ ਸਰਣ ਆਈ ਸਦਾ ਰਹੋ ਦੁੱਖ ਨਾ ਵਿਆਪੈ ਕੋਈ ਰਹਾਉ ਰਤਨ ਪਦਾਰਥ ਮਾਣਕਾ ਸੋਨਾ ਰੂਪਾ ਖਾਕ ਮਾਤ ਪਿਤਾ ਸੁੱਤ ਬੰਧ ਪਾ ਕੂੜੇ ਸੱਬੇ ਸਾਕ ਜਿਨ ਕੀਤਾ ਤਿਸੇ ਨਾ ਜਾਣੀ ਮਨਮੁਖ ਪਸ ਨਾ ਪਾਕ ਅੰਤਰ ਬਾਹਰ ਰਵ ਰਹਿਆ ਤਿਸ ਨੂੰ ਜਾਣੈ ਦੂਰ ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰ ਹੋਮੈ ਕੂਰ ਭਗਤੀ ਨਾਮ ਵਿਹੂਣਿਆ ਆਵੈ ਵੰਜੈ ਪੂਰ ਰਾਖ ਲਿਹੋ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ

ਪੰਜਵਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਤ ਦਾਰਾ ਬਨਤਾਨੇਕ ਬਹੁਤ ਰੰਗ ਅਰਵੇਸ ਹਰ ਨਾਮ ਹਿਰਦੈ ਨਾ ਵਸੈ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਤੇ ਆਏ ਕਰ ਸੰਗਤ ਨਿਤ ਸਾਧਕੀ ਗੁਰਚਰਣੀ ਚਿਤ ਲਾਏ ਰਹਾਉ ਨਾਮ ਨਿਧਾਨ ਧਿਆਈਐ ਮਸਤਕ ਹੋਵੈ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਣੀ ਲਾਗ ਹੋਮੈ ਰੋਗ ਭ੍ਰਮ ਕੱਟੀਐ ਨਾ ਆਵੈ ਨਾ ਜਾਗ ਕਰ ਸੰਗਤ ਤੂੰ ਸਾਧਕੀ ਅਠਸਠ ਤੀਰਥ ਨਾਉ ਜੀਉ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸੋ ਆਉ ਇੱਥੇ ਮਿਲੇ ਵਡਾਈਆ ਦਰਗਹਿ ਪਾਵੈ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਕਟਾਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾ ਸਰਣ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕਹਿ ਉਪਦੇਸਿਆ ਬਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨਹੋ ਵਿਸਾਰ ਰਹਾਉ ਗੁਣ ਗੋਬਿੰਦ ਨਿਤ ਗਾਵੀ ਹੈ ਅਵਗੁਣ ਕੱਟਣ ਹਾਰ ਬਿਨ ਹਰ ਨਾਮ ਨ ਸੁਖ ਹੋਏ ਕਰ ਡਿੱਠੇ ਵਿਸਥਾਰ ਸਹਿਜੇ ਸਿਫਤੀ ਰਤਿਆ ਭਵਜਲ ਉਤਰੇ ਪਾਰ ਤੀਰਥ ਵਰਤ ਲੱਖ ਸੰਜਮਾਂ ਪਾਈਐ ਸਾਧੂ ਧੂਰ ਲੂਕ ਕੁਮਾਵੈ ਕਿਸਤੇ ਜਾਂ ਵੇਖੈ ਸਦਾ ਹਦੂਰ ਥਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰ ਜਿਉਣ ਜਹਾਨ ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਉਦਮ ਕਰ ਹਰ ਜਪਣਾ ਬੜਭਾਗੀ ਤਨਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਨਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੂਕੇ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹੀਅਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸੱਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਤ ਰਤਨ ਜਵੇ ਹਿਰ ਮਾਣਕਾ ਅੰਮ੍ਰਿਤ ਹਰ ਕਾ ਨਾਉ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਸਾਸਤ ਸੌਣ ਸੋਏ ਜਿਤ ਜਪੀਐ ਹਰ ਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਤਾਵੇ ਤਾਉ ਸਾਚੀ ਪੂੰਜੀ ਸੱਚ ਸੰਜਮੋ ਆਠ ਪਹਿਰ ਗੁਣ ਗਾਉ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਉ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਉ ਸੋਖਾ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜਨ ਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਣ ਇਸਨਾਨ ਰਸਨਾ ਉਚਰੈ ਗੁਣਬਤੀ ਕੋਏ ਨ ਪੁੱਜੈ ਦਾਨ ਦ੍ਰਿਸ਼ਟ ਧਾਰ ਮਨ ਧਨ ਵਸੈ ਦਿਆਲ ਪੁਰਖ ਮਿਹਰਬਾਨ ਜੀਓ ਪਿੰਡ ਧਨ ਤੇ ਸਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਦਾਸਾ ਕੇ ਬੰਧਨ ਕੱਟਿਆ ਸੱਚੈ ਸਿਰਜਣਹਾਰ ਭੂਲਾ ਮਾਰਗ ਪਾਇਓਨ ਗੁਣ ਅਵਗੁਣ ਨਾ ਵਿਚਾਰ ਨਾਨਕ ਤੇ ਸਰਣਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਐ ਤਨ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਲਾਵੈ ਮਾਏ ਚਾਰੇ ਕੁੰਡਾ ਭਾਲੀਆ ਸਹਿਬਿਨ ਅਵਰ ਨਾ ਜਾਏ ਤਿਸ ਆਗੈ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀ ਹੈ ਅੰਤ ਨਾ ਪਾਰਾ ਵਾਰ ਪਰਵਦਗਾਰ ਸਲਾਹੀ ਹੈ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀ ਹੈ ਇਹਾ ਮਤ ਵਸੇਖ ਮਨ ਤਨ ਮਿੱਟਾ ਤਿਸ ਲਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨੋ ਮਿਲ ਭਾਈਓ ਸੱਚਾ

ਕੋਇ। ਦੂਜਾ ਤਾਂ ਉਹ ਨਾ ਕੋ ਸੁਜੈ ਗੁਰ ਮੇਲੇ ਸੱਚ ਸੋਏ ਰਹਾਉ। ਸਗਲ ਪਦਾਰਥ ਇਸ ਮਿਲੇ ਜਿਨ ਗੁਰ ਡਿੱਟਾ ਜਾਏ, ਗੁਰ ਚਰਣੀ ਜਿਨ ਮਨ ਲਗਾ ਸੇ ਬੜਭਾਗੀ ਮਾਏ। ਗੁਰਦਾਤਾ ਸਮਰੱਥ ਗੁਰ, ਗੁਰ ਸਮੈ ਰਹਿਆ ਸਮਾਏ। ਗੁਰ ਪਰਮੇਸ਼ਰ ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲੈ ਤਰਾਏ। ਕਿਤ ਮੁਖ ਗੁਰ ਸਲਾਹੀ ਆਏ, ਕਰਨ ਕਾਰਨ ਸਮਰੱਥ ਸੇ ਮੱਥੇ ਨਿਚਲ ਰਹੇ ਜਿਨ ਗੁਰ ਧਾਰਿਆ ਹੱਥ। ਗੁਰੇ ਅੰਮ੍ਰਿਤ ਨਾਮ ਪੀ ਆਲਿਆ ਜਨਮ ਮਰਨ ਕਾ ਪਥ, ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲੱਥ। ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ, ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡ। ਗੁਰ ਨਾਲ ਤੁਲ ਨ ਲੱਗਈ ਖੋਜ ਡਿੱਠਾ ਬ੍ਰਹਿਮੰਡ, ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿਮੰਡ। ਸ੍ਰੀ ਰਾਗ ਮਹੱਲਾ ਪੰਜਵਾ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਭਾਈ ਮੀਤ ਸੋਹਰੇ ਦਿਕੀਏ ਵਿਖਿਆ ਰਚਿਆ ਬਾਦ। ਜਾਂਦੇ ਬਿਲਮ ਨਾ ਹੋਵੇ ਬਿਣ ਨਾ ਵੈ ਬਿਸਮਾਦ, ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਜੋ ਦੀਸੈ ਸੋ ਬਿਣਸਣਾ ਮਨ ਕੀ ਮਤ ਤਿਆਗ। ਰਹਾਉ ਜੋ ਕੁੱਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨ ਜਾਣੀ ਭਕ ਅਭਕ ਸਭ ਖਾਏ। ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ, ਮਾਇਆ ਜਾਲ ਪਿਸਾਰਿਆ ਭੀਤਰ ਚੋਗ ਬਣਾਏ। ਤ੍ਰਿਸ਼ਨਾ ਪੰਖੀ ਫਸਿਆ ਨਿਕਸ ਨ ਪਾਏ ਮਾਏ, ਜਿਨ ਕੀਤਾ ਤਿਸੇ ਨਾ ਜਾਣੀ ਫਿਰ ਫਿਰ ਆਵੈ ਜਾਏ। ਅਨਕ ਪ੍ਰਕਾਰੀ ਮੋਹਿਆ ਬਹੁ ਵਿਧ ਇਹੋ ਸੰਸਾਰ, ਜਿਸਨੂੰ ਰੱਖੈ ਸੋ ਰਹਿ ਸਮਰੱਥ ਪੁਰਖ ਅਪਾਰ। ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ। ਸ੍ਰੀ ਰਾਗ ਮਹੱਲਾ ਪੰਜਵਾ, ਘਰ ਦੂਜਾ। ਗੋਇ ਲਾਇਆ ਗੋਇਲੀ ਕਿਆ ਤਿਸ ਡੰਫ ਪਸਾਰ, ਮੁਹਲਤ ਪੁੰਨੀ ਚੱਲਣਾ ਤੂੰ ਸੰਮਲ ਕਰ ਬਾਰ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੋਮਾਨ ਰਹਾਓ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ ਰਹਾਉ। ਜੈਸੇ ਰਹਿਣ ਪਰ ਹੁਣੇ ਉੱਠ ਚਲ ਚੱਲ ਸਹਿ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾ ਕੀ ਬਾਗਾਤ। ਮੇਰੀ ਮੇਰੀ ਕਿਆ ਕਰੈ।

ਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ, ਸਭਨਾ ਸੋਹਰੈ ਵੰਜਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਛੇਵਾਂ, ਕਰਨ ਕਾਰਨ ਏਕ ਉਹੀ ਜਿਨ ਕੀ ਆਕਾਰ, ਤਿਸੈ ਧਿਆਵੋ ਮਨ ਮੇਰੇ ਸਰਬ ਕੋ ਆਧਾਰ। ਗੁਰ ਕੇ ਚਰਨ ਮਨ ਮਹਿ ਧਿਆਇ, ਝੂਠ ਸਗਲ ਸਿਆਣਪਾਂ ਸੱਚ ਸ਼ਬਦ ਲਿਵਲਾਇ ਰਹਾਉ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰਮੰਤਰ ਹਿਰਦੈ ਹੋਏ, ਕੂਟ ਜਤਨਾ ਕਰ ਰਹੇ ਗੁਰਬਿਨ ਤਰਿਓ ਨਾ ਕੋਏ। ਦੇਖ ਦਰਸ਼ਨ ਮਨ ਸਾਧਾਰੈ, ਪਾਪ ਸਗਲੇ ਜਾਏ, ਔ ਤਿਨ ਕੈ ਬਲਿਆਰਣੈ, ਜੇ ਗੁਰ ਕੀ ਪੈਰੀ ਪਾਹੇ। ਸਾਧ ਸੰਗਤ ਮਨ ਵਸੈ, ਸਾਚ ਹਰ ਕਾ ਨਾਉ, ਸੇਬੜ ਭਾਗੀ ਨਾਨਕਾ ਜਿਨ੍ਹਾਂ ਮਨ ਇਹੋ ਭਾਉ। ਸ੍ਰੀ ਰਾਗ ਮਹੱਲਾ ਪੰਜਵਾਂ, ਸੰਚ ਹਰ ਧਨ ਪੂਜ, ਸਤਿਗੁਰ ਸੋੜ ਸਗਲ ਵਿਕਾਰ, ਜੰਤੂ ਸਾਧ ਸਵਾਰਿਆ ਹਰ ਸਿਮਰ ਹੋਏ ਉਦਾਰ। ਜਪ ਮਨ ਨਾਮ ਏਕ ਅਪਾਰ, ਪ੍ਰਾਨ ਮੰਤਨ ਜਿਨੇ ਦੀ ਆਰ, ਦੇ ਕਾ ਆਧਾਰ ਰਹਾਉ। ਕਾਮ ਕ੍ਰੋਧ ਅਹੰਕਾਰ ਮਤੇ ਵਿਆਪਿਆ ਸੰਸਾਰ, ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੁਕਾਨਦਾਰ। ਸਤ ਸੰਤੋਖ ਦਾਇਆ ਕਮਾਵੈ ਇਹ ਕਰਨੀ ਸਾਰ, ਆਪ ਚੋੜ ਸਭ ਹੋਏ ਰਹਿਣਾ ਜਿਸ ਦੇਹ ਪ੍ਰਭ ਨਿਰੰਕਾਰ। ਜੋ ਦਿਸੈ ਸੋ ਸਗਲ ਤੂੰ ਹੈ, ਪਸਰੇ ਆਪਾਸਾਰ, ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ। ਸ੍ਰੀ ਰਾਗ ਮਹੱਲਾ ਪੰਜਵਾਂ, ਦੋ ਕ੍ਰਿਤ ਸੋ ਕ੍ਰਿਤ ਮੰਦੇ ਸੰਸਾਰ ਸਗਲਾਣਾ, ਦੋਹੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਠਾਕੁਰ ਸਰਬੇ ਸਮਾਣਾ, ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸੋ ਜਾਣਾ। ਰਹਾਉ ਮਾਨ ਅਭਮਾਨ, ਮੰਦੇ ਸੋ ਸੇਵਕ ਨਾਹੀ, ਤਤ ਸਮਦਰਸੀ ਸੰਤੋਹ ਕੋਈ ਕੋਟ ਮੰਦਾਹੀ। ਕਹਿਣ ਕਹਾਵਨ ਇਹੋ ਕੀਰਤ ਕਰਲਾ, ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ। ਗਤ ਅਵਗਤ ਕੱਛ ਨਦਰ ਨਾ ਆਇਆ, ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸਤਵਾਂ, ਤੇਰਾ ਭਰੋਸੇ ਪਿਆਰੇ ਮੈਂ ਲਾਡ ਲੁਡਾਇਆ, ਭੂਲੈ ਚੁੱਕੈ ਬਾਰਕ ਤੂੰ ਹਰ ਪਿਤਾ ਮਾਇਆ। ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ, ਰਹਾਉ ਹਉ ਮਾਣ ਤਾਣ ਕਰੋ ਤੇਰਾ ਹਉ ਜਾਨੋ। ਆਪਾ ਸਭ ਹੀ ਮੱਧ ਸਬਹਿ ਤੇ ਬਾਹਰ ਬਿਹ ਮੋਤਾਜ, ਬਾਪਾ ਪਿਤਾ ਹਉ ਜਾਨੋ ਨਾਹੀ ਤੇਰੀ ਕਵਨ ਯੋਗਤਾ। ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ, ਭੈ ਕਿਰਪਾਲ ਠਾਕਰ ਰਹਿਓ ਆਵਣ ਜਾਣਾ। ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ, ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ। ਸੰਤ ਜਨਾ ਮਿਲ ਭਾਈਆ, ਕੱਟੇ ਹੜਾ ਜਮਕਾਲ, ਸੱਚਾ ਸਾਹਿ ਮਨ ਉਠਾ ਹੋਆ ਖਸਮ ਦਿਆਲ, ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ। ਮੇਰੇ ਸਤਿਗੁਰਾ ਹੋ ਤੁਧ ਬਿੱਟੋ ਕੁਰਬਾਨ, ਤੇਰੇ ਦਰਸ਼ਨ ਕੋ ਬਲੇ ਹਾਰਨ ਹੈ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ। ਜਿਨ ਤੂੰ ਸੇਵਿਆ ਭਾਉ ਕਰ, ਸਹੀ ਪੁਰਖ ਸੁਜਾਨ, ਤਿੰਨਾਂ ਪਿੱਛੇ ਛੁੱਟੀ ਹੈ ਜਿਨੇ ਅੰਤਰ ਨਾਮ ਅੰਦਰ ਨਾਮ ਨਿਧਾਨ। ਗੁਰ ਜੀਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ, ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ। ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ, ਕਰਤੇ ਅਤ ਵੜਿਆਈਆ ਪੂਰਵ ਲਿਖਿਆ ਪਾਏ। ਸੱਚ ਕਰਤਾ ਸੱਚ ਕਰਨ ਹਾਰ, ਸੱਚ ਸਾਹਿਬ ਸੱਚ ਟੇਕ, ਸੱਚੋ ਸੱਚ ਬਖਾਣੀਆ ਸੱਚੋ ਬੁੱਧ ਵਿਵੇਕ, ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ। ਸ੍ਰੀ ਰਾਗ ਮਹੱਲਾ ਪੰਜਵਾਂ, ਗੁਰ ਪਰਮੇਸ਼ਰ ਪੂਜਿਆ ਮਨ ਤਨ ਲਾਏ ਪਿਆਰ, ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ, ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ। ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਚਾਰ, ਮੇਰੇ ਸਾਜਨ ਹਰ ਹਰ ਨਾਮ ਸਮਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਉ। ਗੁਰ ਸਮਰੱਥ ਅਪਾਰ, ਗੁਰ ਬੜਭਾਗੀ ਦਰਸ਼ਨ ਹੋਏ, ਗੁਰ ਅਗੋਚਰ ਨਿਰਮਲਾ, ਗੁਰ ਅਗੋਚਰ ਨਿਰਮਲਾ, ਗੁਰ ਜੀਵੜ ਅਵਰਨਾ ਕੋਏ, ਗੁਰ ਕਰਤਾ ਗੁਰ ਕਰਨ ਹਾਰ, ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ, ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ, ਗੁਰਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ, ਗੁਰ ਸਮਰਤ ਗੁਰ ਨਿਰੰਕਾਰ, ਗੁਰ ਉੱਚਾ ਅਗਮ ਪਾਰ, ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ, ਜਿਤੜੇ ਫਲ ਮਨ ਬਾਚੀਐ ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ, ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਿਨਾਸ, ਹਰ ਨਾਨਕ ਕਦੇ ਨਾ ਵਿਸਰੋ ਜੀਓ, ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ, ਪਿੰਡ ਤੇਰਾ ਸਾਧ। ਸ੍ਰੀ ਰਾਗ ਮਹੱਲਾ ਪੰਜਵਾਂ, ਸੰਤ ਜਨੋ ਸੁਣ ਭਾਈਓ, ਚੁੱਟਣ ਸੱਚੇ ਨਾਏ, ਗੁਰ ਕੇ ਚਰਨ ਸਰੇ ਬਣੇ ਤੀਰਥ ਹਰ ਕਾ ਨਾਉ, ਆਗੈ ਦਰਗੈ ਮੰਨੀਐ ਮਿਲੈ ਨਤਾਵੇ ਤਾਉ, ਭਾਈ ਰੇ ਸਾਚੀ ਸਤਿਗੁਰ ਸੇਵ, ਸਤਿਗੁਰ ਤੁਟੈ ਪਾਈਐ ਪੂਰਨ ਅਲਖ ਅਭੇਵ ਰਹਾਉ। ਸਤਿਗੁਰ ਬਿੱਟੋ ਵਾਰਿਆ ਜਿਨ ਦਿੱਤਾ ਸੱਚ ਨਾਉ, ਆਂਦਿਨ ਸੱਚ ਸਲਾਹਣਾ, ਸੱਚੇ ਕੇ ਗੁਣ ਗਾਉ, ਸੱਚ ਖਾਣਾ ਸੱਚ ਪਹਿਨਣਾ, ਸੱਚੇ ਸੱਚਾ ਨਾਉ, ਆਂਦਿਨ ਸੱਚ ਸਲਾਹਣਾ, ਸੱਚੇ ਕੇ ਗੁਣ ਗਾਉ, ਸੱਚ ਖਾਣਾ ਸੱਚ ਪਹਿਨਣਾ, ਸੱਚੇ ਸੱਚਾ ਨਾਉ। ਸਾਸ ਗ੍ਰਾਸਨ ਵਿਸਰੈ ਸਫਲ ਮੂਰਤ ਗੋਰੇ ਆਪ, ਗੁਰਜੀਵੜ ਅਵਰਨਦ ਸਹੀ ਆਠ ਪਹਿਰ ਤੇ ਸਜਾਪ, ਨਦਰ ਕਰੇ ਤਪਾਈਐ ਸੱਚ ਨਾਮ ਗੁਣਤਾਸ, ਗੁਰ ਪਰਮੇਸ਼ਰ ਏਕ ਹੈ ਸਮੈ ਰਹਿ ਸਮਾਏ,
ਜਿਨ

0: ਧਿਆਏ, ਨਾਨਕ ਗੁਰ ਸਰਣਾਗਤੀ ਮਰੈ ਨਾ ਆਵੈ ਜਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀ ਆ। ਆਖ ਆਖ ਮਨਬਾਵਣਾ ਜਿਉ ਜਿਉ ਜਾਪੈ ਵਾਏ, ਜਿਸਨੂੰ ਵਾਏ ਸੁਣਾਈਐ ਸੋ ਕੇਵਟ ਕਿਤ ਤਾਏ, ਆਖਣ ਵਾਲੇ ਜੇਤੜੇ ਸਭ ਆਖਰ ਹੇਲੇ ਬੁਲਾਏ। ਬਾਬਾ ਅਲੋਹ ਅਕਮਬ ਅਗਮਾ ਪਾਰ, ਪਾਕੀ ਨਾਈ ਪਾਕਤਾਏ, ਸੱਚਾ ਪਰਵੇਦਗਾਰ ਰਹਾਓ। ਤੇਰਾ ਹੁਕਮ ਨ ਜਾਪੀ ਕੇਤੜਾ, ਲਿਖ ਨਾ ਜਾਣੈ ਕੋਈ, ਜੇ ਸੌ ਸਾਇਰ ਮਿਲੀਐ ਤਿਲ ਨਾ ਪੁਜਾਵੈ ਰੋਏ, ਕੀਮਤ ਕਿਨੈ ਨਾ ਪਾਈਐ ਸਭ ਸੁਣ ਸੁਣੇ ਆਖੈ ਸੋਏ। ਪੀਰ ਪੈ ਕਾਮਰ ਸਾਲਕ ਸਾਧਕ ਸੌਦੇ ਔਰ ਸ਼ਹੀਦ, ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ ਰਸੀਦ। ਬਰਕਤ ਤਨਕੋ ਅਗਲੀ ਪੜਦੇ ਰਹਿਣ ਦਰੂਦ, ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇ ਵੈਲੇ, ਆਪਣੀ ਕੁਦਰਤ ਆਪੇ ਜਾਣਾ ਆਪੇ ਕਰਨ ਕਰੇ। ਸਭਨਾ ਵੇਖੈ ਨਦਰ ਕਰ ਜੈ ਭਾਵੈ, ਤੈ ਦੇ ਨਾ ਥਾਵਾ ਨਾਮ ਨਾ ਜਾਣੀਐ, ਨਾਵਾ ਕੇਵੜ ਨਾਉ, ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ। ਅੰਬੜ ਕੋਏ ਨ ਸਕਈ ਹੋ ਕਿਸ ਨੂੰ ਪੁੱਛਣ ਜਾਉ, ਵਰਨਾ ਵਰਨ ਨ ਭਾਵਨੀ, ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈ ਹੈ, ਜੈ ਭਾਵੈ ਤੈ ਦੇ ਹੁਕਮ ਸਵਾਰੈ, ਆਪਣਾ ਚਸਨ ਢਿੱਲ ਕਰੇ ਸਭ ਕੋ ਆਖੈ ਬਹੁਤ ਬਹੁਤ ਲੈਣਾ ਕਹਿ ਵਿਚਾਰ, ਕੇਵੜ ਦਾਤਾ ਆਖੀਐ ਦੇ ਕਹਿ ਰਹਿਆ ਸੁਮਾਰ। ਨਾਨਕ ਤੂਟ ਨਾ ਆਵਹੀ ਤੇਰੇ ਜੁਗੈ ਜੁਗੈ, ਭੰਡਾਰ ਮਹੱਲਾ ਪਹਿਲਾ। ਸਭੇ ਕੰਤ ਮਹੇਲੀਆ ਸਗਲੀਆ ਕਰੇ ਸਿਗਾਰ, ਗਣਤ ਗਣਾ ਬਣਾਈਆ ਸੁਹਾ ਬੇਸ ਵਿਕਾਰ, ਪਾਖੰਡ ਪ੍ਰੇਮ ਨ ਪਾਈਆ ਕੋਟਾ ਪਾਜਕਾਰ, ਹਰ ਜੀਉ ਇਉ ਪ੍ਰਰਾਵੈ ਨਾਰ, ਤੁਧ ਪਾਵਨ ਸੁਹਾਗਣੀ ਆਪਣੀ ਕਿਰਪਾ ਲਹੇ ਸਵਾਰ ਰਹਾਓ। ਗੁਰਸਬ ਦੀ ਸੀਗਾਰੀਆ ਤਨ ਮਨ ਫਿਰਕੈ ਪਾਸ, ਦੋਏ ਕਰ ਜੋੜ ਕੜੀ ਤੱਕੈ ਸੱਚ ਕਹੇ ਅਰਦਾਸ, ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗਰਾਸ, ਪ੍ਰੇਕੀ ਚੇਰੀ ਕਾਂਡੀਐ ਲਾਲੀ ਮਾਨੈ ਨਾਉ, ਸਾਚੀ ਪ੍ਰੀਤ ਨ ਤੁੱਟਈ ਸਾਚੇ ਮੇਲ ਮਿਲਾਉ, ਸ਼ਬਦ ਰਤੀ ਮਨ ਵੇਦਿਆ ਹੋ ਸਤ ਬਲਿਹਾਰੈ ਜਾਉ, ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹੇ ਸਮਾਏ, ਪਿਰਰੀ ਸਾਲੂ ਨੌਤ ਨੂੰ ਸਾਚੋ ਮਰੈ ਨਾ ਜਾਏ, ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ, ਸਾਚ ਧੜੀ ਧਨ ਧਨ ਮਾਡੀਐ ਕਾਪੜ ਪ੍ਰੇਮ ਸਿਗਾਰ, ਚੰਦਨ ਚੀਤ ਵਸਾਇਆ ਮੰਦਰ ਦਸਵਾ ਦੁਆਰ, ਦੀਪਕ ਸਭ ਦੇ ਵੇਗਾਸਿਆ ਰਾਮ ਨਾਮ ਔਰ ਹਾਰ, ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ, ਸੋਭਾ ਸੁਰਤ ਸੁਹਾਵਣੀ ਸੱਚੈ ਪ੍ਰੇਮ ਅਪਾਰ, ਬਿਨ ਪਿਰ ਪੁਰਖ ਨਾ ਜਾਣਈ ਸੱਚੇ ਗੁਰ ਕਹਿ ਹਿਤ ਪਿਆਰ, ਨਿਸ ਅੰਧਿਆਰੀ ਸੁਤੀਏ ਕਿਉ ਪਿਰ ਬਿਨ ਰਹਿਣ ਵਿਹਾਏ, ਅੰਕ ਜਲੋ ਤਨ ਜਾਲਿਓ ਮਨ ਧਨ ਜਲ ਬਲ ਜਾਏ, ਜਾ ਧਨ ਕੰਤ ਨ ਰਾਵੀ ਆ ਤਾਂ ਬਿਰਥਾ ਜੋ ਮਨ ਜਾਏ, ਸੇਜੈ ਕੰਤ ਮਹੇਲੜੀ ਸੁਤੀ ਬੂਝ ਨ ਪਾਏ, ਹੋ ਸੁਤੀ ਫਿਰ ਜਾਗਣਾ ਕਿਸ ਕੋ ਪੁੱਛੋ ਜਾਏ, ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ, ਸ੍ਰੀ ਰਾਗ ਮਹੱਲਾ ਪਹਿਲਾ। ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ, ਆਪੇ ਰਤਨ ਪਰਕ ਤੂੰ ਆਪੇ ਮੋਲ ਅਪਾਰ, ਸਾਚੋ ਮਾਨ ਮਹੱਤ ਤੂੰ ਆਪੇ ਦੇਵਣ ਹਾਰ, ਹਰ ਜੀਉ ਤੂੰ ਕਰਤਾ ਕਰਤਾਰ, ਜਿਉ ਭਾਵੈ ਤਿਉ ਰਾਖ ਤੂੰ, ਹਰ ਨਾਮ ਮਿਲੈ ਆਚਾਰ ਰਹਾਉ। ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਟ, ਆਪੇ ਮੋਤੀ ਉਜਲੋ ਆਪੇ ਭਗਤ ਬਸੀਟ, ਗੁਰ ਕੈ ਸ਼ਬਦ ਸਲਾਹਣਾ ਘਟ ਘਟ ਡੀਟਾ ਡੀਟ, ਆਪੇ ਸਾਗਰ ਬੋਹਿਤ ਆਪੇ ਪਾਰ ਪਾਰ, ਸਾਚੀ ਬਾਟ ਸੁਜਾਣ ਤੂੰ ਸ਼ਬਦ ਲਗਾਵਣ ਹਾਰ, ਨਿਡਰਿਆ ਡਰ ਜਾਣੀਐ ਬਾਜ ਗੁਰੂ ਗੋਬਾਰ, ਅਸਥਿਰ ਕਰਤਾ ਦੇਖੀ ਔਰ ਕੇਤੀ ਆਵੈ ਜਾਏ, ਆਪੇ ਨਿਰਮਲੇਕ ਤੂੰ ਹੋਰ ਬੰਦੀ ਧੰਦੈ ਪਾਏ, ਗੁਰ ਰਾਕੇ ਸਿਉ ਬਰੇ ਸਾਚੇ ਸਿਓ ਲਿਵਲਾਏ, ਹਰ ਜੀਉ ਸ਼ਬਦ ਪਛਾਣੀਐ ਸੱਚ ਰਤੇ ਗੁਰਵਾਕ, ਤਿਤ ਤਨ ਮੈਲ ਨ ਲੱਗਈ ਸੱਚ ਘਰ ਜਿਸ ਉਹ ਤਾਕ, ਨਦਰ ਕਰੇ ਸੱਚ ਪਾਈਐ ਬਿਨ ਨਾ ਵੈਕਿਆ ਸਾਕ, ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ, ਹੋਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਅਵਤਾਰ, ਜਗ ਮੈਂ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ, ਸੱਚੋ ਵਕਰਲਾ ਦੀਐ ਲਾਭ ਸਤਾ ਸੱਚ ਰਾਸ, ਸੱਚੀ ਦਰਗਹਿ ਬੈਸੀ ਭਗਤ ਸੱਚੀ ਅਰਦਾਸ, ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ, ਉੱਚੋ ਉੱਚਾ ਆਖੀਐ ਕਹੋ ਨਾ ਦੇਖਿਆ ਜਾਏ, ਜਹ ਦੇਖਾ ਤੈ ਏਕ ਦੂਸ ਜਹਿ ਦੇਖਾ ਤੈ ਏਕ ਤੂੰ ਸਤਿਗੁਰ ਦੀ ਅਦਿਕਾਏ, ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ, ਸ੍ਰੀ ਰਾਗ ਮਹੱਲਾ ਪਹਿਲਾ। ਮੱਛਲੀ ਜਲ ਨਾ ਜਾਣਿਆ ਸਰਖਾ ਰਾਸ ਕਾ, ਵੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾਉ, ਕੀਤੇ ਕਰਨ ਪਾਕੜੀ ਕਾਲ ਨਾ ਟਲਿਆ ਸਰਾਹ, ਭਾਈ ਰੇ ਇਉ ਸਿਰ ਜਾਣੋ ਕਾਲ, ਜਿਉ ਮੱਛੀ ਤਿਉ ਮਾਨਸ ਪਵੈ ਚਿੰਤਾ ਜਾਲ ਰਹਾਉ, ਸਭ ਜਗ ਵਾਧੋ ਕਾਲ ਕੋ ਬਿਨ ਗੁਰ ਕਾਲ ਪਰ, ਸੱਚ ਰੱਤੇ ਸੇ ਉਬਰੇ ਦੁਬਧਾ ਚੋਡ ਵਿਕਾਰ, ਹਉ ਤਿਨ ਕੈ ਬਲਿਹਾਰਣੈ ਦਰ ਸੱਚੈ ਸਚਿਆਰ, ਸੀ ਚਾਨੇ ਜਿਉ ਪੰਕੀਆ ਜਾਲੀ ਬਦਕ ਹਾਥ, ਗੁਰ ਰਾਕੇ ਸੇ ਉਬਰੇ ਹੋਰ ਫਾਤੇ ਚੁਗੈ ਸਾਥ, ਬਿਨ ਨਾਵੈ ਚੁਣ ਸੁੱਟੀਐ ਕੋਇ ਨ ਸੰਗੀ ਸਾਥ, ਸੱਚੋ ਸੱਚਾ ਕੀਐ ਸੱਚੇ ਸੱਚਾ ਥਾਨ, ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ, ਮਾਨ ਮੁੱਖ ਸੁੱਚੇ ਜਾਣੀਐ ਗੁਰਮੁਖ ਜਿਨਾ ਗਿਆਨ, ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਲਾਏ, ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਵਿਕਾਏ, ਨਾਵੈ ਅੰਦਰ ਹੋ ਵਸਾ ਨਾਉ ਵਸੈ ਮਨਿਆਏ, ਬਾਜ ਗੁਰੂ ਗੋਬਾਰੈ ਬਿਨ ਸਬਦੈ ਬੂਜਨ ਪਾਏ, ਗੁਰਮਤੀ ਪ੍ਰਗਾਸ ਹੋਏ ਸਚ ਰਹਿ ਲਿਵਲਾਏ, ਤਿੱਤੇ ਕਾਲ ਨ ਸੰਚਰੈ ਜੋਤੀ ਜੋਤ ਸਮਾਏ, ਤੂੰ ਹੈ ਸਾਜਨ ਤੂੰ ਸਜਾਣ ਤੂੰ ਆਪੇ ਮੇਲਣ ਹਾਰ, ਗੁਰ ਸਭ ਦੀ ਸਲਾਹੀ ਹੈ ਅੰਤ ਨ ਪਾਰਾ ਵਾਰ, ਤਿੱਥੇ ਕਾਲ ਨਾ ਪੜੈ ਜਿੱਥੇ ਗੁਰ ਕਾ ਸ਼ਬਦ ਪਾਰ, ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਏ, ਹੁਕਮੀ ਕਾਲੈ ਵਸੈ ਹੁਕਮੀ ਸਾਚ ਸਮਾਹੇ, ਨਾਨਕ ਜੋਤਿਸ ਭਾਵੈ ਸੋ ਥੀਐ, ਇਹਨਾਂ ਜੰਤਾਂ ਵਸ ਕਿਛ ਨਾਹੇ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਝੂਠੈ ਤਨ ਝੂਠ ਹੈ, ਜਿਹਵਾ ਝੂਠੀ ਹੋਏ ਮੁੱਖ ਝੂਠੈ ਝੂਠ ਬੋਲਣਾ, ਕਿਉਂ ਕਰ ਸੁੱਚਾ ਹੋਏ ਬਿਨ ਅਬ ਸ਼ਬਦ ਨ ਮਾਂਜੀਐ, ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁੱਖ ਕਹੇ, ਪਿਰਲੀਆ ਰਸ ਮਾਨਸੀ ਸਾਚ ਸ਼ਬਦ ਸੁੱਖ ਨੇਹ ਰਹਾਉ, ਪਿਰ ਪਿਰ ਦੇਸੀ ਜੇਤੀਏ ਧਨ ਵਾਂਡੀ ਚੂਰੇ, ਜੋ ਜਲ ਤੋੜੈ ਮਛਲੀ ਕਰਨ ਪਲਾਵ ਕਰੇ, ਪਿਰ ਪਾਵੈ ਸੁੱਖ ਪਾਈਐ ਜਾਪੇ ਨਦਰ ਕਰੇ, ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ, ਧਨ ਸੋ ਹੈ ਮਨ ਮੋਹਿਆ ਰੱਤੀ ਰੰਗ ਨਿਹਾਲ, ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ, ਕਾਮਣ ਕਾਮਨਾ ਆਵੀ ਖੋਟੀ ਅਵਗਣ ਯਾਰ, ਨਾ ਸੁੱਖ ਪਈ ਹੈ ਸਹੁਰੈ ਝੂਠ ਜੱਲੀ ਬੇਕਾਰ, ਆਵਣ ਵੰਜਣ ਡਾਕੜੂ ਸੋਢੀ ਖੰਤ ਬੇਸਾਰ, ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ, ਫਿਰ ਕਹਿ ਕਾਮਨਾ ਆਵੀ ਬੋਲੇ ਪਾਦਲ ਬਾਦ, ਦਰ ਕਰ ਟੋਈ ਨਾ ਲਹਿ ਝੂਠੀ ਦੂਜੈ ਸਾਧ, ਪੰਡਿਤ ਬਚੈ ਪੋਥੀਆਂ ਨਾ ਬੁੱਝੇ ਵਿਚਾਰਨ ਕੋ ਮਤੀ, ਜੇ ਦੇ ਚੱਲੈ ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੋ ਸਾਰ, ਕੇਤੇ ਪੰਡਿਤ ਜੋਤ ਕੀ ਬੇਦਾ ਕਰੇ ਵਿਚਾਰ, ਬੇਦ ਬਰਾਦ ਵਿਰੋਧ ਵਾਦ ਬ੍ਰੇਦ ਵਾਦ ਵਿਰੋਧ ਸਲਾਹਣੇ ਵਾਧੇ ਆਵਣ ਜਾਣ, ਬਿਨ ਗੁਰ ਕਰਮ ਨੇ ਸੁੱਟ ਸੀ ਕਹਿ ਸੁਣਾ ਕਵਖਾਣ, ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ, ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ, ਨਾਨਕ ਸਭ ਦਿਮੇ ਲਾਵੜਾ ਨਾ ਵਿਛੋੜਾ ਹੋਏ। ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ, ਪੁੰਨ ਦਾਨ ਚੰਗੇ ਆਈਆਂ ਬਿਨ ਸੱਚੇ ਕਿਆ ਤਾਸ, ਜੇ ਹਰਾਦੇ ਤੇ ਹਲੁਣੈ ਬਿਨ ਗੁਣ ਜਨਮ ਬਿਨਾਸ਼, ਮੁੰਦੇ ਗੁਣਦਾਸੀ ਸੁੱਖ ਹੋਏ ਅਵਗਣ ਤਿਆਗ ਸਮਾਈਐ, ਗੁਰਮਤਿ ਪੂਰਾ ਸੋਏ ਰਹਾਉ, ਬਿਣ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ, ਮੂਲ ਨ ਬੁੱਝੈ ਆਪਣਾ ਵਸਤ ਰਹੀ ਕਾਰਬਾਰ, ਬਿਣ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੁੜੀਆਰ, ਲਾਹਾ ਐਨਸ ਨੌਤਨਾ ਪਰਕੇ ਰਤਨ ਵਿਚਾਰ, ਵਸਤ ਲਹਿ ਘਰੇ ਆਪਣੇ ਚੱਲੈ ਕਾਰਜ ਸਾਰ, ਬਣਜਾਰਿਆ ਸਿਓ ਬਣਜ ਕਰ ਗੁਰਮੁਖ ਬ੍ਰਹਮ ਵਿਚਾਰ, ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ, ਮਿਲਿਆ ਹੋਏ ਨ ਵਿਛੜੈ ਜਿਸ ਅੰਤਰ ਜੋਤ ਅਪਾਰ, ਸੱਚੈ ਅਸਣ ਸੱਚ ਰਹਿ ਸੱਚੈ ਪ੍ਰੇਮ ਪਿਆਰ, ਜਿਨੀ ਆਪ ਪਛਾਣਿਆ ਘਰ ਮਹਿਮਹਿਲ ਸਤਾਏ, ਸੱਚੇ ਸੇ ਤੀਰਤਿਆ ਰਤਿਆ ਸੱਚੋ ਪੱਲੇ ਪਾਏ, ਤ੍ਰਿਭਵਨ ਸੋ ਪ੍ਰਭ ਜਾਣੀਐ ਸੱਚੋ ਸੱਚ ਅਨਾਏ, ਸਾ ਧਨ ਕਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ, ਮਹਿਲੀ ਮਹਿਲ ਬੁਲਾਈਐ ਸੋ ਪਿਰ ਰਾਵੇ ਰੰਗ, ਸੱਚ ਸੁਹਾਗਣ ਸਪਲੀ ਪਿਰ ਮੋਹੀ ਗੁਣ ਸੰਗ, ਭੂਲੀ ਭੂਲੀ ਥਲ ਚੜਾ ਥਲ ਚੜ ਡੁੱਗਰ ਜਾਓ, ਬਨ ਮੈਂ ਭੂਲੀ ਜੇ ਫਿਰਾਂ ਬਿਰ ਗੁਰ ਬੂਝ ਨ ਪਾਓ ਨਾਵੋ, ਭੂਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ, ਪੁੱਛੋ ਜਾਏ ਪਧਾਓ ਆ ਚੱਲੇ ਚਾਕਰ ਹੋਏ ਰਾਜਨ ਜਾਣਾ ਹੈ, ਆਪਣਾ ਦਰਕਟ ਠੱਕ ਨਾ ਹੋਏ ਨਾਨਕੇ ਕੋਰਵ ਰਹਿਆ ਦੂਜਾ ਵਰਨਕ ਹੋਏ। ਸ੍ਰੀ ਰਾਗ ਮਹੱਲਾ ਪਹਿਲਾ। ਗੁਰ ਤੇ ਨਿਰਮਲ ਜਾਣੀਆ ਨਿਰਮਲ ਦੇਹ ਸਰੀਰ, ਨਿਰਮਲ ਸੱਚੋ ਮਨ ਵਸੈ ਸੋ ਜਾਣਾ ਅਬ ਪੀਰ, ਸਹਿਜੈ ਤੇ ਸੁੱਖ ਅਗਲੋ ਨਾ ਲਾਗੈ ਜਮ ਤੀਰ, ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾ ਆਏ, ਨਿਰਮਲ ਸੱਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਇ ਰਹਾਓ, ਹਰ ਕਾ ਮੰਦਰ ਸੋਹਣਾ ਕੀਆ ਕਰਨਾ ਹਾਰ, ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ, ਹਟ ਪੱਟਣ ਗੜ ਕੋਟੜੀ ਸੱਚ ਸੌਦਾ ਵਪਾਰ, ਗਿਆਨ ਅੰਜਨ ਭੈ ਪੰਜਨਾ ਦੇਖ ਨਿਰੰਜਨ ਭਾਏ, ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖਟ ਆਏ, ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲੈ ਮਲਾਏ, ਕਸਕਸ ਵੱਟੀ ਲਾਈਐ ਪਰਖੇ ਇੱਥੇ ਚਿੱਤ ਲਾਏ, ਕੋਟੇ ਟੌਰ ਨਾ ਪਾਏ ਨੀ ਖਰੇ ਖਜ਼ਾਨਾ ਪਾਏ, ਆਸ ਅੰਦੇਸਾ ਦੂਰ ਕਰ ਉਮਲ ਜਾਏ ਸਮਾਏ, ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ, ਸੁੱਖ ਹੈ ਕਹੋ ਦੁੱਖ ਅਗਲਾ ਮਨ ਮੁੱਖ ਬੂਝਣਾ ਹੋਏ, ਸੁੱਖ ਦੁੱਖ ਸਮ ਕਰ ਜਾਣੀਐ ਸ਼ਬਦ ਭੇਦ ਸੁੱਖ ਹੋਏ, ਬੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਵਿਆਸ, ਮੁੰਜਨ ਸੇਵਕ ਸਾਧਕਾ ਨਾਮ ਰੱਤੇ ਗੁਣਤਾਸ, ਸੱਚ ਰੱਤੇ ਸੇ ਜਿਣ ਗਏ ਹੋ ਸਦ ਬਲਿਹਾਰੈ ਜਾਸ, ਚੌਹ ਚੁਗ ਮੈਲੇ ਮਲ ਭਰੇ ਜਿਨ ਮੁੱਖ ਨਾਮ ਨਾ ਹੋਏ, ਭਗਤੀ ਭਾਈ ਵਿਹੁਣਿਆ ਮੁੱਖ ਕਾਲਾ ਪਤ ਕੋਏ, ਜਿਨੀ ਨਾਮ ਵਿਸਾਰੇ ਆਪ ਗੁਣ ਮੁੱਟੀ ਰੋਏ, ਕੋਜਿਤ ਕੋਜਿਤ ਪਾਇਆ ਡਰ ਕਰ ਮਿਲੈ ਮਿਲਾਏ, ਆਪ ਪਛਾਣੈ ਘਰ ਵਸੈ ਹੋਮੈ ਤ੍ਰਿਸ ਨ ਜਾਏ, ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ। ਸ੍ਰੀ ਰਾਗ ਮਹੱਲਾ ਪਹਿਲਾ। ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ, ਹਰ ਜਪ ਨਾਮ ਤੇ ਆਏ ਤੂੰ ਜਮ ਡੁਰ ਪੈ ਦੁੱਖ ਭਾਗ, ਹਰ ਜਪ ਨਾਮ ਤੇ ਆਏ ਤੂੰ ਜਮ ਡਰ ਪੈ ਦੁੱਖ ਭਾਗ, ਦੂ ਕਣੋ ਦੁਹਾਗਣੀ ਕਿਉਂ ਥਿਰ ਰਹਿ ਸੁਹਾਗ, ਭਾਈ ਰੇ ਮੈਂ ਅਵਰ ਨਾਈ ਮੈਂ ਤਾਉ, ਮੈਂ ਤਨ ਨਾਮ ਨਿਧਾਨ ਹੈ ਗੁਰ ਦੀ ਆ ਬਲ ਜਾਉ ਰਹਾਉ, ਗੁਰਮਤ ਪਤ ਸਾਬਾਸ ਤਿਸ ਤਿਸ ਕੈ ਸੰਗ ਮਿਲਾਉ, ਤਿਸ ਬਿਨ ਘੜੀ ਨਾ ਜੀਵੂ ਬਿਨ ਨਾ ਵੈ ਮਰ ਜਾਉ, ਮੈਂ ਅੰਦਲੇ ਨਾਮ ਨਾ ਵਿਸਰੈ ਟੇਕ ਟਿਕੀ ਕਰ ਜਾਉ, ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾ ਹੀ ਟਾਉ ਬਿਨ ਸਤਿਗੁਰ ਨਉ ਨਾ ਪਾਈਐ ਬਿਨ ਨਾਵੈ ਕਿਆ ਸੁਆਉ ਆਈ ਗਿਆ ਪੁੱਛਤਾ ਬਣਾ ਜਿਉ ਸੁਣੈ ਕਰਕਾਉ ਬਿਨ ਨਾਵੈ ਦੁੱਖ ਦੇਹੁਰੀ ਜਿਉ ਕਲਰ ਕੀ ਭੀਤ ਤਬਲਕ ਮਹਿਲ ਨ ਪਾਈਐ ਜਬਲਕ ਸਾਚ ਨ ਚੀਤ ਸ਼ਬਦ ਰਪੈ ਘਰ ਪਾਈਐ ਨਿਰਬਾਣੀ ਪਦ ਨੀਤ ਹੋ ਗੁਰ ਪੁੱਛੋ ਆਪਣੇ ਗੁਰ ਪੁੱਛਕਾਰ ਕਮਾਉ ਸ਼ਬਦ ਸਲਾਈ ਮਨ ਵਸੈ ਹੋਮੈ ਦੁੱਖ ਜਲ ਜਾਉ ਸਹਿਜੇ ਹੋਏ ਮਿਲਾਵੜਾ ਸਾਚੇ ਸੱਚ ਮਿਲਾਉ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਨ ਸਾਚ ਸਦਾ ਹਰ ਰੱਖੈ ਉਰਤਾਰ ਸੋ ਕਿਉ ਮਨੋ ਵਿਸਾਰੀਐ ਸਭ ਜੀਆ ਕਾ ਆਧਾਰ ਸ਼ਬਦ ਮਰੈ ਸੋ ਮਰ ਰਹੇ ਵਰ ਮਰੈ ਨਾ ਦੂਜੀ ਵਾਰ ਸ਼ਬਦ ਹੈ ਈਤੇ ਪਾਈਐ ਹਰ ਨਾਮੇ ਲੱਗੈ ਪਿਆਰ ਬਿਨ ਸ਼ਬਦ ਹੈ ਜਗ ਭੂਲਾ ਫਿਰੈ ਮਰ ਜਨਮੈ ਵਾਰੋ ਵਾਰ ਸਭ ਸਲਾਹੈ ਆਪ ਕੋ ਵਡੋ ਵਡੇਰੀ ਹੋਏ ਗੁਰਬਿਨ ਆਪ ਨਾ ਚੀਨੀਐ ਕਹਿ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹੋਮੈ ਕਰੈ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸਿਗਾਰੀਐ ਜੋ ਬਿਨ ਬਾਦ ਕੁਆਰ ਨਾ ਮਾਣੇ ਸੁਖ ਸੇ ਜਿਹੜੀ ਬਿਨ ਪਿਰ ਬਾਦ ਸਿਗਾਰ ਦੂ ਘਣੋ ਤੁਹਾਗਣੀ ਦੁੱਖ ਘਣੋ ਦੁਹਾਗਣੀ ਨਾ ਕਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿ ਸਿਗਾਰ ਸੱਚ ਮਾਣੇ ਪਿਰ ਸੇ ਜੜੀ ਗੂੜਾ ਇਤ ਪਿਆਰ ਗੁਰਮੁਖ ਜਾਣ ਸਿਆਣੀਆਂ ਗੁਰਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮਨ ਤਨ ਸਾਚ ਏ ਵੇਗਸਿਆ ਕੀਮਤ ਕਹਿਣ ਨ ਜਾਏ ਹਰ ਵਾਰ ਘਰ ਸੁਹਾਗਣੀ ਨਿਰਮਲ ਸੱਚ ਨਾਏ ਮਨ ਮੈਂ ਮਨੁਆ ਜੇ ਮਰੈ ਤਾਂ ਪਿਰ ਰਾਵੈ ਨਾਰ ਇਕਤ ਤਾਗੈ ਰਲ ਮਿਲੈ ਗਲ ਮੋਤੀਆਂ ਕਹਾਰ ਸੰਤ ਸਭਾ ਸੁਖ ਉਪਜੇ ਗੁਰਮੁਖ ਨਾਮ ਆਧਾਰ ਕਿਨ ਮੈਂ ਉਪਜੈ ਕਿਨ ਕਪੈ ਕਿਨ ਆਵੈ ਕਿਨ ਜਾਏ ਸ਼ਬਦ ਪਛਾਣੈ ਰਵ ਰਹਿ ਨਾ ਤਿਸ ਕਾਲ ਸੰਤਾਏ ਸਾਹਿਬ ਅਤੁਲ ਨ ਤੋਲੀਐ ਕਥਨ ਨ ਪਾਇਆ ਜਾਏ ਵਪਾਰੀ ਬਣ ਜਾ ਰਿਹਾ ਏ ਵਜੋ ਲਕਾਏ ਕਾਰ ਕਮਾਵੈ ਸੱਚ ਕੀ ਲਾਹਾ ਮਿਲੈ ਰਜਾਏ ਪੂੰਜੀ ਸਾਚੀ ਗੁਰਮਿਲੈ ਨਾ ਤਿਸ ਤਿਲ ਨਾ ਤਮਾਏ ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰੂ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨ ਕਹਿਣ ਨ ਚੁੱਟਿਆ ਨਾ ਪੜ ਪੁਸਤਕ ਪਾਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੈ ਭਾਈ ਰਤਨ ਵਿਚਾਰ ਮਨ ਦੀਜੈ ਗੁਰੇ ਆਪਣੇ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈ ਅਵਗਣ ਮੇਟਣ ਹਰ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ ਬਿਆਦ ਬੇਦ ਬਿਆਸਾ ਕੋਏ ਰਹਾਉ ਗਿਆਨ ਧਿਆਨ ਧੁਨ ਜਾਣੀਆ ਕਤ ਕਹਾਵੈ ਸੋਏ ਸਫਲਿਓ ਬਿਰਖ ਹਰੀ ਆਵਲਾ ਚਾਵ ਕਣੇਰੀ ਹੋਏ ਲਾਲ ਜਵੇ ਹਿਰਮਾਣ ਕੀ ਗੁਰ ਭੰਡਾਰੈ ਸੋਏ ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ ਸੱਚੋ ਵੱਖਰ ਸੰਚੀਐ ਪੂਰੇ ਕਰਮਾਂ ਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸੁਰ ਸੰਘਾਰ ਭਵਜਲ ਬਿਖਮੰਡਾ ਰਾਵਣੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲੜਾ ਨਾ ਤਿਸ ਬੰਜ ਮਲਾਰ ਸਤਿਗੁਰ ਭਏ ਕਾ ਬੋਹਤਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ ਜੇ ਵਾ ਜਲੋ ਜਲਾਵਣੀ ਨਾਮ ਨੇ ਜਪੈ ਰਸਾਏ ਘੱਟ ਬਿਨ ਸਹਿ ਦੁੱਖ ਅਗਲੋ ਜੰਮ ਪਕੜੈ ਪੁਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ ਬਿਨ ਨਾਵੈ ਧਨਬਾਦ ਹੈ ਭੂਲੋ ਮਾਰਗ ਆਤ ਸਾਚੋ ਸਾਹਿਬ ਸੇਵੀਐ ਗੁਰਮੁਖ ਅਕਥੋ ਕਾਤ ਆਵੈ ਜਾਏ ਭੁਆਈਐ ਪੈ ਕਿਰਤ ਕਮਾਏ ਪੂਰਬ ਲਿਖਿਆ ਕਿਉਂ ਮੇਟੀਆ ਲਿਖਿਆ ਲੇਖ ਰਜਾਏ ਬਿਨ ਹਰ ਨਮ ਨ ਛੁੱਟਿਆ ਗੁਰਮਤਿ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਓ ਪ੍ਰਾਨ ਹੋਮੈ ਮਮਤਾ ਜਲ ਬਲੋ ਲੋਭ ਜਲੋ ਅਭਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇਹ ਲਹਿਰੀ ਨਾਲ ਪਚਾੜੀਐ ਭੀਬਿਕ ਸਹਿ ਸਨੇਹ ਜਲ ਮੈਂ ਜੀ ਉਪਾਇ ਕਹਿ ਬਿਨ ਜਲ ਮਰਨ ਤਨੇਹ ਮਨ ਰੇ ਕਿਉ ਛੂਟੇ ਬਿਨ ਪਿਆਰ ਗੁਰਮੁਖੇ ਅੰਤਰ ਰਵ ਰਹਿਆ ਬਖਸੇ ਭਗਤ ਭੰਡਾਰ ਰਹਾਉ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਮੱਛਲੀ ਨੀਰ ਜਿਉ ਅਧ ਕਿਉ ਤਿਉ ਸੁਖ ਕਣੋ ਮਨ ਤਨ ਸਾਥ ਸਰੀਰ ਬਿਨ ਜਲ ਘੜੀ ਨ ਜੀਵਈ ਪ੍ਰਭ ਜਾਣੈ ਅਬ ਪੀਰ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚਾਤਰਕ ਮੇਹ ਸਰ ਭਰ ਤਲ ਥਲ ਹਰੀ ਅਵਲੇ ਕਬੂੰਦ ਨ ਪਵੇ ਕੇ ਕਰ ਮਿਲੈ ਸੋ ਪਾਈਐ ਕਿਰਤ ਪਇਆ ਸਰ ਦੇਹ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਇਆ ਵਟਣ ਆਪੇ ਖਵੈ ਦੁੱਧ ਕੋ ਕੱਪਣ ਨ ਦੇ ਆਪੇ ਮੇਲ ਵਿਚੁਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਚੱਕ ਵਿਸੂਰ ਖੈਨ ਪਲ ਨੀਂਦ ਨਾ ਸੋਵੀ ਜਾਣੈ ਦੂਰ ਹਜੂਰ ਮਨਮੁਖ ਸੋਝੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੁੱਚੈ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨਿਹੁ ਨ ਟੁੱਟਈ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤਿਰ ਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣਾ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁੱਕਦੇ ਸਰ ਤਲ ਘੜੀ ਕੇ ਮੋਹਤ ਕੇ ਖੇਲ ਚੱਲਣਾ ਖੇਲਣਾ ਜਿੱਕੇ ਕੱਲ ਜਿਸ ਤੂੰ ਮੇਲੇ ਸੋ ਮਿਲੈ ਜਾਏ ਸੱਚਾ ਪਿੜ ਮਲ ਬਿਨ ਪੈ ਗੁਰ ਪ੍ਰੀਤ ਨਾ ਉਪਜੈ ਹੋਮੈ ਮੈਲ ਨਾ ਜਾਏ ਸੋਹਣ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾਕਿਆ ਮਿਲੀਐ ਸਬਦ ਮਿਲੇ ਪਤੀਆਏ ਮਨਮੁਖ ਸੋਜੀ ਨਾ ਪਵੈ ਵਿਛੜ ਝੂਟਾ ਕਾਏ ਨਾਨਕ ਦਰ ਕਰੇ ਕਹਿ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈਐ ਭੁੱਲੀ ਠੌਰ ਨਾ ਕਾਏ ਗੁਰਬਿਨ ਕੋ ਨ ਦਿਖਾਵੀ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਟੱਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੋਹਾਗਣੀ ਨਾ ਫਿਰ ਅੰਕ ਸਮਾਏ ਰਹਾਓ ਭੁੱਲੀ ਫਿਰੇ ਦਸੰਤਰੀ ਭੁੱਲੀ ਗ੍ਰਿਹ ਤਜ ਜਾਏ ਭੁੱਲੀ ਡੂੰਗਰ ਥਲ ਚੜੈ ਭਰਮੈ ਮੰਡਲਾਏ ਧਰੁਭ ਛੁਨੀ ਕਿਉ ਮਿਲੈ ਗਰਭ ਮੁੱਠੀ ਬਿਲ ਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉ ਭਾਵੈ ਤਿਉ ਰੱਖ ਤੂੰ ਮੈਂ ਤੁਝ ਬਿਨ ਕਵਨ ਪਧਾਰ ਅੱਖਰ ਪੜ ਪੜ ਭੁੱਲੀ ਐ ਭੇਖੀ ਬਹੁਤ ਅਭਮਾਨ ਤੀਰਥ ਨਾਤਾ ਕਿਆ ਕਰੇ ਮਨ ਮਹਿਮੈਲ ਗੁਮਾਨ ਗੁਰਬਿਨ ਕਿਨ ਸਮਝਾਈ ਹੈ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈ ਹੈ ਗੁਰਮੁਖ ਤਤ ਵਿਚਾਰ ਸਾਧਨ ਆਪ ਗਵਾਇਆ ਗੁਰ ਕੈ ਸਬਦੀ ਸੀਗਾਰ ਘਰ ਹੀ ਸੋ ਪਿਰ ਪਾਇਆ ਗੁਰ ਕੈ ਹਿਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੋਮੈ ਵਿੱਚੋ ਕੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਘਰ ਮਿਲੇ ਤਾਂ ਭਾਈ ਆਪ ਨਾ ਲਿਆ ਜਾਏ ਗੁਰ ਕੀ ਚਰਣੀ ਲੱਗ ਰਹੋ ਵਿੱਚੋ ਆਪ ਗਵਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਭੁੱਲਣੇ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗੈ ਤਿਸੈ ਪਿਆਰ ਨਾਨਕ ਸੱਚ ਨਾ ਵਿਸਰੈ ਮੇਲੇ ਸਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਧਪ ਘਰ ਨਾਰ ਧਨ ਜੋਬਨ ਜਗ ਠੱਗਿਆ ਲਭ ਲੋਭ ਅਹੰਕਾਰ ਮੋਹ ਠਗੌਲੀ ਹਉ ਮੋਈ ਸਾ ਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨ ਕੋਏ ਮੈਂ ਤੁਝ ਬਿਨ ਅਵਰ ਨ ਭਾਵੇ ਤੂੰ ਭਾਵੈ ਸੁਖ ਹੋਏ ਰਹਾਉ ਨਾਮ ਸਲਾਈ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ ਜੋ ਦੀ ਸਹਿ ਸੋ ਚੱਲ ਸੀ ਕੂੜਾ ਮੋਹ ਨ ਵੇਖ ਵਾਟ ਵਟਾਊ ਆਇਆ ਨਿਤ ਚੱਲਦਾ ਸਾਥ ਦੇਖ ਆਖਣ ਆਕੈ ਕੇਤੜੇ ਗੁਰਬਿਨ ਪੂਜਨ ਹੋਏ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ ਜੋ ਤੁਧ ਭਾਵੈ ਸੇ ਭਲੇ ਖੁੱਟਾ ਕਰਨ ਕੋਏ ਗੁਰ ਸਰਣਾਈ ਚੁੱਟਿਆ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਘੜੀਐ ਸਭ ਦੇ ਵਿਗਾਸ ਆਪੇ ਪਰਖੇ ਪਾਰਕੂ ਪਵੈ ਖਜਾਨਾ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਵਜਾਏ ਕਹਿਣਾ ਹੱਥ ਨ ਲੱਭਈ ਸੱਚ ਟਿਕੈ ਪਤ ਪਾਏ ਗੁਰਮਤਿ ਤੂੰ ਸਲਾਹਣਾ ਹੋਰ ਕੀਮਤ ਕਹਿਣਾ ਨ ਜਾਏ ਜਿਤ ਤਨ ਨਾਮ ਨ ਭਾਵੇ ਤਿਨ ਤਿਤ ਤਨ ਹੋਮੈ ਵਾਦ ਗੁਰਬਿਨ ਗਿਆਨ ਨ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਣ ਕਾਮਨਾ ਆਵੇ ਮਾਇਆ ਫੀਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਖਸਕਾਏ ਆਸਾ ਬੰਧ ਚਲਾਈਐ ਮੋਹ ਮੋਹ ਚੋਟਾ ਕਾਏ ਅਵਗਣ ਬੱਧਾ ਮਾਰੀਐ ਝੂਟੈ ਗੁਰਮਤਿ ਨਾਏ ਸ੍ਰੀ ਸਰਬੇ ਤਾਈ ਏਕ ਤੂੰ ਜਿਉਂ ਭਾਵੈ ਤਿਉ ਰਾਕ ਗੁਰਮਤਿ ਸੱਚਾ ਮਨ ਵਸੈ ਨਾਮ ਭਲੋ ਪਥ ਸਾਕ ਹੋਮੈ ਰੋਗ ਗਵਾਈਐ ਸ਼ਬਦ ਸੱਚੈ ਸੱਚ ਪਾਖ ਆਕਾਸੀ ਪਤਾਲ ਤੂੰ ਤਰ ਭਵਨ ਰਹਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੈ ਮਿਲਾਏ ਨਾਨਕ ਨਾਮ ਨਾ ਵਿਸਰੈ ਜਿਉ ਭਾਵੈ ਤੇ ਵੈਰ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਵੇਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਤ ਸੁਖ ਸਾਰ ਜਿਉ ਭਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਜ ਸੀ ਗਾ ਰਿਹਾ ਤਿਸੇ ਤੀ ਲਵਲਾਏ ਰਹਾਉ ਧਨ ਬੈ ਸੰਤਰ ਹੋਮੀ ਐ ਇੱਕ ਰੱਤੀ ਤੋਲ ਕਟਾਏ ਤਨ ਮਨ ਸਮਦਾ ਜੇ ਕਰੀ ਅੰਧਨ ਅਗਨ ਜਲਾਏ ਹਰ ਨਾਮੈ ਤੁਲ ਨ ਪੁੱਜਈ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਤਰਾਏ ਤਨ ਹੈ ਮੰਚਲ ਗਾਲੀਐ ਭੀ ਮਨ ਤੇ ਰੋਗ ਨ ਜਾਏ ਹਰ ਨਾਮੈ ਤੁਲ ਨ ਪੁੱਜਈ ਸਭ ਡਿੱਠੀ ਟੋਕ ਬਜਾਏ ਕੰਚਨ ਕੇ ਕੋਟ ਦਤ ਕਰੀ ਬਹੁ ਹੈਬਰ ਗੈ ਵਰਦਾਨ ਭੂਮ ਦਾਨ ਗਊਆ ਘਣੀ ਪੀ ਅੰਤਰ ਗਰਭ ਗਮਾਨ ਰਾਮ ਨਾਮ ਮਨ ਵੇਦਿਆ ਗੁਰਦੀਆ ਸਚਦਾਨ ਮਨ ਹਠ ਬੁੱਧੀ ਕੇਤੀਆ ਕੇਤੇ ਭੇਦ ਵਿਚਾਰ ਕੇਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ ਸੱਚੋ ਉਰੈ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਉੱਚਾ ਆਖੀਐ ਨੀਚ ਨਾ ਦੀਸੈ ਕੋਏ ਇੱਕ ਨੇ ਭਾਂਡੇ ਸਜਿਆ ਇੱਕ ਚਾਨਣ ਤੇ ਹਲੋਏ ਕਰ ਮਿਲੈ ਸੱਚ ਪਾਈਐ ਧੁਰ ਬਖਸਨ ਮੇਟੈ ਕੋਏ ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਪਾਏ ਅਕਤ ਕਥਾ ਵਿਚਾਰੀਐ ਜੇ ਸਤਿਗੁਰ ਮਾਏ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗੈ ਪੈਦਾ ਜਾਏ ਘਟ ਘਟ ਵਾਜੈ ਕਿੰਗਰੀ ਅੰਦਿਨ ਸਬਦ ਸੁਭਾਏ ਬਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੈ ਛੂਟੈ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿਤੇ ਦਸੇ ਧੌਲ ਹਰ ਬੱਗੇ ਪੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜਾ ਇਤ ਪਿਆਰ ਅੰਦਰ ਖਾਲੀ ਪ੍ਰੇਮ ਬੈਨ ਢਹਿ ਢੇਰੀ ਤਨ ਚਾਰ ਭਾਈ ਰੇ ਧਨ ਧਨ ਸਤ ਨ ਹੋਏ ਰਾਮ ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਧਨ ਨਿਰਮਲੋ ਜੇ ਦੇਵੈ ਦੇਵਣ ਹਾਰ ਆਗੈ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ ਅਪ ਚੜਾਏ ਛੁੱਟੀ ਆਪੇ ਬਖਸਣ ਹਾਰ ਮਨਮੁਖ ਜਾਣੇ ਆਪਣੇ ਧੀਆ ਪੁੱਤ ਸੰਯੋਗ ਨਾਰੀ ਦੇਖ ਵੇਗਸੀਆ ਨਾਲੇ ਹਰ ਖਸੋਸੋ ਗੁਰਮੁਖ ਸ਼ਬਦ ਰੰਗਾਵਲੇ ਅਹਿਨਸ ਹਰ ਰਸ ਭੋਗ ਚਿੱਤ ਚੱਲੇ ਵਿਤ ਜਾਵਣੋ ਸਾਕਤ ਡੋਲ ਡਲਾਏ ਬਾਹਰ ਢੂੰਡ ਵਿਗੁਚੀਐ ਘਰ ਮਹਿ ਵਸਤ ਸਤਾਏ ਮਨਮੁਖ ਹੋਮੈ ਕਰਮੁਸੀ ਗੁਰਮੁਖ ਪੱਲੇ ਪਾਏ ਸਾਕਤ ਨਿਰਗੁਣ ਆਰੇ ਆਪਣਾ ਮੂਲ ਪਛਾਣ ਰਖਤ ਬਿੰਦ ਕਾਏ ਤਨੂੰ ਅਗਨੀ ਪਾਸ ਪ੍ਰਾਣ ਪਵਣੈ ਕਹਿ ਵਸ ਦਿਹੁਰੀ ਮਸਤਕ ਸੱਚ ਨੀਸਾਣ ਬਹੁਤਾ ਜੀਵਨ ਮੰਗੀਐ ਮੋਆ ਨਾ ਲੋੜੈ ਕੋਏ ਸੁੱਖ ਜੀਵਨ ਤੇ ਸਾਖੀ ਹੈ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੁਣੇ ਕਿਆ ਗਣੀ ਜਿਸ ਹਰ ਗੁਰ ਦਰਸਨਾ ਹੋਏ ਜਿਉ ਸੁਪਨੈ ਨਿਸ ਭੁੱਲੀਐ ਜਬ ਲਗ ਨਿਦਰਾ ਹੋਏ ਇਹੋ ਸਰਪਨ ਕਹਿ ਵਸ ਜੀ ਅੜਾ ਅੰਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ ਅਗਨ ਮਰੈ ਜਲ ਪਾਈਐ ਜਿਉ ਬਾਰਿਕ ਦੂਦੈ ਮਾਏ ਬਿਨ ਜਲ ਕਮਲ ਸੋ ਨਾਤੀ ਹੈ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੂ ਪੇਜੜੈ ਡਰੀਆਸ ਉੱਚੋ ਪਰਬਤ ਗਾਕੜੋ ਨਾ ਪੌੜੀ ਤਿਤਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ ਭਾਈ ਰੇ ਭਵ ਜਲ ਬਿਖਮ ਡਰਾਉ ਪੂਰਾ ਸਤਿਗੁਰ ਰਸ ਮਿਲੈ ਗੁਰਤਾਰੇ ਹਰ ਨਾਉ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਭੀ ਸੱਚਾ ਸਲਾਹਣਾ ਸੱਚੇ ਥਾਨ ਪਿਆਰ ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸਕਰ ਲੱਖ ਪਾਰ ਕਿਸ ਹੀ ਨਾਲ ਨਾ ਚੱਲਿਆ ਖਪ ਖਪ ਮੋਏ ਅਸਾਰ ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਭ ਜੱਗ ਮਹਿ ਦੋਹੀ ਫੇਰੀਐ ਬਿਨ ਨਾਵੈ ਸਰਕਾਲ ਪਿੰਡ ਪੜੈ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ ਪੁੱਤਾਂ ਦੇਖ ਵਿਗਲ ਸੀ ਐ ਨਾਰੀ ਸੇਜ ਪਤਾਰ ਚੂਹਾ ਚੰਦਨ ਲਾਈਐ ਕੱਪੜ ਰੂਪ ਸਿਗਾਰ ਕੇਹੂ ਘੇਰ ਲਾਈਐ ਛੋਟ ਚੱਲੈ ਘਰ ਬਾਰ ਮਹਿਰ ਮਲੂਕ ਕਹਾਈਐ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਐ ਜਲ ਬਲੀਐ ਬਮਾਨ ਮਨਮੁਖ ਨਾਮ ਵਿਸਾਰਿਆ ਜਿਉ ਡਬ ਦੱਦਾ ਕਾਨ ਹੋਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸਵਾਹੇ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਵਾਰੀ ਪਾਹੇ ਨਾਨਕ ਤਰੀਐ ਸੱਚ ਨਾਮ ਸਿਰਸਾਹਾ ਪਾਤਸ਼ਾਹੋ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵਿਸਾਹੋ ਮਨਮੁਖ ਭੋਜਲ ਪਚ ਮੋਏ ਗੁਰਮੁਖ ਦਰੇ ਅਥਾਹੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਤ ਚੱਲਣਾ ਕੀ ਧੋਖ ਮੁਕਾਮ ਤਾਂ ਪਰ ਜਾਣੀਐ ਜਾ ਰਹਿ ਨਿਚਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਵਾਧੋ ਲਾਗ ਰਹੋ ਨਾਮੇ ਰਹਾਓ ਜੋਗੀ ਤਾਂ ਆਸਣ
1: ਪੰਡਿਤ ਵਖਾਣੇ ਪੋਥੀਆਂ ਸਿਧ ਬਹਿ ਦੇਵ ਸਥਾਨ ਸੋਰ ਸਿਧ ਗਣ ਗੰਧਰ ਮੁੰਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਪਰੇ ਪੀ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੋਤ ਕੇ ਚੱਲਣਾ ਦਿਲ ਸਮਝ ਤੂ ਪੀ ਪੂਚ ਸਬਦਾ ਮਾਹੀ ਵਖਾਣੀਏ ਵਿਰਲਾ ਤਬੂਜੈ ਕੋਏ ਨਾਨਕ ਵਖਾਣੇ ਬੇਨਤੀ ਜਲ ਥਲ ਮਈ ਅਲਸੋਏ ਅਲਾਹੋ ਅਲਖ ਅਗਮ ਕਾਦਰ ਕਰਨ ਹਰ ਕਰੀਮ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀਐ ਜਿਸ ਹਿੱਸਣਾ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਦਿਨ ਰਾਵ ਚੱਲੇ ਨਿਸ ਹੱਸ ਚੱਲੇ ਤਾਰਕਾ ਲੱਖ ਪੁਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੋਗੋਏ ਮਹੱਲੇ ਪਹਿਲੇ ਸਤਾਰ ਹੈ ਅਸ਼ਟਪਦੀਆ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਲਾਏ ਬੂਝੈ ਤਾਂ ਨਿਰਮਲ ਹੋਵੇ ਕੋਏ ਹਰ ਜੀਓ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤਹੀਣ ਕਾਹੇ ਜਗਾਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਵਿਰਥਾ ਜਨਮ ਗਵਾਇਆ ਰਹਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜਨਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕਟੰਬ ਮੋਹੇ ਲੁਭਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਓ ਮੇਰਾ ਅੰਤੇ ਹੋਏ ਸਿਖਾਈ ਪੇੜੀਏ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਪਜਾਣੇ ਅੰਧੇ ਠੋਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੇੜੀਏ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅੰਧਨ ਭਗਤ ਕਰੇ ਦਿਨ ਰਾਤੀ ਹੋਮੇ ਮੋਹ ਚੁਕਾਇਆ ਜਿਸ ਸਿਉ ਰਾਤਾ ਤੈਸੂ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰਸਬ ਦੀ ਵਿਚਾਰ ਸਤਿਗੁਰ ਸੇਵੀਏ ਸਹਿਜ ਉਪਜੈ ਹੋਮੇ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੇ ਸੱਚ ਰੱਖਿਆ ਉਰਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੇ ਹੋਮੇ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹੋ ਸਦ ਬਲਿਹਾਰੇ ਜਾਓ ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਓ ਭਗਤ ਵਿਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹੋਮੀ ਕਰਮ ਕਮਾਵਦੇ ਜਮ ਡੰਡ ਲੱਗੇ ਤਨਿਆਏ ਜੇ ਸਤਿਗੁਰ ਸੇਵਨ ਸੇ ਉਬਰੇ ਹਰ ਸੇ ਤੀਲੇ ਬੁਲਾਏ ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੂਰਵ ਕਰਤੇ ਲਿਖਿਆ ਤਿੰਨ ਗੁਰਮਤ ਨਾਮ ਸਮਾਏ ਰਹਾਉ ਵਿਣ ਸਤਿਗੁਰ ਪ੍ਰਤੀਤ ਨਾ ਆਵੇ ਨਾਮ ਨਾ ਲਾਗੋ ਭਾਉ ਸੁਪਨੇ ਸੁਖ ਨਾ ਪਾਵੇ ਦੁੱਖ ਮੈਂ ਸਵੇ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀਏ ਕਿਰਤ ਨਾ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਤਰਥ ਆਏ ਗੁਰ ਸਾਹਿਬ ਦੇ ਦਿੜਾਵੇ ਰੰਗ ਸਿਉਂ ਬਿਨ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਏ ਭੀ ਫਿਕ ਭੀ ਬਿਖ ਫਲ ਲਾਗੇ ਧਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਵ ਦੇ ਬਿਖ ਹੋਮੇ ਤਾਜ ਵਿਕਾਰ ਮਨ ਹੱਠ ਕਿਤੇ ਉਪਾਏ ਨਾ ਛੂਟੇ ਸਿਮਰ ਸ਼ਾਸਤਰ ਸੋ ਦੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਦਾਨ ਹੈ ਜਿਸ ਅੰਤ ਨ ਪਾਰਾ ਵਾਰ ਗੁਰਮੁਖ ਸਹੀ ਸੋਹ ਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਕ ਸੁਹਾਵੜਾ ਸੱਚ ਚੁਗੇ ਗੁਰ ਪਾਏ ਹਰਸ ਪੀਵੇ ਸਹਿਜ ਰਹੇ ਉੱਡੇ ਨ ਆਵੇ ਜਾਏ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਭਾਣੇ ਜੇ ਚਲਹੇ ਤਾਂ ਆਂਦਨ ਰਾਚਹਿ ਹਰਨਾਏ ਰਹਾਉ ਪੰਖੀ ਬਿਰਕ ਸੁਹਾਵੜੇ ਉਡਹਿ ਚੌਹ ਦਿਸ ਜਾਹੇ ਜੇ ਤਾਂ ਉਡਹਿ ਦੁੱਖ ਘਣੇ ਨਿਤ ਦਾਜਹਿ ਤੇ ਨਿਤ ਦਾਜੇ ਤੈ ਬਿਲ ਲਾਹੇ ਬਿਨ ਗੁਰ ਮਹਿਲ ਨਾ ਜਾ ਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰਿਆਵਲਾ ਸਾਚੇ ਸਹਿਜ ਸੁਭਾਏ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇ ਖਵਾਏ ਮਨਮੁਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨਾ ਬੈਸੀਏ ਉਹਨਾਂ ਘਰ ਨਾ ਗਿਰਾਓ ਕਟੀਏ ਤੈਨਤ ਜਾਲੀਏ ਉਹਨਾਂ ਸ਼ਬਦ ਨਾ ਨਾਓ ਹੁਕਮੇ ਕਰਮ ਕਮਾਵਣੇ ਪਈਏ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜੈ ਭੇਜੇ ਤੈ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣ ਹੈ ਬੱਪੜੇ ਭੂਲੇ ਫਿਰ ਹੈ ਗਵਾਰ ਮਨ ਹਟ ਕਰਮ ਕਮਾਵ ਦੇ ਨਿਤ ਨਿਤ ਹੋਏ ਖੁਆਰ ਅੰਤਰ ਸੰਤ ਨਾ ਆਵੇ ਨਾ ਸੱਚ ਲੱਗੇ ਪਿਆਰ ਗੁਰਮੁਖੀਆ ਮੁਖ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ ਆਏ ਸੇ ਪ੍ਰਵਾਨ ਹੈ ਸਭ ਕੁਲਕਾ ਕਰੇ ਉਧਾਰ ਸਭ ਨਦਰੀ ਕਰਮ ਕਮਾਵ ਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾ ਵਡਾਈਆ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਏ ਮਨਮੁਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਏ ਸਹਿਜੇ ਰਹੇ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰਭਗਤ ਹੈ ਵਿਰਲਾ ਪਾਏ ਕੋਏ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚਲ ਹੈ ਸਤਿਗੁਰ ਪਾਏ ਸਦਾ ਪਿਰਨਹਿ ਚਲ ਪਾਈਏ ਨਾ ਉਹ ਮਰੇ ਨਾ ਜਾਏ ਸ਼ਬਦ ਮਿਲੀ ਨਾ ਵਿਛੜੇ ਪਿਰਕੇ ਅੰਕ ਸਮਾਏ ਹਰ ਨਿਰਮਲੇ ਅਤੇ ਊਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੁੜੇ ਨਾ ਬੂ ਪਾਠ ਪੜੇ ਨਾ ਬੂਝਈ ਭੇਖੀ ਭਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸੁਭਾਏ ਬਿਨ ਸਬਦੇ ਜਗ ਦੁਖੀਆ ਫਿਰੇ ਮਨ ਮੁੱਖਾਂ ਨੂੰ ਗਈ ਖਾਏ ਸਬਦੇ ਨਾਮ ਧਿਆਈਏ ਸਬਦੇ ਸੱਚ ਸਮਾਏ ਮਾਇਆ ਭੂਲੇ ਸਿੱਧ ਫਿਰ ਹੈ ਸਮਾਧ ਨ ਲਗੇ ਸੁਭਾਏ ਤੀਨੇ ਲੋ ਵਿਆਪਤ ਹੈ ਆਦਿਕ ਰਹੀ ਲਪਟਾਏ ਬਿਨ ਗੁਰਮੁਕਤ ਨਾ ਪਾਈਏ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁਖ ਕਿਹੋ ਜਿਓ ਬੰਦ ਹੈ ਹੋਮੇ ਕਰਮ ਕਮਾਏ ਬਿਨ ਸ਼ਬਦ ਹੈ ਭਰਮ ਨਾ ਚੂਕੀ ਨਾ ਵਿੱਚੋਂ ਹੋਮੇ ਜਾਏ ਬਿਨ ਪ੍ਰੀਤੀ ਭਗਤ ਨਾ ਹੋਵੇ ਬਿਨ ਸ਼ਬਦੇ ਥਾਏ ਨਾ ਪਾਏ ਹੋ ਸਬਦੇ ਹੋਮੇ ਮਾਰੀਏ ਮਾਇਆ ਕਾ ਭਰਮ ਜਾਏ ਨਾਮ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ ਬਿਣ ਗੁਰ ਗੁਣ ਨਾ ਜਾਪਨੀ ਬਿਣ ਗੁਣ ਭਗਤ ਨਾ ਹੋਏ ਭਗਤ ਵਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸਬਦੇ ਹਰ ਸਾ ਲਾਹੀਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਪਰਮ ਭੁਲਾਏ ਮਨ ਮੋਹ ਕਰਮ ਕਰੇ ਨਹੀਂ ਬੂਝੈ ਮਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ ਮਨ ਰੇ ਨਾਮ ਜਪਹੋ ਸੁਖ ਹੋਏ ਗੁਰਪੂਰਾ ਸਹਲਾਈਏ ਸਹਿਜ ਮਿਲੇ ਪ੍ਰਭ ਸੋਏ ਰਹਾਓ ਪਰਮ ਗਿਆ ਪਉ ਭਾਗਿਆ ਹਰ ਚਰਨੀ ਚਿਤ ਲਾਏ ਗੁਰਮੁਖ ਸ਼ਬਦ ਕਮਾਈਏ ਹਰ ਵਸੇ ਮਨ ਆਏ ਕਰ ਮਹਿਲ ਸੱਚ ਸਮਾਈਏ ਜਮ ਕਾਲ ਨਾ ਸਕੇ ਖਾਏ ਨਾਮਾ ਸ਼ੀਬਾ ਕਬੀਰ ਜੋ ਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੇ ਜਾਤ ਗਵਾਈ ਸੁਰ ਨਰਤਨ ਕੀ ਬਾਣੀ ਗਾਵ ਹੈ ਕੋਈ ਨਾ ਮੇਟੈ ਪਾਈ ਦੈਤ ਪੁੱਤ ਕਰਮ ਧਰਮ ਕੇ ਸੰਜਮ ਨਾ ਪੜੇ, ਦੂਜਾ ਭਾਉ ਨਾ ਜਾਣੇ, ਸਤਿਗੁਰ ਭੇਟੀਏ ਨਿਰਮਲ ਹੋਆ, ਆਂਦਣ ਨਾ ਬਖਾਣੇ, ਏਕੋ ਪੜੇ ਏਕੋ ਨਾਮ ਬੂਝੇ, ਦੂਜਾ ਅਵਰ ਨਾ ਜਾਣੇ, ਖੜ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਭੁਲਾਏ, ਸਤਿਗੁਰ ਸੇਵੇ ਤਾਂ ਗਤ ਮਿਤ ਪਾਵੈ ਹੈ, ਹਰ ਜੀਉ ਮਨ ਵਸਾਏ, ਸੱਚੀ ਬਾਣੀ ਸਿਉਂ ਚਿਤ ਲਾਗੇ, ਆਵਣ ਜਾਣ ਰਹਾਏ, ਪੰਡਤ ਪੜ ਪੜ ਵਾਦ ਵਖਾਣ ਹੈ, ਬਿਨ ਗੁਰ ਭਰਮ ਭੁਲਾਏ, ਲੱਖ 84 ਹੀ ਫਿਰ ਪਿਆ, ਬਿਨ ਸਬਦੇ ਮੁਕਤ ਨਾ ਪਾਏ, ਜਾ ਨਾ ਉਹ ਚੇਤੇ ਤਾਂ ਗਤ ਪਾਏ, ਜਾ ਸਤਿਗੁਰ ਮੇਲ ਮਿਲਾਏ, ਸਤਸੰਗਤ ਮੈਂ ਨਾਮ ਹਰ ਉਪਜੈ, ਸਤਸੰਗਤ ਮੈਂ ਨਾਮ ਹਰ ਉਪਜੈ, ਜਾਂ ਸਤਿਗੁਰ ਮਿਲੇ ਸਵਾਏ, ਮਨ ਤਨ ਅਰਪੀ ਆਪ ਗਵਾਏ, ਚੱਲਾ ਸਤਿਗੁਰ ਭਾਏ, ਸਤ ਬਲਿਹਾਰੀ ਗੁਰੇ ਆਪਣੇ ਵਿਟੋਂ, ਜੇ ਹਰ ਸੇਤੀ ਚਿਤਲਾਏ, ਸੋ ਬ੍ਰਹਮਣ ਬ੍ਰਹਮ ਜੋ ਬਿੰਦੇ, ਹਰ ਸੇਤੀ ਰੰਗ ਰਾਤਾ, ਪ੍ਰਭ ਨਿਕਟ ਵਸੇ ਸਭਨਾ ਘਟ ਅੰਤਰ, ਗੁਰਮੁਖ ਵਿਰਲੇ ਜਾਤਾ, ਨਾਨਕ ਨਾਮ ਮਿਲੇ ਵਿੜਿਆਈ, ਗੁਰ ਕੇ ਸ਼ਬਦ ਪਛਾਤਾ, ਸ੍ਰੀ ਰਾਗ ਮਹੱਲਾ ਤੀਜਾ, ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ, ਪੜ ਪੜ ਪੰਡਤ ਜੋਤ ਕੀ ਥੱਕੇ, ਭੇਖੀ ਭਰਮ ਭੁਲਾਏ, ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ, ਪਾਈ ਰੇ ਗੁਰਬਿਨ ਸਹਿਜ ਨਾ ਹੋਏ, ਸਭ ਦੇਹੀ ਸਹਿਜ ਉਪਜੇ, ਹਰ ਪਾਇਆ ਸਭ ਸਚ ਸੋਏ, ਰਹਾਉ ਸਹਿਜੇ ਗਾਵਿਆ ਥਾਏ ਪਵੈ, ਬਿਨ ਸਹਿਜੇ ਕਥਨੀ ਬਾਦ, ਸਹਿਜੇ ਹੀ ਭਗਤ ਉਪਜੇ, ਸਹਿਜ ਪਿਆਰ ਬੈਰਾਗ, ਸਹਿਜੇ ਹੀ ਤੇ ਸੁਖ ਸ਼ਾਂਤ ਹੋਏ, ਬਨ ਸਹਿਜੇ ਜੀਵਨ ਬਾਦ, ਸਹਿਜ ਸਲਾਹੀ ਸਦਾ ਸਦਾ, ਸਹਿਜ ਸਮਾਧ ਲਗਾਏ, ਸਹਿਜੇ ਹੀ ਗੁਣ ਊਚਰੇ, ਭਗਤ ਕਰੇ ਲਿਵਲਾਏ, ਸਭਦੇ ਹੀ ਹਰ ਮਨ ਵਸੇ, ਰਸਨਾ ਹਰ ਸਖਾਏ, ਸਹਿਜੇ ਕਾਲ ਵਿਡਾਰਿਆ, ਸੱਚ ਸਰਣਾਈ ਪਾਏ, ਸਹਿਜੇ ਹਰ ਨਾਮ ਵਸਿਆ, ਸੱਚੀ ਕਾਰ ਕਮਾਏ, ਸੇਵੜ ਭਾਗੀ ਜਿਨੀ ਪਾਇਆ, ਸਹਿਜੇ ਰਹੀ ਸਮਾਏ, ਮਾਇਆ ਵਿੱਚ ਸਹਿ ਨਾ ਉਪਜੇ, ਮਾਇਆ ਦੂਜੇ ਪਾਏ, ਮਨਮੁਖ ਕਰਮ ਕਮਾਵਣੇ, ਹੋਮੇ ਜਲੇ ਜਲਾਏ, ਜੰਮਣ ਮਰਨਾ ਚੂਕਈ, ਫਿਰ ਫਿਰ ਆਵੇ ਜਾਏ, ਤ੍ਰੇਹਾਂ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੈਗੁਣ ਭਰਮ ਭੁਲਾਏ, ਪੜੀਏ ਗੁਣੀਏ ਕਿਆ ਕਥੀਏ, ਜਾਂ ਮੁੰਡੋ ਕੁੱਥਾ ਜਾਏ, ਚੌਥੇ ਪਦ ਮੈਂ ਸਹਿਜ ਹੈ, ਗੁਰਮੁਖ ਪੱਲੇ ਪਾਏ, ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋਜੀ ਹੋਏ, ਗੁਣਵੰਤੀ ਸਲਾਹਿਆ, ਸੱਚੇ ਸੱਚੀ ਸੋਏ, ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ, ਬਿਣ ਸਹਿਜੇ ਸਭ ਅੰਧ ਹੈ, ਮਾਇਆ ਮੋਹ ਗੁਬਾਰ, ਸਹਿਜੇ ਹੀ ਸੋਜੀ ਪਈ, ਸੱਚੇ ਸ਼ਬਦ ਅਪਾਰ, ਆਪੇ ਬਖਸ ਮਿਲਾਇਨ ਪੂਰੇ ਗੁਰ ਕਰਤਾਰ, ਸਹਿਜੇ ਅਦਿਸ਼ਟ ਪਛਾਣੀਏ, ਨਿਰਭਉ ਜੋਤ ਨਿਰੰਕਾਰ, ਸਭਨਾ ਜੀਆਂ ਕਾ ਇਕ ਦਾਤਾ, ਜੋਤੀ ਜੋਤ ਮਿਲਾਵਣ ਹਾਰ, ਪੂਰੇ ਸ਼ਬਦ ਸਲਾਹੀਏ, ਜਿਸਦਾ ਅੰਤ ਨ ਪਾਰਾਵਾਰ, ਗਿਆਨੀਆਂ ਕਾ ਤਣ ਨਾਮ ਹੈ, ਸਹਿਜ ਕਰੇ ਵਾਪਾਰ, ਆਂਦਣ ਲਾਹਾ ਹਰ ਨਾਮ ਲੈਣ, ਅਖੁੱਟ ਭਰੇ ਭੰਡਾਰ, ਨਾਨਕ ਤੋਟ ਨਾ ਆਵੇ ਦੀਏ ਦੇਵਣ ਹਾਰ, ਸ੍ਰੀ ਰਾਗ ਮਹੱਲਾ ਤੀਜਾ, ਸਤਿਗੁਰ ਮਿਲੀਏ ਫੇਰ ਨਾ ਪਵੇ, ਜਨਮ ਮਰਨ ਦੁੱਖ ਜਾਏ, ਪੂਰੇ ਸ਼ਬਦ ਸਭ ਸੋਜੀ ਹੋਈ, ਹਰਨਾਮੇ ਰਹੇ ਸਮਾਏ, ਮਨ ਮੇਰੇ ਸਤਿਗੁਰ ਸਿਉਂ ਚਿਤ ਲਾਏ, ਨਿਰਮਲ ਨਾਮ ਸਦ ਨਵਤ ਨੂੰ ਆਪ ਵਸੇ ਮਨ ਆਏ, ਰਹਾਉ ਹਰ ਜੀਉ ਰਾਖੋ ਆਪਣੀ ਸਰਨਾਈ, ਜਿਉਂ ਰਾਖੇ ਤੋ ਰਹਿਣਾ, ਗੁਰ ਕੇ ਸ਼ਬਦ ਜੀਵਤ ਮਰੇ, ਗੁਰਮੁਖ ਭਾਵ ਜਲ ਧਰਨਾ, ਵੱਡੇ ਭਾਗ ਨਾ ਉਪਾਈਏ, ਗੁਰਮਤਿ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਿਹਾ ਸਮਾਈ, ਇੱਕ ਨਾ ਮਨਮੁਖ ਸ਼ਬਦ ਨਾ ਭਾਵੈ, ਬੰਧਨ ਬੰਧ ਪਵਾਇਆ, ਲੱਖ 84 ਫਿਰ ਫਿਰ ਆਵੇ, ਬਿਰਥਾ ਜਨਮ ਗਵਾਇਆ, ਭਗਤਾ ਮਨ ਆਨੰਦ ਹੈ, ਸੱਚੇ ਸ਼ਬਦ ਰੰਗ ਰਾਤੇ, ਆਂਦਿਨ ਗੁਣ ਗਾਵੇ, ਸਦ ਨਿਰਮਲ ਸਹਿਜੇ ਨਾਮ ਸਮਾਤੇ, ਗੁਰਮੁਖੀ ਅੰਮ੍ਰਿਤ ਬਾਣੀ ਬੋਲੇ, ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਅਰਾਧੈ, ਗੁਰਮੁਖ ਕਤ ਕਹਾਣੀ, ਸੱਚਾ ਸਹਿਬ ਸੇਵੀਏ, ਗੁਰਮੁਖ ਵਸੇ ਮਨ ਆਏ, ਸਦਾ ਰੰਗ ਰਾਤੇ ਸੱਚ ਸਿਉਂ, ਆਪਣੀ ਕਿਰਪਾ ਕਰੇ ਮਿਲਾਏ, ਆਪੇ ਕਰੇ ਕਰਾਏ, ਆਪੇ ਕਰੇ ਕਰਾਏ, ਆਪੇ ਇੱਕ ਨਾ ਸੁੱਤਿਆਂ ਦੇ ਜਗਾਏ, ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ, ਸ੍ਰੀ ਰਾਗ ਮਹੱਲਾ ਤੀਜਾ, ਸਤਿਗੁਰ ਸੇਵੀਏ ਮਨ ਨਿਰਮਲਾ ਭਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗੈਰ ਗੰਭੀਰ, ਸੱਚੀ ਸੰਗਤ ਬੈਸਣਾ ਸੱਚ ਨਾ ਮਨ ਧੀਰ, ਮਨ ਰੇ ਸਤਿਗੁਰ ਸੇਵ ਨਿਸੰਗ, ਸਤਿਗੁਰ ਸੇਵੀਏ ਹਰ ਮਨ ਵਸੇ, ਲਗੇ ਨਾ ਮੈਲ ਪਤੰਗ, ਰਹਾਉ ਸੱਚੇ ਸ਼ਬਦ ਪਾਤੀ ਉਪਜੇ, ਸੱਚੇ ਸੱਚਾ ਨਾਓ, ਜਿਨੀ ਹੋਮੀ ਮਾਰ ਪਛਾਣਿਆ, ਹੋ ਤਨ ਬਲਿਹਾਰੇ ਜਾਉ, ਮਨਮੁਖ ਸੱਚ ਨਾ ਜਾਣਨੀ, ਤਨ ਠੌਰ ਨਾ ਕਥੂ ਥਾਉ, ਸੱਚ ਖਾਣਾ ਸੱਚ ਪਹਿਨਣਾ, ਸੱਚੇ ਹੀ ਵਿਚਵਾਸ, ਸਦਾ ਸੱਚਾ ਸਹਲਾਣਾ, ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਕਰਵਾਸ, ਸੱਚ ਵੇਖਣ ਸੱਚ ਬੋਲਣਾ, ਤਨ ਮਨ ਸੱਚਾ ਹੋਏ, ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ, ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ, ਸਤਿਗੁਰ ਜਿਨੀ ਨਾ ਸੇਵਿਓ ਸੇ ਕਿੱਤਾ ਏ ਸੰਸਾਰ, ਜਮਦਰ ਬੱਧੇ ਮਾਰੀਏ ਕੂਕ ਨਾ ਸੁਣੇ ਪੁਕਾਰ, ਬਿਰਥਾ ਜਨਮ ਗਵਾਇਆ ਮਰ ਜਾਮੇ ਵਾਰੋ ਵਾਰ, ਇਹੋ ਜਗ ਜਲਤਾ ਦੇਖ ਕੈ ਭਜ ਪੈ ਸਤਿਗੁਰ ਸਰਨਾ, ਸਤਿਗੁਰ ਸਚ ਦੜਾਇਆ, ਸਦਾ ਸਤ ਸੰਜਮ ਰਹਿਣਾ, ਸਤਿਗੁਰ ਸੱਚਾ ਹੈ ਬੋਹਿਥਾ ਸਬਦੇ ਭਾਵ ਜਲ ਤਰਨਾ। ਲੱਖ ਚੁਰਾਸੀ ਹੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ, ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਦ ਖੋਈ, ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ। ਜੋ ਸੱਚੇ ਲਾਏ ਸੇ ਸੱਚ ਲੱਗੇ, ਨਿਤ ਸੱਚੀ ਕਾਰ ਕਰਨ, ਤਿੰਨਾਂ ਨਿਜ ਘਰ ਵਾਸਾ ਪਾਇਆ ਸੱਚੇ ਮੈਲ ਰਹਨ। ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ। ਸ੍ਰੀ ਰਾਗ ਮਹੱਲਾ ਪੰਜਵਾਂ। ਜਾ ਕੋ ਮੁਸਕਲ ਅਤ ਬਣੇ, ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ, ਸਾਕ ਪੀ ਭੱਜ ਖਲੇ ਸਭੋ ਭੱਜੇ ਆਸਰਾ, ਚੁੱਕੇ ਸਵੇ ਸਰਾਓ ਚਿੱਤਾ ਵੇ ਓਸ ਪਾਰ ਬ੍ਰਹਮ ਲਗੇ ਨਾ ਤੱਤੀ ਵਾਉ। ਸਾਹਿਬ ਨ ਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ ਗੁਰਸਬਦੀ ਸੱਚ ਜਾਣ ਰਹਾਉ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮਣਾ ਪੱਲੇ ਨਾ ਪਵੇ ਨਾ ਕੋ ਦੇਵੈ ਧੀਰ, ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤਾਵੇ ਓਸ ਭਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੌਕੁੰਟਕਾ ਘੜੀ ਨਾ ਬੈਸਨ ਸੋਏ, ਚੇਤਾਵੇ ਓਸ ਪਾਰ ਬ੍ਰਹਮ ਤਾਨ ਮਨ ਸੀਤਲ ਹੋਏ, ਕਾਮ ਕ੍ਰੋਧ ਮੋਏ ਵਸ ਕੀਆ, ਕਿਰਪਣ ਲੋਭ ਪਿਆਰ, ਚਾਰੇ ਕਿਲ ਵਿਖੁਨ ਅੱਗ ਕੀਏ, ਹੋਆ ਅਸਰ ਸੰਘਾਰ, ਪੋਥੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਧਰਿਆ, ਚੇਤਾਵੇ ਓਸ ਪਾਰ ਬ੍ਰਹਮ ਤਾਨ ਨਿਮਖ ਸਿਮਰਨ ਤਰਿਆ, ਸਾਸ ਸਿਮਰਤ ਬੇਦ ਚਾਰ ਮੁਖਾਬਰ ਵਿਚਰੇ, ਤਪੀ ਤਪੀ ਸਰਜੋਗਿਆ ਤੀਰਥ ਗਮਨ ਕਰੇ, ਖਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ, ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ, ਰਾਜ ਮਿਲਕ ਸਿਖ ਤਾਰੀਆ ਰਸ ਭੋਗਣ ਵਿਸਤਾਰ, ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ, ਰੰਗ ਤਮਾਸੇ ਬੋਬੀ ਦੀ ਚਾਏ ਲੱਗ ਰਿਹਾ, ਚਿਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੋਨ ਗਿਆ, ਬਹੁਤ ਤਨਾੜਿਆ ਚਾਰਵੰਤ ਸੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਪਾਈਆ ਸਾਜਣ ਸੰਗ ਪ੍ਰੀਤ, ਲਸਕਰ ਤਸਕਰ ਬੰਦ ਬੰਦ ਜੀਓ ਜੀਓ ਸੰਗਲੀ ਕੀਤ, ਚਿਤਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾਤਲ ਦੀਤ, ਕਾਇਆ ਰੋਗ ਨਾ ਸ਼ਿਦਰ ਕਿਸ਼ ਨਾ ਕਿਸ਼ ਕਾੜਾ ਸੋਗ, ਮਿਰਤ ਨਾ ਆਵੀ ਚਿੱਤ ਤਿਸ ਐਨਸ ਭੋਗੈ ਭੋਗ, ਸਭ ਕੁਛ ਕੀ ਤੋਂ ਆਪਣਾ ਜੀਏ ਨਾ ਸੰਕ ਧਰਿਆ, ਚਿਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਭਰਿਆ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉ ਜਿਉ ਹੋ ਵਧਾਈਏ ਤਿਉ ਤਿਉ ਹਰਸਿਓ ਰੰਗ, ਦੋਹਾਂ ਸਿਰਿਆਂ ਕਾ ਖਸਮ ਆਪ ਅਵਰ ਨਾ ਦੂਜਾ ਥਾਓ, ਸਤਿਗੁਰ ਤੁੱਠੇ ਪਾਇਆ ਨਾਨਕ ਸੱਚਾ ਨਾਓ। ਸ੍ਰੀ ਰਾਗ ਮਹੱਲਾ ਪੰਜਵਾਂ। ਕਰ ਪੰਜਵਾਂ ਜਾਣੋ ਨਹੀਂ ਭਾਵੇ ਕਮਨ ਬਾਤਾ, ਮਨ ਖੋਜ ਮਾਰਗ ਰਹਾਓ, ਧਿਆਨੀ ਧਿਆਨ ਲਾਭ ਹੈ ਗਿਆਨੀ ਗਿਆਨ ਕਮਾਵ ਹੈ, ਮਨ ਪ੍ਰੇਮ ਪ੍ਰਭ ਕੇ ਨਹੀਂ ਜਾਤਾ, ਭਗੌਤੀ ਰਹਿਤ ਯੁਗਤਾ ਜੋਗੀ ਕਹਿਤ ਮੁਕਤਾ, ਤਪਸੀ ਤਪ ਹਿਰਾਤਾ ਮੋਨੀ ਮੋਣ ਧਾਰੀ, ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ, ਭਗਤ ਨਵੇਂ ਪਰਵਾਰ ਪ੍ਰਕਾਰਾ ਪੰਡਿਤ ਵੇਦ ਬਕਾਰਾ, ਗ੍ਰਸਤੀ ਗ੍ਰਸਤਰ ਮਾਤਾ, ਇੱਕ ਸਬਦੀ ਬਹੁਰੂਪ ਅਵਦੂਤਾ, ਕਾਪੜੀ ਕੋਤੇ ਜਾਗੂਤਾ, ਇੱਕ ਤੀਰਥ ਨਾਤਾ ਨਿਰਹਾਰ ਵਰਤੀ ਆ ਪਰਸਾ, ਇੱਕ ਲੂਕ ਨਾ ਦੇਵੇ ਦਰਸਾ, ਇੱਕ ਮਨ ਹੀ ਗਿਆਤਾ ਘਾਟ ਨਾ ਕਿਨ ਹੀ ਕਹਾਇਆ, ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ, ਸਗਲ ਉਗਤੋ ਪਾਵਾ ਤਿਆਗੀ ਸਰਨ ਪਾਵਾ, ਨਾਨਕ ਗੁਰ ਚਰਨ ਪ੍ਰਾਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ। ਕਰ ਤੀਜਾ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤਿਰ ਅੰਤ ਨਾ ਪਾਇਆ ਸੁਰਗ ਮਸ਼ ਪਾਇਆ, ਅਲਜੀਓ ਹੋ ਵਾਰੀ ਹੋ ਵਾਰਨੇ ਕੁਰਬਾਨ ਤੇਰੇ ਨਾਮ ਨੂੰ ਰਹਾਉ, ਤੁਦ ਸੰਸਾਰੋ ਪਾਇਆ ਸਿਰੇ ਸਿਰ ਧੰਦੇ ਲਾਇਆ, ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ, ਪ੍ਰਗਟ ਪਹਾਰੇ ਜਾਪਦਾ ਸਭ ਨਾਵੇ ਨੂੰ ਪ੍ਰਤਾਪਦਾ, ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ, ਸਤਿਗੁਰ ਕੋ ਬਲ ਜਾਈਏ ਜਿਤ ਮਿਲੀਏ ਪਰਮਗਤ ਪਾਈਏ, ਸੁਰ ਨਰ ਮੁੰਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ, ਸਤਸੰਗਤ ਕੈਸੀ ਜਾਣੀਏ ਜਿਤ ਏਕੋ ਨਾਮ ਵਖਾਣੀਏ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਇਹੋ ਜਗਤ ਭਰਮ ਪੁਲਾਇਆ ਆਪੋ ਤੋਂ ਦੁਖਵਾਇਆ, ਪ੍ਰਤਾਪ ਲੱਗਾ ਦੋਹਾਗਣੀ ਭਾਗ ਜਨਾ ਕੇ ਨਾਹੇ ਜੀਓ, ਦੋਹਾਗਣੀ ਕਿਆ ਨਿਸ਼ਾਨੀਆਂ ਖਸਮ ਹੋ ਕੁੱਥੀਆਂ ਫਿਰ ਇਹ ਨਿਮਾਣੀਆਂ, ਮੈਲੇ ਵੇਸਤ ਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ, ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ, ਨਦਰ ਕਰੈ ਕੈ ਆਪਣੀ ਆਪੇ ਲਏ ਮਿਲਾਏ ਜੀਓ, ਹੁਕਮ ਜਿਨ੍ਹਾਂ ਨੂੰ ਮਨਾਇਆ ਤਨੇ ਅੰਤਰ ਸ਼ਬਦ ਵਸਾਇਆ, ਸਹੀਆ ਸੇ ਸੁਹਾਗਣੀ ਜਿਨਸੈ ਨਾਲ ਪਿਆਰ ਜੀਓ, ਜਿਨ੍ਹਾਂ ਭਾਣੇ ਘਰ ਆਸਾਇਆ ਤਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭਸੇ ਲਏ ਮਿਲਾਏ ਜਿਉ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚ ਉਹ ਅਹੰਕਰਨ ਚੁਕਾਇਆ ਦੁਰਮੁਖਾ ਦੁੱਖ ਕਟਿਆ ਭਗ ਬੈਠਾ ਮਸਤਕ ਆਏ ਜਿਉ ਅੰਮ੍ਰਿਤ ਤੇਰੀ ਬਾਣੀਆਂ ਤੇਰੇ ਭਗਤਾਂ ਹਿਰਦੇ ਸਮਾਣੀਆਂ ਸੁਖ ਸੇਵਾ ਅੰਦਰ ਰੱਖੀਏ ਆਪਣੀ ਨਦਰ ਕਰੇ ਨਿਸਤਾਰ ਜਿਉ ਸਤਿਗੁਰ ਮਿਲਿਆ ਜਾਣੀਏ ਜਿਤ ਮਿਲੀਏ ਨਾ ਵਿਖਾਣੀਏ ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜਿਉ ਹੋ ਸਤਿਗੁਰ ਮਿਟੋਂ ਕਮਾਇਆ ਜਿਨ ਭਰਮ ਪੁੱਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲਏ ਰਲਾਏ ਜਿਉ ਤੂੰ ਸਭਨਾ ਮਾਹੇ ਸਮਾਇਆ ਤਿਨ ਕਰਤੇ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਆ ਜਾ ਕੋ ਜੋ ਧਰੇ ਕਰਤਾਰ ਜਿਉ ਆਪੇ ਖਸਮ ਨਿਵਾਜਿਆ ਜਿਉ ਪਿਣ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖਿਆ ਦੋਇ ਕਰ ਮਸਤਕ ਧਾਰ ਜਿਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਾਪ ਸਭ ਕੁਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੇ ਜੈਕਾਰ ਜਿਉ ਮੇਰੇ ਗੁਣ ਅਵਗਣ ਨਾ ਵਿਚਾਰਿਆ ਪ੍ਰਭ ਆਪਣਾ ਬਿਰਦ ਸਮਾਰਿਆ ਕੰਠ ਲਾਏ ਕੇ ਰੱਖਿਓਣ ਲੱਗੇ ਨਾ ਤੱਤੀ ਵਾਉ ਜਿਉ ਮੈਂ ਮੰਤਨ ਪ੍ਰਭੂ ਧਿਆਇਆ ਜੀਏ ਇਛੜਾ ਫਲ ਪਾਇਆ ਸਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੇ ਨਾ ਉਜਿਓ ਤੁਦ ਆਪੇ ਆਪ ਹੋ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੇ ਤਿਸੇ ਬੁਝਾਏ ਜਿਉ ਗੁਰਪ੍ਰਸਾਦੀ ਪਾਇਆ ਤੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜਿਉ ਗੋਪੀ ਨੇ ਗੁਆਲਿਆ ਤੁਦ ਆਪੇ ਗੋਏ ਉਠਾ ਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਪੰਨ ਸਵਾਰ ਜਿਉ ਜਿਨ ਸਤਿਗੁਰ ਸਿਉਂ ਚਿਤ ਲਾਇਆ ਤਿਨੀ ਦੂਜਾ ਭਾਉ ਚੁਕਾਇਆ ਨਿਰਮਲ ਜੋਤਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜਿਉ ਤੇਰੀਆ ਸਦਾ ਸਦਾ ਵਡਿਆਈਆ ਮੈਂ ਰਾਤ ਦਹੇ ਤੇਰੀਆ ਸਦਾ ਸਦਾ ਚਗਿਆਈਆ ਮੈਂ ਰਾਤ ਦਹੇ ਵਡਿਆਈਆ ਅਣਮੰਗਿਆ ਦਾਨ ਦੇਵਣਾ ਕੋ ਨਾਨਕ ਸੱਚ ਸੰਭਾਲ ਜਿਉ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਈ ਜਿਉ ਸਤਿਗੁਰ ਪੁਰਖ ਮਿਲਾਇਆ ਤਿਸ ਜੇ ਵੜਿਆ ਵਰਨਾ ਕੋਈ ਜਿਉ ਰਹਾਉ ਗੁਸਾਈ ਮਹਿੰਡਾ ਇਠੜਾ ਅਮ ਅਬੇ ਥਾ ਮੋ ਮਿਠੜਾ ਭੈਣ ਪਾਈ ਸਭ ਸੱਜਣਾ ਤੁਦ ਜੇਹਾ ਨਾਹੀ ਕੋਏ ਜਿਉ ਤੇਰੇ ਹੁਕਮੇ ਸਾਹਮਣੇ ਆਇਆ ਮੈਂ ਸਤਕਾ ਹਲ ਜੁਆਇਆ ਨਾ ਬੀਜਣ ਲੱਗਾ ਆਸ ਘਰ ਹਰ ਬੋਹਲ ਬਸ ਜਮਾਏ ਜਿਉ ਹੋ ਗੁਰਮਲ ਇੱਕ ਪਛਾਣਦਾ ਦੁਆ ਕਾਗਲ ਚੇਤਨਾ ਜਾਣਦਾ ਹਰ ਇੱਕ ਤੇ ਕਾਰੇ ਲਾਇਓਣ ਜਿਉ ਭਾਵੇ ਤਿਵੇ ਨਿਭਾਏ ਜਿਉ ਤੁਸੀਂ ਭੋਗਿਓ ਪੁੰਚੋ ਪਾਹੀਓ ਗੁਰ ਦੀ ਬਾਣ ਕਵਾਏ ਪਹਿਨਾਇਓ ਹੋ ਹੋਆ ਮਹਾਰ ਪਿੰਡ ਦਾ ਬਣਿਆਂਦੇ ਪੰਜ ਸਰੀਕ ਜਿਉ ਹੋ ਆਇਆ ਸਾਮੇ ਤੇ ਹੱਡੀਆ ਪੰਜ ਕਿਰਸਾਨ ਮੁਜੇਰੇ ਮਹੱਡਿਆ ਕੰਨ ਕੋਈ ਕੱਢ ਨਾ ਹੰਗੀ ਨਾਨਕ ਬੁੱਠਾ ਘੁੱਗ ਗਿਰਾਉ ਜਿਉ ਹੋ ਵਾਰੀ ਕੁੰਮਾ ਜਾਪਦਾ ਇੱਕ ਸਾਹਾ ਤੁਧ ਧਿਆਈ ਦਾ ਉੱਜੜ ਥਿਉ ਵਸਾਇਓ ਹੋ ਤੁਧ ਵਿਟੋਂ ਕੁਰਬਾਨ ਜਿਉ ਹਰ ਇੱਠੇ ਨਿਤ ਧਿਆਈ ਦਾ ਮਨਚਿੰਦੀ ਸੋ ਫਲ ਪਾਈ ਦਾ ਸੱਭੇ ਕਾਜ ਸਵਾਰੀਅਨ ਲਾਹਿਨ ਮਨ ਕੀ ਭੁੱਖ ਜਿਉ ਮੈਂ ਛੱਡਿਆ ਸਭੋ ਤੰਦੜਾ ਗੋਸਾਈ ਸੇਵੀ ਸੱਚੜਾ ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੈਦਾ ਛਿੱਕ ਜਿਉ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਉ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਸਿੱਖਾ ਲੈਦਾ ਭਾਲਕੈ ਪੈਰ ਧੋਵਾ ਪੱਖਾ ਫੀਰਦਾ ਤਿਸ ਨਿਵ ਨਿਵ ਲੱਗਾ ਪਾਏ ਜਿਉ ਸੁਣ ਗੱਲਾ ਗੁਰ ਪੈ ਆਇਆ ਨਾਮਦਾਨ ਸੁਨਾਣੇ ਦੜਾਇਆ ਸਭ ਮੁਕਤ ਹੋਆ ਸਹਿ ਸਾਰੜਾ ਨਾਨਕ ਸੱਚੀ ਬੇੜੀ ਚਾੜ ਜਿਉ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ ਦੈ ਕੰਨ ਸੁਣੋ ਅਰਦਾਸ ਜਿਉ ਥੋਕ ਵਜਾਏ ਸਭ ਡਿੱਠੀਆਂ ਤੁਸੀਂ ਆਪੇ ਲੈਣ ਛੁਡਾਏ ਜਿਉ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰਜਾਨ ਦਾ ਸਭ ਸੁਖਾਲੀ ਬੁੱਠੀਆਂ ਇਹੋ ਹੋਆ ਹਲੇ ਮੀਰਾਜ ਜਿਉ ਚਮਚਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਬਹੁਮਾਨ ਕੀਆ ਤੁਹਾਡੇ ਉੱਪਰੇ ਤੂੰ ਆਪੇ ਪਾਹੇ ਥਾਏ ਜਿਉ ਤੇਰਿਆ ਭਗਤਾਂ ਪੁਖਸਾ ਤੇਰਿਆ ਹਰ ਲੋਚਾ ਪੂਰਨ ਮੇਰੀਆ ਦੇਹੋ ਦਰ ਸੁਖਦਾਤਿਆ ਮੈਂ ਗਲ ਵਿੱਚ ਲਹਿਓ ਮਲਾਏ ਜਿਉ ਤੁਧ ਜੇਵੜੇ ਅਵਰ ਨਾ ਪਾ ਲਿਆ ਤੂੰ ਦੀਪ ਲੋ ਪਾਇਆ ਲਿਆ ਤੂੰ ਥਣ ਥਣੰਤਰ ਰਾਵ ਰਿਹਾ ਨਾਨਕ ਭਗਤਾ ਸੱਚਿਆ ਆਧਾਰ ਜਿਉ ਹੋ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲੀ ਉੱਚ ਦਮਾਲੜਾ ਸਭ ਹੋਈ ਛੰਜੇ ਇਕੱਠੀਆ ਦੋਇ ਬੈਠਾ ਵੇਖੇ ਆਪ ਜਿਉ ਵਾਦ ਵੱਜਣ ਟਮਕ ਪੇਰੀਆ ਮਲ ਲੱਥੇ ਲੈਂਦੇ ਫੇਰੀਆ ਨਿਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜਿਉ ਸਭ ਇਕੱਠੇ ਹੋਏ ਆਇਆ ਕਰਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਉ ਤੂੰ ਵਰਨਾ ਚੇਨਾ ਬਾਰਾ ਹਰ ਦਿਸੇ ਹਾਜ਼ਰ ਜਾਹਰਾ ਸੁਣ ਸੁਣ ਤੁਝੇ ਧਿਆਏ ਦੇ ਤੇਰੇ ਭਗਤ ਰਤੇ ਗੁਣਤਾਸ ਜਿਉ ਮੈਂ ਜੁਗ ਜੁਗ ਦਈਏ ਸੇਵੜੀ ਗੁਰਕੱਟੀ ਮੇਡੀ ਜੇਵੜੀ ਹੋ ਬਾਹਰ ਛਿੰਜਣਾ ਨੱਚੂ ਨਾਨਕੇ ਉਸਰ ਲੱਦਾ ਭਾਲ ਜਿਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਕਰ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ ਉਰਧਤਾ ਪੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਉਰਧ ਧਿਆਨ ਲਿਵ ਲਾਗਾ ਨਾਮਰ ਜਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਭਾਸ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ ਜਿਉਂ ਜਸਤਾ ਕਰ ਕਾਨ ਹੱਥੋ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸੇ ਨਾ ਜਾਣੇ ਮਨ ਭੀਤਰ ਤਰ ਗਿਆਨ ਕਹੁ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਧਨ ਜੋਬਣ ਸਿਉਂ ਚਿੱਤ ਹਰ ਕਾ ਨਾਮ ਨਾ ਚੇਤੀ ਵਣਜਾਰਿਆ ਮਿੱਤਰਾ ਬੱਧਾ ਛੁੱਟੇ ਜਿੱਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਵਿਕਲ ਪਿਆ ਸੰਗ ਮਾਇਆ ਧਨ ਸਿਉਂ ਰੱਤਾ ਜੋਬਣ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋਬਣ ਸਿਉਂ ਚਿੱਤ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ ਖੈਨ ਮੈਂ ਪਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉਂ ਲਾਇਆ ਹੇਤ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਏ ਖੈ ਲਾਈਏ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸੁਤ ਨੇਹੋ ਕਨੇਰਾ ਮਾਇਆ ਮੋਹ ਸਵਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜੇ ਹੇਤ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੁਟੇਗਾ ਹਰ ਚੇਤ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਭਰ ਜੋਬਣ ਮੈਂ ਮਤ ਅਹਿਨਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਦਲੇ ਨਾਮ ਨਾ ਚਿੱਤ ਰਾਮ ਨਾਮ ਘਟ ਅੰਤਰ ਨਾਹੀਂ ਹੋਰ ਜਾਣੇ ਰਸਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀਂ ਜਨਮ ਹਰੋ ਗਏ ਝੂਠੇ ਤੀਰਥ ਵਰਤ ਕੁਸੋ ਸੰਜਮ ਨਾਹੀਂ ਕਰਮ ਧਰਮ ਨਹੀਂ ਪੂਜਾ ਨਾਨਕ ਭਾਈ ਭਗਤ ਨਿਸਤਾਰਾ ਦੁਬਧਾ ਵਿਆਪੈ ਦੂਜਾ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਸਰਹੰਸ ਉਲੱਥੜੇ ਆਏ ਜੋਬਨ ਘਟੇ ਜਰੂਆ ਜਣੇ ਵਣਜਾਰਿਆ ਮਿੱਤਰਾ ਆਪ ਘਟੇ ਦਿਨ ਜਾਏ ਅੰਤਕਾਲ ਪਛਤਾਸੀ ਅੰਦਲੇ ਜਾਂ ਜਮ ਪਕੜ ਚਲਾਇਆ ਸਭ ਕੁਛ ਆਪਣਾ ਘਰ ਘਰ ਰੱਖਿਆ ਖੈਨ ਮੈਂ ਪਿਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰੇ ਅਵਗਣ ਪਛਤਾਏ ਕਹੁ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਲਿਵਲਾਏ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿਰਧ ਭਇਆ ਤਨ ਖੀਣ ਅੱਖੀ ਅੰਧ ਨਾ ਦੀ ਸਹੀ ਵਣਜਾਰਿਆ ਮਿੱਤਰਾ ਕੰਨੀ ਸੁਣੇ ਨਾ ਵੈਣ ਅੱਖੀ ਅੰਧ ਜੀਵ ਰਸ ਨਾਹੀਂ ਰਹੇ ਪ੍ਰਾਕੋ ਤਾਣਾ ਗੁਣ ਅੰਤਰ ਨਾਹੀਂ ਕਿਉਂ ਸੁਖ ਪਾਵੇ ਮਨ ਮੁਖਿਆ ਵਣ ਜਾਣਾ ਖੜ ਪੱਕੀ ਕੁੜ ਭੱਜੇ ਬਿਨਸੇ ਆਏ ਚੱਲੇ ਕਿਆ ਮਾਣ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ ਓੜਕ ਆਇਆ ਤਿਨ ਸਾਇਆ ਵਣਜਾਰਿਆ ਮਿੱਤਰਾ ਜਰਜਰ ਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ ਆਪਗਨ ਖੜ ਸੜ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋ ਹੋਈ ਨਾ ਸਾਕੇ ਭਾਈ ਭਗਤ ਪੈ ਤਰਨਾ ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਿਟਾਵੇ ਕਹੁ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਪਾਇਆ ਉਦਰ ਮਝਾਰ ਹਰ ਧਿਆਵੇ ਹਰ ਉਚਰੇ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਆਰਾਧੇ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਪਿਆ ਮੁਖ ਲਾਗਾ ਸਰਸੇ ਪਿਤਾ ਮਾਤ ਥੀਵਿਆ ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ ਕਰ ਹੁਰ ਗਿਰ ਕਰ ਹਿਰਦੇ ਗੁਰਮੁਖ ਵਿਚਾਰ ਕਹੁ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਏ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੇ ਭਾਏ ਮੇਰਾ ਮੇਰਾ ਕਰ ਪਾਲੀਏ ਵਣਜਾਰਿਆ ਮਿੱਤਰਾ ਲੈ ਮਾਤ ਪਿਤਾ ਗਲ ਲਾਏ ਲਾਵੇ ਮਾਤ ਪਿਤਾ ਸਦਾ ਗਲ ਸੇਤੀ ਮਨ ਜਾਣੇ ਖੱਟ ਖਵਾਏ ਜੋ ਦੇਵੈ ਤਿਸੇ ਨਾ ਜਾਣੇ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੇ ਮਨ ਲਿਵਲਾਏ ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਤਿਸ ਕਾਲ ਨਾ ਕਬ ਹੂੰ ਖਾਏ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤਵੇ ਧਨ ਸੰਚਵੇ ਵਣਜਾਰਿਆ ਮਿੱਤਰਾ ਹਰਨਾਮਾ ਹਰਨਾ ਸੰਭਾਲ ਹਰਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੇ ਅੰਤ ਸਿਖਾਈ ਇਹੋ ਤਨ ਸੰਪੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸ ਨੂੰ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੰਭਾਲ ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦਿ ਕਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹਰ ਸੇਵੋ ਖਿਣ ਖਿਣ ਟਲ ਮੂਲ ਨਾ ਕਰੇ ਹੋ ਜਿਤ ਅਸਥਿਰ ਯੁਗ ਯੁਗ ਹੋਵੋ ਹਰ ਸੇਤੀ ਸਦਮਾਣ ਹੋ ਰਲੀਆਂ ਜਨਮ ਮਰਨ ਦੁੱਖ ਹੋ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਤਰਪਾਇਤਾ ਉਦਰੇ ਮਾਹੇ ਦਸੀ ਮਾਸੀ ਮਾਨਸਕੀਆ ਵਣਜਾਰਿਆ ਮਿੱਤਰਾ ਕਰਮ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖ ਤੁਰ ਪਾਇਆ ਮਾਤ ਪਿਤਾ ਭਾਈ ਸੁਤ ਬਣਤਾ ਤਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜਨਤੇ ਵਸ ਕਿਸ਼ਨਾ ਹੇ ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਤਰਪਾਇਤਾ ਉਦਰੇ ਮਾਹੇ ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ ਮਨਮੱਤਾ ਅਹਮੇ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਕਭੂ ਨਾ ਸੇਵਿਆ ਸਰ ਠਾਡੇ ਜਮ ਜਾਂਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਕਹੁ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋਬਣ ਲਹਿਰੀ ਦੇ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿਖ ਸੰਚੇ ਅੰਧ ਗਿਆਨ ਪੁੱਤਰ ਕਲੱਤਰ ਮੋਏ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲਹਿਰ ਲੁਬਾਨ ਅੰਤਰ ਲਹਿ ਲੁਬਾਨ ਪ੍ਰਾਣੀ ਸੋ ਪ੍ਰਭ ਚਿਤਨਾ ਆਵੈ ਸਾਧ ਸੰਗਤ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੈ ਸਿਰਜਣ ਹਾਰ ਵਿਸਾਰਿਆ ਸੁਆਮੀ ਇੱਕ ਨਿਮਖ ਨਾ ਲੱਗੋ ਧਿਆਨ ਕਹੁ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਖ ਸੰਚੇ ਅੰਧ ਗਿਆਨ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ ਗੁਰਮੁਖ ਨਾਲ ਸੰਭਾਲ ਪ੍ਰਾਣੀ ਅੰਤੇ ਹੋਏ ਸਿਖਾਈ ਇਹ ਮੂੰਹ ਮਾਇਆ ਤੇਰੇ ਸੰਗ ਨਾ ਚਾਲੇ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੱਤਰਾ ਉਰ ਚੱਲੇ ਕਮਾਣਾ ਸਾਥ ਇੱਕ ਰੱਤੀ ਬਿਲਮਨਾ ਦੇਵਣੀ ਵਣਜਾਰਿਆ ਮਿੱਤਰਾ ਓਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗ ਹੈ ਸਦਾ ਸੁਹੇਲੇ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੇ ਸੋ ਖਾਤ ਕਹੁ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਇਆਣੀ ਪੇੜੀਏ ਕਿਉਂ ਕਰ ਹਰ ਦਰਸ਼ਨ ਭਿਖੈ ਹਰ ਹਰਿ ਆਪਣੀ ਕਿਰਪਾ ਕਰੇ ਗੁਰਮੁਖ ਸਾਹੁਰੜੇ ਕੰਮ ਸਿੱਖੈ ਸਾਹੁਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ ਸਹੀਆਂ ਵਿੱਚ ਫਿਰੇ ਸੁਹੇਲੀ ਹਰ ਦਰਗਹਿ ਬਾਲ ਉਡਾਏ ਲੇਖਾ ਧਰਮ ਰਾਏ ਕੀ ਬਾਕੀ ਜਬ ਹਰ ਹਰ ਨਾਮ ਕ੍ਰਿਖੇ ਮੁੰਦ ਇਆਣੀ ਪੇੜੀਏ ਗੁਰਮੁਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੀ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਗੁਹਾਮੇ ਰੋਗ ਗਿਆ ਦੁੱਖ ਲਾਥਾ ਆਪੇ ਗੁਰਮਤ ਖਾਦਾ ਅਕਾਲ ਮੂਰਤ ਵਰ ਪਾਇਆ ਵਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੀ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੁਲਾ ਹਰ ਜਨਮ ਮਿਲ ਜੰਝ ਸੁਹੰਦੀ ਪੇਵਕੜੇ ਹਰ ਜਪ ਸੁਹੇਲੀ ਵਿੱਚ ਸਾਹੁਰੜੇ ਖਰੀ ਸੁਹੰਦੀ ਸਾਹੁਰੜੇ ਵਿੱਚ ਖਰੀ ਸੁਹੰਦੀ ਜਨ ਪੇਵਕੜੇ ਨਾਮ ਸੰਭਾਲਿਆ ਸਭ ਜਬ ਸਫਲਿਓ ਜਨਮ ਤਿੰਨਾਂ ਦਾ ਗੁਰਮੁਖ ਜਨ ਮਨ ਜਨ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪਰਖ ਆਨੰਦੀ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜੰਝ ਸੁਹੰਦੀ ਹਰ ਪ੍ਰਾ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੋ ਦੇਵੋ ਜਿਤ ਸਵਰੇ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡਵਰ ਪੰਡ ਹਰ ਸੋਭਾ ਹੋਈ ਇਹੋ ਦਾਨ ਨਾ ਰਲੇ ਰਲਾਇਆ ਹੋਰ ਮਨਮੁਖ ਦਾ ਜੇ ਰੱਖ ਦਿਖਾਲੈ ਸੇ ਕੂੜ ਅਹੰਕਾਰ ਕਜ ਪਾਜੋ ਹਰ ਪ੍ਰਾ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਧਨ ਵੇਲ ਵਦੰਦੀ ਹਰ ਯੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਤਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਧਿਆਇਆ ਹਰ ਪੁਰਖ ਨਾ ਕਭੀ ਬਿਨਸੈ ਜਾਵੈ ਨਿਤ ਦੇਵੈ ਚੜੇ ਸਵਾਇਆ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮੇ ਰੇ ਬਾਬੁਲਾ ਪਿਰ ਮਿਲ ਧਨ ਵੇਲ ਵਧੰਦੀ। ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਨ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਮ ਸੰਭਾਲੇ, ਮਨ ਪਿਆਰਿਆ ਜੀ ਮਿੱਤਰਾ ਹਰ ਨਿਬਹਿ ਤੇਰੇ ਨਾਲੇ, ਸੰਗ ਸਾਈ ਹਰ ਨਾਮ ਤੇ ਆਈ ਬਿਰਥਾ ਕੋਈ ਨਾ ਜਾਏ, ਮਨ ਚਿੰਦੇ ਸਹੀ ਫਲ ਪਾਵ ਹੈ ਚਰਨ ਕਮਲ ਚਿਤ ਲਾਏ, ਜਲ ਥਲ ਪੂਰ ਰਿਹਾ ਬਨਵਾਰੀ ਘੜ ਘੜ ਨਦਰ ਨਿਹਾਲੇ, ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਪ੍ਰਮ

ਦਫਾਰਿਆ ਜਮਦੂਤਾ ਕਛੂ ਨਾ ਚੱਲੀ, ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਵ ਸਵੱਲੀ। ਮਨ ਪਿਆਰਿਆ ਜੀ ਉਹ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀ ਉਹ ਮਿੱਤਰਾ ਹਰ ਨਾਮ ਜਪਤ ਪਰਗਾਸੋ। ਸਿਖਰ ਸਿਮਰ ਸੁਆਮੀ ਸੁਖੇ ਗਾਮੀ, ਐਚ ਸਗਲੀ ਪੁਨੀਆਂ ਪੁਰਬੇ ਕਮਾਏ, ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਛੁਨਿਆ। ਅੰਤਰ ਬਾਹਰ ਸਰਬਤ ਰਵਿਆ, ਮਨ ਉਪਜਿਆ ਵਸਿਆਸੋ, ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ। ਮਨ ਪਿਆਰਿਆ ਜੀ ਉਹ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ, ਮਨ ਪਿਆਰਿਆ ਜੀ ਉਹ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ, ਹਰ ਪੀ ਅਗਾਨੇ ਅੰਮ੍ਰਿਤ ਬਾਣੇ, ਸਰਬ ਸੁਖਾ ਮਨ ਬੁੱਠੇ, ਸ਼੍ਰੀ ਧਰ ਪਾਏ ਮੰਗਲ ਗਾਏ, ਇਸ਼ਪੁਨੀ ਸਤਿਗੁਰ ਤੁਠੇ। ਲੜ ਲੀਨੇ ਲਾਏ ਨੌ ਨਿਦ ਪਾਏ, ਨੌ ਸਰਬ ਠਾਕੁਰ ਦੀਨਾ, ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ। ਸ੍ਰੀ ਰਾਗ ਕੇ ਸ਼ਾਂਤ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡੱਖਣਾ। ਹੱਠ ਮਜਾਉ ਮਾਂ ਪਿਰੀ ਪੱਸੇ ਕਿਉ ਦੀਦਾਰ, ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ। ਸ਼ੰਤ ਚਰਨ ਕਮਲ ਸਿਉ ਪ੍ਰੀਤ, ਰੀਤ ਸੰਤਨ ਮਨ ਆਵੈ ਜੀਉ, ਦੁਤੀਆ ਭਉ ਬਿਪ੍ਰੀਤ ਅਨੀਤ ਦਾਸਾਂ ਨੈ ਭਾਵੈ ਜੀਉ, ਦਾਸਾਂ ਨੈ ਭਾਵੇ ਬਿੰਦਰ ਸਾਵੇ, ਇੱਕ ਖਹਿਨ ਤੀਰ ਜਿ ਕਿਉ ਕਰੇ, ਨਾਮ ਬਿਹੂਣਾ ਤਾਣ ਮਨ ਹੀਣਾ, ਜਲ ਬਿਨ ਮਛਲੀ ਜਿਉ ਮਰੈ। ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ, ਗੁਣ ਸਾਧ ਸੰਗ ਮਿਲ ਗਾਵੇ, ਨਾਨਕ ਕੇ ਸੁਆਮੀ ਤਾਰ, ਅਨੁਗ੍ਰਹ ਮਨ ਤਨ ਅੰਕ ਸਮਾਵੈ ਡੱਖਣਾ। ਸੁਹੰਦੜੋ ਹਬਠਾਏ ਕੋਈ ਨਾ ਦਿਸੇ ਡੂਜੜੋ, ਖੁੱਲੜੇ ਕਾ ਪਾਠ ਨਾਨਕ ਸਤਿਗੁਰ ਭੇਡ ਤੇ ਸ਼ੰਤ। ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ ਬਾਣੀ ਵਿਚਾਰੀਐ ਜੀਉ, ਸਿਮਰਤ ਸਾਸ ਗ੍ਰਾਸ ਪੂਰਨ ਵਿਸ਼ਵਾਸ, ਕਿਉਂ ਮਨੋ ਬਿਸਾਰੀਐ ਜੀਉ, ਕਿਉਂ ਮਨਹੋਂ ਬੇਸਾਰੀਏ, ਨਿਮਖ ਨਹੀਂ ਟਾਰੀਏ, ਗੁਣਵੰਤ ਪ੍ਰਾਣ ਹਮਾਰੇ, ਮਨ ਬਾਣਸ਼ ਫਲ ਦੇ ਤੈ ਸੁਆਮੀ, ਜੀ ਕੀ ਬਿਰਥਾ ਸਾਰੇ, ਅਨਾਥ ਕੇ ਨਾਥੇ ਸਰਬ ਕੇ ਸਾਥੇ, ਜਬ ਜੂਏ ਜਨਮ ਨਾ ਹਾਰੀਏ, ਨਾਨਕ ਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਭਵ ਜਲ ਤਾਰੀਏ ਡੱਖਣਾ। ਤੂੜੀ ਮੱਜਣ ਸਾਧ ਖੇ ਸਾਈ ਥੀਏ ਕਿਰਪਾਲ, ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ। ਸ਼ੰਤ ਸੁੰਦਰ ਸੁਆਮੀ ਤਾਂ ਭਗਤ ਹੈ ਬਿਸਰਾਮ, ਆਸਾ ਲੰਗ ਜੀਤ ਤੇ ਜੀਉ, ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ, ਹਰ ਅੰਮ੍ਰਿਤ ਪੀਪ ਤੇ ਜੀਉ, ਅੰਮ੍ਰਿਤ ਹਰ ਪੀਪ ਤੇ ਸਦਾ ਥਰਥੀਪ ਤੇ, ਵਿਖੇ ਬਣ ਫੀਕਾ ਜਾਣਿਆ, ਭੈ ਕਿਰਪਾਲ ਗੋਪਾਲ ਪ੍ਰਮੀਰੇ, ਸਾਧ ਸੰਗਤ ਨਿਦਮਾਨਿਆ, ਸਰਬਸੋ ਸੁਖ ਆਨੰਦ ਕਨ ਪਿਆਰੇ, ਹਰ ਰਤਨ ਮਨ ਅੰਤਰ ਸੀਪ ਤੇ, ਇੱਕ ਤਿਲ ਨਹੀਂ ਵਿਸਰੇ ਪ੍ਰਾਣ ਅਧਾਰਾ, ਜਪ ਜਪ ਨਾਨਕ ਜੀਵ ਤੇ ਡੱਖਣਾ। ਜੋ ਤੋਂ ਕੀਨੇ ਆਪਣੇ ਤਿੰਨਾਂ ਕੂ ਮਿਲਿਓ, ਹੇ ਆਪੇ ਹੀ ਅਮੋਹਿਓ, ਜਸ ਨਾਨਕ ਆਪ ਸੁਣਿਓ ਹੋਏ ਸ਼ੰਤ। ਪ੍ਰੇਮ ਠਗੋਰੀ ਪਾਏ ਰੀ ਜਾਏ, ਗੋਵਿੰਦ ਮਨ ਮੋਹਿਆ ਜੀਉ, ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਉ, ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ, ਭਗਤ ਲਖਣ ਕਰ ਵਸ ਪਏ, ਮਨ ਸਰਬ ਸੁਖ ਉੱਠੇ ਗੋਵਿੰਦ ਤੁਠੇ, ਜਨ ਮਰਨਾ ਸਭ ਮਿਟ ਗਏ। ਸਖੀ ਮੰਗਲੋ ਗਾਇਆ ਇਸ਼ ਪੁਜਾਇਆ, ਬੋੜ ਦਾ ਮਾਇਆ ਹੋਇਆ, ਕਰ ਗਏ ਲੀਨੇ ਨਾਨਕ ਪ੍ਰਭ ਪਿਆਰੇ, ਸੰਸਾਰ ਸਾਗਰ ਨੀ ਪੋਹਿਆ ਡੱਖਣਾ। ਸਾਈ ਨਾਮ ਅਮੋਲ ਕੀਮ ਨਾ ਕੋਈ, ਜਾਣ ਦੋ ਜਿੰਨਾ ਭਾਗ ਮਥਾ ਹੈ, ਸੇ ਹਰ ਸੇ ਨਾਨਕ ਹਰ ਰੰਗ ਮਾਣ ਦੋ ਸ਼ੰਤ। ਕਹਿਤੇ ਪਵਿੱਤਰ ਸੁਣਤੇ ਸਭ ਧਨ, ਲਿਖਤੀ ਕੁਲ ਤਾਰਿਆ ਜੀਉ, ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਉ, ਬ੍ਰਹਮ ਵਿਚਾਰਿਆ ਜਨਮ ਸਵਾਰਿਆ, ਪੂਰਨ ਕਿਰਪਾ ਪ੍ਰਭ ਕਰੀ, ਕਰ ਗਏ ਲੀਨੇ ਹਰ ਜਸੋ ਦੀਨੇ, ਚੂੰ ਜੂਣ ਨਾ ਤਾਵੈ ਨਹਿ ਮਰੀ, ਸਤਿਗੁਰ ਦਿਆਲ ਕਿਰਪਾਲ ਭੇਟ ਹਰੇ, ਕਾਮ ਕ੍ਰੋਧ ਲੋ ਮਾਰਿਆ, ਕਥਨ ਨ ਜਾਏ ਅਕਥ ਸੁਆਮੀ, ਸਦਕੇ ਜਾਏ ਨਾਨਕ ਵਾਰਿਆ। ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ, ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਹਰ ਹਰਿ ਉੱਤਮ ਨਾਮ ਹੈ ਜਨ ਸਿਰਿਆ ਸਭ ਕੋਏ ਜੀਉ, ਹਰ ਜੀ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ, ਸੋ ਹਰ ਸਦਾ ਧਿਆਈਏ ਤਿਸ ਬਿਨਿ ਅਵਰ ਨਾ ਕੋਏ, ਜੋ ਮੂੰਹ ਮਾਇਆ ਚਿਤ ਲਾਏ ਦੇ ਸੇ ਛੋੜ ਚੱਲੇ ਦੁਖ ਰੋਏ, ਜਨ ਨਾਨਕ ਨਾਮ ਧਿਆਇਆ ਹਰ ਅੰਤ ਸਿਖਾਈ ਹੋਏ, ਮੈਂ ਹਰ ਬਿਨਿ ਅਵਰ ਨਾ ਕੋਏ, ਹਰ ਗੁਰਸਣਾਈ ਪਾਈਏ ਬਣਜਾਰਿਆ ਮਿੱਤਰਾ, ਵਡ ਭਾਗ ਪ੍ਰਾਪਤ ਹੋਏ ਰਹਾਉ, ਸੰਤ ਜਣਾ ਮਿਣ ਪਾਈਆ ਹਰ ਕਿਨੇ ਨਾ ਪਾਇਆ ਨਾਉ, ਵਿੱਚ ਹੋਮੀ ਕਰਮ ਕਵਾਮ ਦੇ ਜਿਉ ਵੇ ਸੋਹਾ ਪੁੱਤ ਨੇ ਨਾਉ, ਪਿਤਾ ਜਾਤਾਂ ਹੋਈਏ ਗੁਰ ਤੁੱਠਾ ਕਰੇ ਪਸਾਉ, ਵਡਭਾਗੀ ਗੁਰ ਪਾਇਆ ਹਰ ਐਨਸ ਲੱਗਾ ਪਾਉ, ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ, ਮਨ ਹਰ ਹਰ ਲੱਗਾ ਚਾਉ, ਗੁਰ ਪੂਰੇ ਨਾਮ ਦਿਰੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ, ਜਬ ਲਗ ਜੋਬਣ ਸਾਸ ਹੈ ਤਬ ਲਗ ਨਾਮ ਧਿਆਏ, ਚਲਦਿਆਂ ਨਾਲ ਹਰ ਚਲਸੀ ਹਰ ਅੰਤੇ ਲਈ ਛਡਾਏ, ਹੋ ਬਲਿਹਾਰੀ ਤਨ ਕੋ ਜਨ ਹਰ ਮਨ ਉੱਠਾ ਆਏ, ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ,
ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾ।

0: ਅਮਧਿਆਏ ਮਨ ਹਰਿ ਹਰਿ ਪ੍ਰੀਤ ਲਗਾਏ, ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲਗਾਏ ਰਹਾਉ। ਹਰਿ ਆਪੇ ਆਪੋ ਪਾਈਦਾ, ਹਰਿ ਆਪੇ ਦੇਵੈ ਲੇ, ਹਰਿ ਆਪੇ ਭਰਮ ਭੁਲਾਈਦਾ, ਹਰਿ ਆਪੇ ਹੀ ਮਤ ਦੇ। ਗੁਰਮੁਖਾ ਮਨ ਪ੍ਰਕਾਸ਼ ਹੈ ਸੇ ਵਿਰਲੇ, ਕੇਈ ਕੇ ਹੋ ਬਲਿਹਾਰੀ ਤਨ ਕੋ, ਜਿਨ ਹਰਿ ਪਾਇਆ ਗੁਰਮਤੇ, ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰਿ ਹਰਿ ਬੁਠੜਾ ਹੈ। ਮਨ ਹਰਿ ਹਰਿ ਜਪਨ ਕਰੇ, ਹਰਿ ਗੁਰ ਸਰਨਾਈ ਭਜਪੋ ਜਿੰਦੂ, ਸਭ ਕਿਲਵਖ ਦੁੱਖ ਪਰ ਹਰੀ ਰਹਾਉ। ਘਟ ਘਟ ਰਮਈਆ ਮਨ ਵਸੇ, ਕਿਉ ਪਾਈਏ ਕਿਤ ਪਤ, ਗੁਰਪੂਰਾ ਸਤਿਗੁਰ ਭੇਟੀਏ, ਹਰਿ ਆਏ ਵਸੇ ਮਨ ਚਿੱਤ। ਮੈਂ ਧਰਨਾਮ ਆਧਾਰ ਹੈ, ਹਰਨਾਮੇ ਤੇ ਗਤ ਮਤ, ਮੈਂ ਹਰਿ ਹਰਿ ਨਾਮ ਵਿਸਾ ਹੈ, ਹਰਨਾਮੇ ਹੀ ਜਤ ਪਤ, ਜਨ ਨਾਨਕ ਨਾਮ ਧਿਆਇਆ, ਰੰਗ ਰਤੜਾ ਹਰ ਰੰਗ ਰਤ, ਹਰਿ ਧਿਆਵੋ ਹਰਿ ਪ੍ਰਭ ਸਤ, ਗੁਰਬਚਨੀ ਹਰਿ ਪ੍ਰਭ ਜਾਣਿਆ, ਸਭ ਹਰਿ ਪ੍ਰਭ ਤੇ ਉਤਪਤ ਰਹਾਉ। ਜਿਨ ਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰਪਾਸ, ਸੇਵਕ ਭਾਈ ਬਣ ਜਾ ਰਿਹਾ ਮਿੱਤਰਾ, ਗੁਰ ਹਰਿ ਹਰਿ ਨਾਮ ਪ੍ਰਗਾਸ, ਧਨ ਧਨ ਵਣਜ ਵਪਾਰੀਆ, ਜਨ ਵੱਖਰ ਲੱਦੜਿਆ ਹਰ ਰਾਸ, ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰਿ ਪਾਸ, ਜਨ ਨਾਨਕ ਗੁਰ ਤਿਨ ਪਾਇਆ, ਜਿਨ ਆਪ ਤੁਠਾ ਗੁਣਤਾਸ, ਹਰਿ ਧਿਆਵੋ ਸਾ ਸਿਗਰਾਸ, ਮਨ ਪ੍ਰੀਤ ਲਗੀ ਤਿਨ ਗੁਰਮੁਖਾਂ, ਹਰਿ ਨਾਮ ਜਿਨ੍ਹਾਂ ਰਹਿ ਰਾਸ ਰਹਾਉ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ, ਸਲੋਕ ਮਹੱਲਾ ਤੀਜਾ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੇ, ਨਿਹਚਲ ਮਾਤੇ ਅਪਾਰ, ਰਤਨ ਅਮੂਲਕ ਪਾਇਆ ਗੁਰ ਕਾ ਸਦਵਿਚਾਰ, ਜੇ ਵਸ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ, ਨਾਨਕ ਸੱਚੇ ਸਤਿਗੁਰ ਸੇਵੀਐ, ਸਦਾ ਸੱਚ ਵਾਪਾਰ ਮਹੱਲਾ ਤੀਜਾ। ਹੋਰ ਬਿਰਹਾ ਸੰਭਤਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਇਹੋ ਮਨ ਮਾਇਆ ਮੋਹਿਆ, ਵੇਖਣ ਸੁਣਨ ਨਾ ਹੋਏ, ਸੈ ਦੇਖੇ ਬਿਨ ਪ੍ਰੀਤ ਨਾ ਉਪਜੇ, ਅੰਧਾ ਕਿਆ ਕਰੇ, ਨਾਨਕ ਜੈ ਨਖੀ ਲੀਤੀਆ, ਜਸੋਈ ਸੱਚਾ ਦੇ ਪੌੜੀ, ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ, ਹਰ ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿੱਤ ਧਰ, ਹਰ ਤੈਸ ਬਿਨ ਕੋਈ ਨਾਹੇ, ਡਰ ਭਰਮ ਭਉ ਦੂਰ ਕਰ, ਹਰ ਤਿਸੇ ਨੂੰ ਸਲਾਹੇ, ਜੇ ਤੁਧ ਰੱਖੇ ਬਾਹਰ ਘਰ, ਹਰ ਜਿਸ ਨੂੰ ਹੋਏ ਦਿਆਲ, ਸੋ ਹਰ ਜਾਪੋ ਬਿਖਮ ਤਰ। ਸਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆ, ਕਿਆ ਚੱਲੇ ਤਿਸ ਨਾਲ, ਇੱਕ ਜਗਨ ਦੇ ਨਾਲ ਹਨ, ਇੱਕ ਨਾ ਸੁੱਤਿਆ ਦੇ ਉਠਾਲ। ਮਹੱਲਾ ਪਹਿਲਾ। ਸਿਦਕ ਸਬੂਰੀ ਸਾਧਕਾ, ਸਬਰ ਤੋਂ ਸਾਵਾ ਲਾਇਕਾ, ਦੇਦਾਰ ਪੂਰੇ ਪਾਇਸਾ, ਥਾਉ ਨਾਹੀਂ ਖਾਇਕਾ ਪੌੜੀ, ਸਭ ਆਪੇ ਤੁਧ ਉਪਾਇ ਕਹਿ, ਅਪਕਾਰੇ ਲਾਈ ਤੂੰ ਆਪੇ, ਵੇਖ ਵਿਸਦਾ ਆਪਣੀ ਵਡਿਆਈ, ਹਰ ਤੁਧ ਹੋਂ ਬਾਰ ਕਿਛ ਨਾਹੀਂ, ਤੂੰ ਸੱਚਾ ਸਾਈ, ਤੂੰ ਆਪੇ ਆਪ ਵਰਦਾ ਸਭਨੀ ਹੀ ਥਾਈ, ਹਰ ਤਿਸੇ ਤਿਹਾਵੋ ਸੰਤ ਜਨੋ, ਜੋ ਲਏ ਛੜਾਈ। ਸਲੋਕ ਮਹੱਲਾ ਪਹਿਲਾ। ਫੱਕੜ ਜਾਤੀ ਫੱਕੜ ਨਾਓ, ਸਭਨਾ ਜੀਆ ਏਕਾ ਛਾਓ, ਆਪ ਹੋ ਜੇ ਕੋ ਭਲਾ ਕਹਾਏ, ਨਾਨਕ ਤਾਂ ਪਰ ਜਾਪੇ ਜਾਂ ਪਤਲੇ ਖੈ ਪਾਏ। ਮਹੱਲਾ ਦੂਜਾ। ਜਿਸ ਪਿਆਰੇ ਸੋਨੇਹ ਤੇ ਸਾਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਸ਼ੇ ਜੀਵਣਾ ਪੌੜੀ, ਤੁਧ ਆਪੇ ਧਰਤੀ ਸਾਜੀਏ, ਚੰਦ ਸੂਰਜ ਦੋਏ ਦੀਵੇ, ਦਸ ਚਾਰ ਹਰਦ ਸਾਜਿਆ ਵਪਾਰ ਕਰੀਵੇ, ਇਕਨਾਂ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ, ਤਿੰਨ ਜਮਕਾਲ ਨਾ ਵਿਆਪੀ ਜਿਨ ਸੱਚ ਅੰਮ੍ਰਿਤ ਪੀਵੇ, ਉਹ ਆਪ ਛੁੱਟੇ ਪਰਿਵਾਰ ਸਿਓ ਤਿਨ ਪਿੱਛੇ ਸਭ ਜਗਤ ਛੁੱਟੀਵੇ। ਸਲੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ, ਅਸਰੇ ਸਰੀਅਤ ਕਰੇ ਵਿਚਾਰ, ਬਿਨ ਬੂਝੇ ਕੈਸੇ ਭਾਵੇ ਪਾਰ, ਸਿੱਧ ਕਰ ਸਜਦਾ ਮਨ ਕਰ ਮਕਸੂਦ, ਜਹ ਧਰ ਦੇਖਾਂ ਤਹਿ ਧਰ ਮੌਜੂਦ। ਮਹੱਲਾ ਤੀਜਾ। ਗੁਰਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ, ਜਾਮਣ ਰਹੇ ਹਦੂਰ ਪੌੜੀ, ਸਪਤ ਦੀਪ ਸਪਤ ਸਾਗਰਾ, ਨਾਵਖੰਡ ਚਾਰ ਵੇਦ ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਦਾ ਹਰ ਸਭਨਾ ਪਾਣਾ, ਸਭ ਤੁਜੇ ਤਿਹਾਵੇ ਜੀ ਜੰਤ ਹਰ ਸਾਰਗ ਪਾਣਾ, ਜੋ ਗੁਰਮੁਖ ਹਰ ਆਰਾਧ ਦੇ ਤਿਨ ਹੋ ਕਰਬਾਣਾ, ਤੂੰ ਆਪੇ ਆਪ ਵਰਦਾ ਕਰ ਚੋਜ ਵਿੜਾਣਾ। ਸਲੋਕ ਮਹੱਲਾ ਤੀਜਾ। ਕਲੋ ਮਸਾਜਨੀ ਕਿਆ ਸਦਾਈਏ, ਹਿਰਦੇ ਹੀ ਲਿਖ ਲਿਹੋ, ਸਦਾ ਸਾਹਿਬ ਕੇ ਰੰਗ ਰਹੇ, ਕਬੂ ਨਾ ਤੂੜ ਸਨੇਹੋ, ਕਲੋ ਮਸਾਜਨੀ ਜਾਇਸੀ, ਲਿਖਿਆ ਪੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨਾ ਜਾਇਸੀ, ਜੋ ਤੁਰ ਛੋਡੀ ਸੱਚੈ ਭਾਏ। ਮਹੱਲਾ ਤੀਜਾ। ਨਦਰੀ ਆਪਦਾ ਨਾਲ ਨਾ ਚੱਲੀ, ਵੇਖੋ ਕੋਵ ਪਾਏ, ਸਤਿਗੁਰ ਸੱਚ ਦੜਾਇਆ, ਸੱਚ ਰਹੋ ਲਿਵਲਾਏ, ਨਾਨਕ ਸਬਦੀ ਸੱਚ ਕਰਮੀ ਭੱਲੇ ਪਾਏ ਪੌੜੀ, ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਤ, ਜੋ ਕੀਚੇ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ, ਸੋ ਡਰੇ ਜੇ ਪਾਪ ਕਮਾਉਂਦਾ, ਧਰਮੀ ਵਿਗਸੇਦ, ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਏ ਕੇਤ, ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਸਲੋਕ ਮਹੱਲਾ ਤੀਜਾ। ਕਲਮ ਜਲੋ ਸਣ ਮਸਵਾਣੀਏ, ਕਾਗਦ ਵੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਣ ਲਿਖਿਆ ਦੂਜਾ ਭਾਓ, ਨਾਨਕ ਪੂਰਵ ਲਿਖਿਆ ਕਮਾਵਣਾ, ਅਵਰਨਾ ਕਰਨਾ ਜਾਏ ਮਹੱਲਾ ਤੀਜਾ, ਹੋਰ ਕੂੜ ਪੜਨਾ ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਣ ਨਾਮੇ ਕੋ ਥੈਰ ਨਹੀਂ, ਪੜ ਪੜ ਹੋਏ ਖੁਆਰ ਪੌੜੀ, ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹੈ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਹਿਆ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ, ਸਲੋਕ ਮਹੱਲਾ ਤੀਜਾ, ਹਉ ਹਉ ਕਰਤੀ ਸਾਮੂਈ ਸੰਪੋ ਕਿਸੇ ਨਾ ਨਾਲ, ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ, ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸਮਾਲ, ਮਹੱਲਾ ਪਹਿਲਾ, ਗਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੁੱਖ ਸੁਦਾ ਕਾਲੀਆਂ, ਬਾਹਰ ਚਿੱਟ ਵੀ ਆਹ ਹਰੀਸਾ ਕਰੇ ਤੇ ਨਾੜੀਆਂ, ਜੋ ਸੇਵੇ ਦਰ ਖੜੀਆਂ ਨਾਲ, ਖਸਮੇ ਰਤੀਆਂ ਮਾਣੇ ਸੁਖ ਰਲੀਆਂ, ਹੁੰਦੇ ਤਾਣੇ ਨਿਤਾਣੀਆਂ ਰਹੇ ਨਿਮਾਨਣੀਆਂ, ਨਾਨਕ ਜਨਮ ਸਖਾਰਤਾ ਜੇ ਤਿਨਕੇ ਸੰਗ ਮਿਲਾ ਪੌੜੀ, ਤੂੰ ਆਪੇ ਜਲ ਮੀਨਾ ਹੈ ਆਪੇ, ਆਪੇ ਹੀ ਆਪ ਜਾਲ, ਤੂੰ ਆਪੇ ਜਲ ਵਤਾਈ ਦਾ ਆਪੇ ਵਿੱਚ ਸੇਬਾਲ, ਤੂੰ ਆਪੇ ਕਲ ਕਮਲ ਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਈ ਦਾ ਇੱਕ ਨਿਮਕ ਘੜੀ ਕਰ ਖਿਆਲ, ਹਰ ਤੁਧੋਂ ਬਾਹਰ ਕਿਛ ਨਹੀਂ ਗੁਰਸਬਦੀ ਵੇਖ ਨਿਹਾਲ, ਸਲੋਕ ਮਹੱਲਾ ਤੀਜਾ, ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ, ਜੇ ਤਨ ਖਸਮੇ ਚਲੇ ਰਜਾਈ, ਦਰ ਕਰ ਸੋਭਾ ਮਹਿਲ ਬੁਲਾਈ, ਨਾਨਕ ਕਰਮੀ ਇਹ ਮਤ ਪਾਈ, ਗੁਰਪ੍ਰਸਾਦੀ ਸੱਚ ਸਮਾਈ, ਮਹੱਲਾ ਤੀਜਾ, ਮਨਮੁਖ ਨਾ ਵੀ ਹੋਣੀਆਂ ਰੰਗ ਕੁਸੰਭਾ ਦੇਖ ਨਾ ਭੁੱਲ, ਇਸ ਕਾ ਰੰਗ ਦਿਨ ਥੋੜਿਆ ਸ਼ੋਸ਼ਾ ਇਸ ਦਾ ਮੁੱਲ, ਦੂਜੇ ਲੱਗੇ ਪਚਮੋਏ ਮੂਰਖ ਅੰਧ ਗਵਾਰ, ਬਿਸਟਾ ਅੰਦਰ ਕੀੜਸੇ ਪੈ ਪਚਹਿ ਵਾਰੋ ਵਾਰ, ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੇ ਸਹਿਜ ਸੁਭਾਏ, ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਏ, ਪੌੜੀ ਸਹਿਸ਼ਟ ਪਾਈ ਸਭ ਤੁਧ ਆਪੇ ਰਿਜਕ ਸੰਭਾਇਆ, ਇੱਕ ਵੱਲ ਛਲ ਕਰਕੇ ਖਾਮ ਦੇ ਮੋਹ ਕੂੜ ਕਸਤ ਨੇ ਟਾਇਆ, ਤੁਧ ਆਪੇ ਭਾਵੇ ਸੋ ਕਰਹਿ ਤੁਧ ਉਤੇ ਕੰਮ ਹੋਇ ਲਾਇਆ, ਇੱਕ ਨਾ ਸੱਚ ਬੁਝਾਇਨ ਤਿੰਨਾ ਅਤੁੱਟ ਭੰਡਾਰ ਦੇਵਾਇਆ, ਹਰ ਚੇਤ ਖਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਤੜਾਇਆ, ਸਲੋਕ ਮਹੱਲਾ ਤੀਜਾ, ਪੜ ਪੜ ਪੰਡਤ ਵੇਦ ਵਖਾਣ ਹੈ ਮਾਇਆ ਮੋਹ ਸੁਆਏ, ਦੂਜੇ ਭਾਏ ਹਰਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ, ਜਿਨ ਜੀਉ ਪਿੰਡ ਦਿੱਤਾ ਤਿਸ ਕਬ ਹੂੰ ਨਾ ਚੇਤੈ, ਜੋ ਦੇਂਦਾ ਰੇ ਸਬਾਹੇ ਜਮਕਾ ਫਾਹਾ ਗਲੋ ਨਾ ਕਟਗੇ ਫਿਰ ਫਿਰ ਆਵੇ ਜਾਏ, ਮਨਮੁਖ ਕਿਛੂ ਨਾ ਸੂਜੇ ਅੰਦਲੇ ਪੂਰਵ ਲਿਖਿਆ ਕਮਾਏ, ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾਮ ਵਸੇ ਮਨ ਆਏ, ਸੁਖ ਮਾਣੇ ਸੁਖ ਪਹਿਨਣਾ ਸੁਖੇ ਸੁਖ ਵਿਹਾਏ, ਨਾਨਕ ਸੋ ਨਾਉ ਮਨ ਹੋਣਾ ਵਿਸਾਰੀਏ ਜਿੱਦਰ ਸੱਚੇ ਸੋਭਾ ਪਾਏ, ਮਹੱਲਾ ਤੀਜਾ, ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣ ਤਾਸ, ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ, ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ, ਜੀਓ ਭਿਣ ਸਭ ਤਿਸਕਾ ਸਿਫਤ ਕਰੇ ਅਰਦਾਸ, ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ, ਜਪ ਤਪ ਸੰਜਮ ਮਨੇ ਮਹਿ ਬਿਨ ਨਾਵੇਂ ਤ੍ਰਿਗ ਜੀਵਾਸ, ਗੁਰਮਤੀ ਨਾਮ ਪਾਈਏ ਮਨਮੁਖ ਮੋਏ ਵਿਣਾਸ, ਜੋ ਭਾਵੇ ਤਿਉ ਰੱਖ ਤੂੰ ਨਾਨਕ ਤੇਰਾ ਦਾਸ, ਪੌੜੀ ਸਭ ਕੋ ਤੇਰਾ ਤੂੰ ਸਬਸਦਾ ਤੂੰ ਸਭਨਾ ਪਾ, ਸਭ ਕੋ ਤੇਰਾ ਤੂੰ ਸਬਦਾ ਤੂੰ ਸਭਨਾ ਰਾਸ, ਸਭ ਤੁਹਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ, ਜਿਸ ਤੂੰ ਦੇਹੇ ਤੇ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ, ਤੁਦ ਬਾਜੋ ਥਾਓ ਕੋ ਨਾਹੀਂ ਜਿਸ ਪਾਸੋਂ ਮੰਗੀਏ, ਮਨ ਵੇਖੋ ਕੋ ਨਿਰਜਾਸ, ਸਭ ਤੁਹਦੇ ਨੂੰ ਸਹਲਾ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ, ਸਲੋਕ ਮਹੱਲਾ ਤੀਜਾ, ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ, ਅੰਤਰ ਬ੍ਰਾਹਮਣਾ ਚੀਨੀ ਮਨ ਮੂਰਖ ਗਾਵਾਰ, ਦੂਜੇ ਭਾਈ ਜਗਤ ਪ੍ਰਬੋਧਾ ਨਾ ਬੂਝੇ ਵਿਚਾਰ, ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ, ਮਹੱਲਾ ਤੀਜਾ, ਜਿਨੇ ਸਤਿਗੁਰ ਸੇਵਿਆ ਤਿਨੀ ਨਾਉ ਪਾਇਆ, ਬੂਝੋ ਕਰ ਵਿਚਾਰ, ਸਦਾ ਸੰਤ ਸੁਖ ਮਨ ਵਸੇ ਚੁੱਕੈ ਕੂਕ ਪੁਕਾਰ, ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬਦੀ ਵਿਚਾਰ, ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਓ ਹੇਤ ਪਿਆਰ, ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ, ਜਿਸ ਹਰ ਭਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ, ਗੁਰਸਬਦੀ ਹਰ ਪਾਈਏ ਹਰ ਪਾਰ ਲਗਾਏ, ਮਨ ਹਟਕਿਨੇ ਨਾ ਪਾਇਓ ਪੁੱਛੋ ਵੇਦਾਂ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ, ਸਲੋਕ ਮਹੱਲਾ ਤੀਜਾ, ਨਾਨਕ ਸੋ ਸੂਰਾ ਵਰੀਆਮ ਜਿਨ ਵਿੱਚੋਂ ਦੁਸ਼ਟ ਕਰਨ ਮਾਰਿਆ, ਗੁਰਮਤੀ ਨਾਮ ਸਲਾਹੇ ਜਨਮ ਸਵਾਰਿਆ, ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ, ਸੋਹਣ ਸੱਚ ਦੁਆਰ ਨਾਮ ਪਿਆਰਿਆ, ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ, ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੇ ਲੱਗ ਖਸਮ ਵਿਸਾਰਿਆ, ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ, ਮਹੱਲਾ ਤੀਜਾ, ਗੁਰ ਪੂਰੇ ਹਨ ਨਾਮ ਦੜਾਇਆ, ਤਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ, ਕਰ ਚਾਨਣ ਮਗ ਦਿਖਾਇਆ, ਹੋਮੇ ਮਾਰੇ ਕਲਬ ਲਾਗੀ, ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਹਿ ਨ ਸਾਕੈ, ਸਾਚੇ ਨਾਮ ਸਮਾਇਆ, ਸਭ ਆਪੇ ਆਪ ਵਰਤੇ ਕਰਤਾ, ਜੋ ਭਾਵੈ ਸੋ ਨਾਇ ਲਾਇਆ, ਜਨ ਨਾਨਕ ਨਾਮ ਲਏ ਤਾ ਜੀਵੇ, ਬਿਣਨਾਵੇ ਖਿਨ ਮਰ ਜਾਇਆ ਪੌੜੀ, ਜੋ ਮਿਲਿਆ ਹਰ ਦੀਵਾਨ ਸਿਉਂ, ਸੋ ਸਭਨੀ ਦੀ ਬਾਣੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੁਇ ਡਿੱਠੇ ਸਭ ਪਾਪੀ ਤਰਿਆ, ਉਸ ਅੰਤਰ ਨਾਮ ਨਿਦਾਨ ਹੈ, ਨਾਮੋਂ ਪਰਵਰਿਆ, ਨਾਉ ਪੂਜੀਏ ਨਾਉ ਮੰਨੀਏ, ਨਾ ਕਿਲਵਕ ਸਭ ਹੇਰਿਆ, ਜਿਨੀ ਨਾਮ ਧਿਆਇਆ, ਇੱਕ ਮਨ ਇੱਕ ਚਿਤ ਸੇ ਅਸਥਿਰ ਜਗ ਰਿਹਾ, ਸਲੋਕ ਮਹੱਲਾ ਤੀਜਾ, ਆਤਮਾ ਦਿਓ ਪੂਜੀਐ ਗੁਰ ਕੇ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ, ਤਾਂ ਕਰ ਹੀ ਪਦ ਚਾ ਪਾਏ, ਆਤਮਾ ਡੋਲ ਨਾ ਡੋਲਈ ਗੁਰ ਕੇ ਪਾਏ ਸਵਾਏ, ਗੁਰਵਿਣ ਸਹਿਜ ਨਾ ਆਵੀ ਲੋ ਮਹਿਲਾਂ ਵਿੱਚੋਂ ਜਾਏ, ਖਿਨ ਪਲ ਹਰ ਨਾਮ ਮਨ ਵਸੇ, ਸਭ ਅੜਸਰ ਤੀਰਥ ਨਾਏ, ਸੱਚੇ ਮੈਲ ਨਾ ਲੱਗੀ ਮਨ ਲਾਗੇ ਦੂਜੇ ਪਾਏ, ਧੋਤੀ ਮੂਲ ਨਾ ਉਤਰੇ ਜੇ ਅੜਸਰ ਤੀਰਥ ਨਾਏ, ਮਨਮ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ, ਨਾਨਕ ਮੈਲਾ ਊਜਲ ਤਾਂ ਥੀਏ, ਜਾਂ ਸਤਿਗੁਰ ਮਾਏ ਸਮਾਏ, ਮਹੱਲਾ ਤੀਜਾ, ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ ਪਈਏ ਕਿਰਤ ਫਿਰਾਏ, ਲਿਵ ਤਾਤ ਦੋਏ ਰਾਹ ਹੈ ਹੁਕਮੀ ਕਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ, ਮਨ ਜੋ ਇੱਛੇ ਸੋ ਲਹੇ ਸੱਚੇ ਸਬਦ ਸੁਭਾਏ, ਅੰਮ੍ਰਿਤ ਨਾਮ ਸਦ ਪੁੰਚਗੇ ਗੁਰਮੁਖ ਕਰ ਕਮਾਏ, ਵਿਣ ਮੰਨੇ ਜੇ ਹੂਰੀ ਨਾਲ ਲੁਜਣਾ ਜਾਸੀ ਜਨਮ ਗਵਾਏ, ਮਨਮੁਖੀ ਮਨ ਹਟ ਹਾਰਿਆ ਕੂੜ ਸਤ ਕਮਾਏ, ਗੁਰਪ੍ਰਸਾਦੀ ਮਨ ਜਿਨੇ ਹਰ ਸੇਤੀ ਲਿਵਲਾਏ, ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ, ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਨ ਜਨ ਲੈ ਹਿਰਦੇ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟੀ ਉਤਮ ਗੁਰਬਚਨੀ ਸਹਿਜੇ ਚਾਖੀ, ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਾਂ ਸੂਰਜ ਰੈਣਕ ਰਾਖੀ, ਦਿਸਟ ਗੋਚਰ ਲੱਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ, ਸਲੋਕ ਮਹੱਲਾ ਤੀਜਾ, ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ, ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵਲਾਏ, ਸਤਿਗੁਰ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ, ਨਾਨਕ ਜੋ ਤਿਸ ਪਾਵੇ ਸੋ ਕਰੇ, ਕਹਿਣਾ ਕਿਛੂ ਨਾ ਜਾਏ, ਮਹੱਲਾ ਤੀਜਾ, ਮਨ ਵੇਕਾਰੀ ਵੇੜਿਆ ਵੇਕਾਰਾ ਕਰ ਕਮਾਏ, ਦੂਜੇ ਪਾਏ ਅਗਿਆਨੀ ਪੂਜਦੇ ਦਰਗਹਿ ਮਿਲੇ ਸਜਾਏ, ਆਤਮ ਦਿਓ ਪੂਜੀਏ ਬਿਨ ਸਤਿਗੁਰ ਪੂਜ ਨਾ ਪਾਏ, ਜਪ ਤਪ ਸੰਜਮ ਪਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ, ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਪਾਵੇ ਸੋ ਥਾਏ ਪਾਏ ਪੌੜੀ, ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ, ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਾਲ ਕਿਲਵਖ ਪਾਪ ਲਹਾਤੀ, ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲਹਿ ਜਾਤੀ, ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ, ਜਿਤ ਮੁਖ ਭਾਗ ਲਿਖਿਆ ਤੁਰ ਸਾਚੇ, ਹਰ ਤਿਤ ਮੁਖ ਨਾਮ ਜਪਾਤੀ, ਸਲੋਕ ਮਹੱਲਾ ਤੀਜਾ, ਸਤਿਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ, ਲੱਖ 84 ਹੀ ਫੇਰ ਪਿਆ ਮਰ ਜੰਮੇ ਹੋਏ ਖੁਆਰ, ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ, ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ, ਸੱਚ ਰਤੇ ਗੁਰ ਸ਼ਬਦ ਸਿਉਂ ਤਨ ਸੱਚੀ ਸਦਾ ਲਿਵ ਹੋਏ, ਨਾਨਕ ਜਿਸਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੇ ਸੋਏ, ਮਹੱਲਾ ਤੀਜਾ, ਸੋ ਭਗਵਤੀ ਜੋ ਭਗਵੰਤੇ ਜਾਣੇ, ਗੁਰਪ੍ਰਸਾਦੀ ਆਪ ਪਛਾਣੇ, ਤਾਪਤ ਰੱਖੇ ਇਕਤ ਕਰਿਆਣੇ, ਜੀਵਤ ਮਰੇ ਹਰ ਨਾਮ ਵਖਾਣੇ, ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ, ਮਹੱਲਾ ਤੀਜਾ, ਅੰਤਰ ਕਪਟ ਭਗਵਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ, ਪਰ ਨਿੰਦਾ ਕਰੇ ਅੰਤਰ ਮਲ ਲਾਏ ਮਲ ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ, ਸਤਸੰਗਤ ਸਿਉਂ ਬਾਦ ਰਚਾਏ, ਅਨਦਿਨ ਦੁਖਿਆ ਦੂਜੇ ਪਾਏ ਰਚਾਏ, ਹਰਨਾਮ ਨਾ ਚੇਤੈ ਬਹੁ ਕਰਮ ਕਮਾਏ, ਅਪੂਰਵ ਲਿਖਿਆ ਸੋ ਮੇਟਣਾ ਨਾ ਜਾਏ, ਨਾਨਕ ਬਿਨ ਸਤਿਗੁਰ ਸੇਵੇ ਮੁਖ ਨਾ ਪਾਏ ਪੌੜੀ, ਸਤਿਗੁਰ ਜਿਨੀ ਧਿਆਇਆ ਸੇ ਕੜਨਾ ਸਵਾਹੀ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ, ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ, ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ, ਤਿਨ ਇੱਥੇ ਉੱਥੇ ਮੁਖ ਉਜਲੇ ਹਰ ਦਰਗਹਿ ਪਹਿਦੇ ਜਾਈ, ਸਲੋਕ ਮਹੱਲਾ ਦੂਜਾ, ਜੋ ਸਿਰ ਸਾਈ ਨਾਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ, ਮਹੱਲਾ ਪੰਜਵਾਂ, ਮੁੰਡੋ ਪੁੱਲੀ ਨਾਨਕਾ ਫਿਰ ਫਿਰ ਜਨਮ ਮੂਈ ਆਸ, ਕਸਤੂਰੀ ਕੈ ਭੋਲੜੇ ਗੰਦੇ ਟੋਂ ਪਈ ਆਸ ਪੌੜੀ, ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਓਸਰ ਲਏ ਛਡਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵੜ ਭਾਗੀ ਤਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ ਸਭ ਨਾਵੇ ਅੱਗੇ ਆਣ ਨਿਵਾਏ। ਸਲੋਕ ਮਹੱਲਾ ਤੀਜਾ। ਬੇਸ ਕਰੇ ਕਰੂਪ ਕਲੱਖਣੀ ਮਨ ਖੋਟੇ ਕੁੜਿਆਰ, ਪਿਰ ਕਹਿ ਭਾਣੇ ਨਾ ਚੱਲੇ ਹੁਕਮ ਕਰੇ ਗਾਵਾਰ। ਗੁਰ ਕਹਿ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ। ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ। ਮਨ ਤਨ ਸੌਂਪੇ ਕੰਤ ਕੋ ਸਭ ਦੇ ਧਰੇ ਪਿਆਰ। ਬਿਨ ਨਾਵੇਂ ਕਿਨੇ ਨਾ ਪਾਇਆ ਦੇਖੋ ਰਿਦੇ ਵਿਚਾਰ। ਨਾਨਕ ਸਾਸ ਵਾਲੋ ਸੋ ਲੱਖਣੀ ਜੇ ਰਾਵੀ ਸਿਰਜਣ ਹਾਰ। ਮਹੱਲਾ ਤੀਜਾ। ਮਾਹਿਆ ਮੋਹ ਗਵਾਰ ਹੈ ਤਿਸਦਾ ਨਾ ਦਿਸੇ ਉਰਵਾਰ ਨਾ ਪਾਰ। ਮਨਮੁਖ ਅਗਿਆਨੀ ਮਹਾਂ ਦੁੱਖ ਪਾਏ ਦੇ ਡੁੱਬੇ ਹਰਨਾਮ ਵਿਸਾਰ। ਭਲਕੇ ਉੱਠਬੋ ਕਰਮ ਕਮਾਵੈ ਦੂਜੇ ਭਾਏ ਪਿਆਰ। ਸਤਿਗੁਰ ਸੇਵੇ ਆਪਣਾ ਭੌਜਲੀ ਉਤਰੇ ਪਾਰ। ਨਾਨਕ ਗੁਰਮੁਖ ਸੱਚ ਸਮਾਵ ਹੈ ਸੱਚ ਨਾਮ ਔਰ ਧਾਰ ਪੌੜੀ। ਹਰ ਜਲਥਲ ਮਈਅਲ ਭਰਪੂਰ ਦੂਜਾ ਨਾਹੀਂ ਕੋਏ। ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਾ ਮਾਰ ਕਢੋਏ। ਸਚਿਆਰਾ ਦੇ ਵਡਿਆਈ ਹਰ ਧਰਮ ਨਿਆਉ ਕੀ ਓਏ। ਸਭ ਹਰ ਕੀ ਕਰ ਹੋਸਤ ਜਿਨ ਗਰੀਬ ਅਨਾਥ ਰੱਖ ਲਈ ਓਏ। ਜੈਕਾਰ ਕੀ ਓ ਧਰਮੀਆਂ ਕਾ ਪਾਪੀ ਕੋ ਡਣ ਦੀ ਓਏ। ਸਲੋਕ ਮਹੱਲਾ ਤੀਜਾ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੋ ਨਾਰ। ਪਰ ਛੋਡਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ। ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ। ਨਾਨਕ ਬਿਨ ਨਾਵੇਂ ਕਰੂਪ ਸੋਹਣੇ ਪਰ ਹਰ ਛੋਡੀ ਪਾਤਾਰ। ਮਹੱਲਾ ਤੀਜਾ। ਸਬਦਰਤੀ ਸੁਹਾਗਣੀ ਸਤਿਗੁਰ ਕੇ ਭਾਈ ਪਿਆਰ। ਸਦਾ ਰਾਵੇ ਪਿਰੇ ਆਪਣਾ ਸੱਚੇ ਪ੍ਰੇਮ ਪਿਆਰ। ਅਤ ਸੁਹਾਲਿਓ ਸੁੰਦਰੀ ਸੋਭਾਵੰਤੀ ਨਾਰ। ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ। ਹਰ ਤੇਰੀ ਸਭ ਕਰੇ ਉਸਤ ਜਿਨ ਫਾਥੇ ਕਾਢਿਆ। ਹਰ ਤੁਦਨੋ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ। ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ। ਹਰ ਅਹੰਕਾਰੀਆ ਮਾਰ ਨਿਵਾਏ ਮਨ ਮਖਮੂਲ ਸਾਧਿਆ। ਹਰ ਭਗਤਾ ਦੇ ਵਡਿਆਈ ਗਰੀਬ ਨਾਥਿਆ। ਸਲੋਕ ਮਹੱਲਾ ਤੀਜਾ। ਸਤਿਗੁਰ ਕਹਿ ਭਾਣੈ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ। ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨਾ ਸਕੈ ਕੋਏ। ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ। ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੈ ਕੋਏ। ਮਹੱਲਾ ਤੀਜਾ। ਨਾਨਕ ਹਰ ਨਾਮ ਜਿਨੇ ਅਰਾਧਿਆ ਆਂਦਨ ਹਰ ਲਿਵਤਾਰ। ਮਾਇਆ ਬੰਦੀ ਖਸਮ ਕੀਰਤਨ ਅੱਗੇ ਕਮਾਵੇ ਕਾਰ। ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ। ਗੁਰਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦੁਆਰ। ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜਾਂਦਾਰ। ਗੁਰਮੁਖ ਜਿਨੇ ਅਰਾਧਿਆ ਤਿਨੀ ਤਰਿਆ ਭੋਜਲ ਸੰਸਾਰ। ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸਣ ਹਾਰ ਪੌੜੀ। ਹਰ ਕੀ ਭਗਤਾ ਪ੍ਰਤੀਤ ਹਰ ਸਭ ਕੁਛ ਜਾਣਦਾ। ਹਰ ਜੇਵੜ ਨਾਹੀਂ ਕੋਈ ਜਾਣ ਹਰ ਧਰਮ ਵਿਚਾਰਦਾ। ਕਾੜਾ ਅੰਦੇਸਾ ਕਿਉਂ ਕੀਜੇ ਜਾਂ ਨਾਹੀਂ ਅਧਰਮ ਮਾਰਦਾ। ਸੱਚਾ ਸਾਹਿਬ ਸੱਚ ਨਿਉ ਪਾਪੀ ਨਰ ਹਾਰਦਾ। ਸਲਾਹੇ ਉਹ ਭਗਤੋ ਕਰ ਜੋੜ ਹਰ ਭਗਤ ਜਨ ਧਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤ ਮਿਲ ਰਹਾ ਅੰਤਰ ਰੱਖਾਂ ਔਰ ਧਾਰ। ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੀਤ ਪਿਆਰ। ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ। ਮਹੱਲਾ ਤੀਜਾ।
1: ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ। ਮਾਨਸ ਤੇ ਦੇਵ ਤੇ ਪਏ ਧਿਆਇਆ ਧਿਆਇਆ ਸੋ ਪ੍ਰਭ ਸਦਾ ਸਦਾ ਗੁਰ ਕੇ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ। ਮਾਨਸ ਤੇ ਦੇਵ ਤੇ ਪਏ ਧਿਆਇਆ ਨਾਮ ਹਰੇ ਹਾਮੇ ਮਾਰ ਮਲਾਈ ਅਨ ਗੁਰ ਕੇ ਸ਼ਬਦ ਤਰੇ। ਨਾਨਕ ਸਹਿਜ ਸਹਿਜ ਸਮਾਏ ਅਨ ਹਰ ਆਪਣੀ ਕਿਰਪਾ ਕਰੇ ਪੌੜੀ। ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲਿਆ ਨ ਆਪਣੀ ਆਪ ਕਰੇ ਪ੍ਰਾਪਤ। ਪ੍ਰਤੀਤ ਆਪੇ ਸੇਵ ਘਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਿਲੀ ਕਰ ਬਿਹਾਲੀਅਨ। ਪਾਪੀਆਂ ਨੂੰ ਦੇ ਥਿਰ ਰਹਿਣ ਚੁੱਕ ਨਰਕ ਘੋਰ ਚਲਾਏ। ਚਾਲਿਆਨ ਹਰ ਭਗਤ ਨੂੰ ਦੇ ਪਿਆਰ ਕਰ ਅੰਗ ਨਸਤਾਰਿਆਨ। ਸਲੋਕ ਮਹੱਲਾ ਪਹਿਲਾ। ਕਵਧ ਡੂਮਣੀ ਕਦਾਇਆ ਕਿਸਾਨ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ। ਕਾਰੀ ਕੱਢੀ ਕੀਆ ਥੀਏ ਜਾ ਚਾਰੇ ਬੈਠੀਆਂ ਨਾਲ ਸਤ ਸੰਜਮ ਕਰ ਵੀ ਕਾਰਾ। ਨਾਵਣ ਨਾਉ ਜਪੇ ਹੀ ਨਾਨਕ ਅੱਗੇ ਉੱਤਮ ਸੀ ਜੇ ਪਾਪਾਂ ਪੰਧ ਨਾ ਦੇਹੀ। ਮਹੱਲਾ ਪਹਿਲਾ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ। ਜੋਤ ਸੁਭਾਵੇ ਨਾਨਕਾ ਕਾਗੋ ਹੰਸ ਕਰੇ। ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਸੰਤ ਸੰਗ ਨਿਧਾਨ ਅੰਮ੍ਰਿਤ ਚਾਖੀਏ। ਪੈ ਭੰਜਨ ਮਿਹਰਬਾਨ ਦਾਸ ਕੀ ਰਾਖੀਏ। ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਏ। ਸਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤਿਸਕਾ ਸਭ ਸੇ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਤਾਰ ਰਹਾਉ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮਕਸਦ ਉਜਲੇ ਉਹਨਾਂ ਨੂੰ ਸਭ ਜਾਗਤ ਘਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਪਈ ਨਵਨਿਧ ਖਰਚਿਓ ਖਾਓ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੇ ਨਿਜ ਥਾਏ ਅੰਧਨ ਧੁਨੀ ਸਦ ਵੱਜਦੇ ਉਨ ਮਨ ਹਰ ਲੇ ਬੁਲਾਏ ਨਾਨਕ ਹਰ ਭਗਤ ਤਿੰਨਾ ਕੇ ਮਨ ਵਸੇ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮਖਲਾਇਆ ਹਰ ਪੁੱਛਿਆ ਢਾਡੀ ਸਦ ਕਹਿ ਕੇ ਤਾਂ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੁਧ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਗੁਰੂ ਸ੍ਰੀ ਰਾਮ ਕਬੀਰ ਜੀਓ ਕੇ ਇੱਕ ਸੁਹਾਨ ਕੇ ਘਰ ਗਾਵਣਾ ਜਨਨੀ ਜੰਤ ਸੁੱਤ ਵੱਡਾ ਹੋ ਤੈ ਇਤਨਾ ਕਾ ਜਾਂ ਜਾਣੇ ਜੇ ਦਿਨ ਦਿਨ ਆਵਦ ਘਟਤ ਹੈ ਮੋਰ ਮੋਰ ਕਰ ਆਦਿਕ ਲਾਡ ਧਰ ਪੇਖਤ ਹੀ ਜਮਰਾਓ ਹੱਸੇ ਐਸਾ ਤੈ ਜਗ ਭਰਮ ਲਾਇਆ ਕੈਸੇ ਬੁੱਝੇ ਜਾ ਮੋਹਿਆ ਹੈ ਮਾਇਆ ਰਹੋ ਕਹਿਤ ਕਬੀਰ ਛੋੜ ਵਿਖਿਆ ਰਸਿਤ ਸੰਗਤ ਨੈਚੋ ਮਰਨਾ ਰਵਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ ਮਿਨ ਵਿਦ ਭਵ ਸਾਗਰ ਤਰਨਾ ਜਤ ਭਾਵ ਤਾਂ ਲਾਗੇ ਭਾਓ ਭਰਮ ਭਲਾਵਾ ਵਿੱਚੋਂ ਜਾਏ ਉਪਜੇ ਸਹਿਜ ਗਿਆਨ ਮਤ ਜਾਗੇ ਗੁਰਪ੍ਰਸਾਦ ਅੰਤਰ ਲਿਵ ਲਾਗੇ ਇਤ ਸੰਗਤ ਨਹੀਂ ਮਰਨਾ ਆ ਹੁਕਮ ਪਛਾਣ ਤਾਂ ਖਸਮੇ ਮਿਲਣਾ ਰਹਾਉ ਦੂਜਾ ਸੀ ਰਾਗ ਤਲੋਚਨ ਕਾ ਮਾਇਆ ਮੋਹ ਮਨ ਆਗ ਲੜਾ ਪ੍ਰਾਣੀ ਜਰਾ ਮਨ ਭਾ ਵਿਸਰ ਗਿਆ ਕਟੰਬ ਦੇਖ ਵਿਕਸੇ ਕਮਲਾ ਜਿਉਂ ਪਾਰ ਘਰ ਜੋਹੇ ਕਪ ਨ ਕਪਟ ਨਰਾ ਦੂੜਾ ਆਇਓ ਹੋਏ ਜੰਮੇ ਤਣਾ ਤਿੰਨ ਆਗ ਲੜੇ ਮੈਂ ਰਹਿਣ ਨਾ ਜਾਈ ਕੋਈ ਕੋਈ ਸਾਜਣ ਆਏ ਕਹੇ ਮਿਲ ਮੇਰੇ ਬੀਠ ਲਾ ਲੈ ਬਹਾੜੀ ਵੱਲਾਏ ਮਿਲ ਮੇਰੇ ਰਮਈਆ ਮੈਂ ਲਹਿ ਛਡਾਏ ਰਹਾਉ ਆਨਕ ਆਨਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੁੱਠਾ ਚੇਤ ਸੁਨਾਹੀ ਜਨਮ ਗਵਾਇਓ ਆਲਸਿਆ ਵਿਖਮ ਘੋਰ ਪੰਥ ਚੱਲਣਾ ਪ੍ਰਾਣੀ ਰਾਵ ਸਿਸ ਤੈ ਨਾ ਪ੍ਰਵੇਸ਼ਨ ਮਾਇਆ ਮੋਹ ਤਾਂ ਬਿਸਰ ਗਿਆ ਜਾਂ ਤਾਂ ਜੀ ਅਲੇ ਸੰਸਾਰ ਨਾਜ ਮੇਰੇ ਮਨ ਭਰਟ ਪਿਆ ਹੈ ਭੇਖ ਲਈਏ ਧਰਮ ਰਾਓ ਤੈ ਕਲ ਦਲ ਕਰਨ ਮਹਾਂਬਲੀ ਤੇ ਨਾਇਕ ਲੜੇ ਮੈਂ ਰਹਿਣ ਨਾ ਜਾਏ ਜੋ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਬਿਨਤਰਨ ਰਤੜਾ ਨਾ ਰਹਿਣਾ ਆਏ ਜੀ ਤੂੰ ਆਪੇ ਸਭ ਕੁਝ ਜਾਣਦਾ ਬਦਤ ਤਰਲੋਚਨ ਰਮਈਆ ਸਿਰ ਰਾਗ ਭਗਤ ਕਬੀਰ ਜੀਓ ਕਾਚਰੇ ਜੇ ਸੁਨੋਰੇ ਪੰਡਿਆ ਆਪ ਕਿਛ ਕਹਿਣ ਨਾ ਜਾਈ ਸੁਰ ਨਰ ਗਾਣ ਗੰਧਰਾ ਬਜਨ ਮੋਹਿਤ ਰਵਣ ਭਾਵਣ ਮੇਖਲੀ ਲਾਈ ਰਾਜਾ ਰਾਮਾ ਨਹਦ ਕੁੰਗਰੀ ਬਾਜੇ ਜਾ ਕੀ ਦਿਸ਼ਟ ਨਾਦ ਲਿਵ ਲਾਗੇ ਰਹੋ ਭਾਠੀ ਗਗਨ ਸਿੰਘਿਆ ਚੁੰਗਿਆ ਕੰਨ ਕਲ ਸਿੱਖ ਪਾਇਆ ਤੇ ਸਮੈ ਧਾਰ ਚਵਾਏ ਅਤ ਨਿਰਮ ਰਸ ਮੈਂ ਰਸਨ ਰਸਾਇਆ ਇੱਕ ਜੋ ਬਾਤ ਅਨੂਪ ਮਨੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਇੱਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀਸਾ ਭਰਮ ਭਲਾਨੀ ਮਨ ਰਾਮ ਰਸਾਇਨ ਮਾਤਾ ਸ੍ਰੀ ਰਾਗ ਬਾਣੀ ਭਗਤ ਬੇਣੀ ਜੀ ਕੀ ਪਹਿਰਿਆਂ ਕੇ ਘਰ ਗਾਵਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਵਾ ਚਤੁਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦ ਨਾ ਐਨ ਸੇਕ ਗੇ ਅਗਿਆਨ ਸੋ ਨਾਗਾ ਤੇ ਦਿਨ ਸੰਭਲ ਕਾਸ਼ਟ ਮਾਂ ਦੁੱਖ ਅਵਚ ਤਦਕ ਪਸਾਰਿਆ ਸਰਬ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰਮਨ ਉਪਸਾਰਿਆ ਫਿਰ ਪਛਤਾਵੇਗਾ ਮੂੜਿਆ ਤੂੰ ਕਵਣ ਕਮਿਤ ਭਰਮ ਲਾਗਾ ਚੇਤ ਰਾਮ ਨਹੀਂ ਜੰਮ ਪਰ ਜਾਏਗਾ ਜਨ ਵਿਚਰੇ ਅਨਰਾਧਾ ਰਹਾਉ ਬਾਲ ਮਨੋਜ ਚੰਦਰ ਰਸ ਲਾਗਾ ਖਿਨਕਨ ਮੋਏ ਬਿਆਪੇ ਰਸ ਮਿਸ ਮੇਧ ਅੰਮ੍ਰਿਤ ਵਿਖ ਚਾਖੀ ਤੋ ਪੰਚ ਪ੍ਰਗਟ ਸੰਤਾਪੇ ਜਪ ਤਾ ਸੰਡਨ ਛੋੜ ਸਕਿਰਤ ਸਤ ਰਾਮ ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਅਨ ਸਖਤ ਗਲ ਬੰਧਿਆ ਤਰਨ ਤੇਜ ਪਰਤ ਰਹਿ ਮੁਖ ਜੋਹੇ ਸਵਰ ਅਪਸਰ ਨਾ ਪਛਾਣਿਆ ਉਨਮਤ ਕਾਮ ਮਹਾਂ ਵਿਖ ਭੁੱਲੇ ਪਾਪ ਨਾ ਪਛਾਣਿਆ ਸੋ ਸੰਬਤ ਦੇਖ ਮਨ ਗਰਭ ਆਰਾਮ ਹਿਰਦੇ ਤੇ ਖੋਇਆ ਵਰ ਮਰਤ ਮਾਇਆ ਮਨ ਤੋਲੇ ਭਉ ਭਗ ਭਗ ਮੁਖ ਜਨਮ ਵਗੋਇਆ ਪੰਡਰ ਕੇਸ ਕਸਮ ਤੇ ਤਾਲੇ ਸਭ ਤੇ ਪਤਾਲ ਕੀ ਬਾਣੀ ਲੋਚਨ ਸਮਰਾਏ ਬੁੱਧ ਵੱਲ ਨਾਠੀ ਤਾਂ ਕਾਮ ਪਾਵਸ ਮਦਾਣੀ ਤਾਤੇ ਵਿਖੇ ਪਈ ਮਤ ਪਾਵਸ ਕਾਇਆ ਕਮਲ ਕਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤਾਂ ਪਾਛੇ ਪਛਤਾਣਾ ਨੂੰ ਕੁੱਟੀ ਦੇ ਦੇਖ ਤੁਨ ਉਪਜੇ ਮਾਨ ਕਰਤ ਨੇ ਬੁੱਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੇ ਥਾਕਾ ਤੇਜ ਉੱਡਿਆ ਮਨ ਪੰਖੀ ਘਰ ਆਂਗਨ ਨਾ ਸਿਖਾਈ ਬੇਣੀ ਕਹੇ ਸੁਨੋ ਰੇ ਭਗਤ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲਕ ਤਰੰਗਾ ਜੈਸਾ ਜੋ ਪੈ ਹਮ ਨ ਪਾਪ ਕਰੰਤਾ ਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੰਤਾ ਰਹਾ ਤੁਮ ਜੋ ਨਾਇਕ ਛੋ ਅੰਤਰ ਜਾਮੀ ਪ੍ਰਾਪਤੇ ਜਨ ਜਨੀਜੇ ਜਨਤੇ ਸਵਾਮੀ ਸਰੀਰ ਅਰਾਧੇ ਮੇ ਕੋ ਵਿਚਾਰ ਦੇ ਹੋਰ ਸਮਦਲ ਸਮਝਾਵੇ ਕੋ ਰਾਗ ਮਾਜ ਚਾਪਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿਪੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਬਟਭਾਗੀ ਹਰ ਨਾਮ ਤੇ ਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੋ ਬਿਰਲਾ ਗੁਰਮਤਿ ਚੱਲੇ ਜਿਉ ਮੈਂ ਹਰ ਹਰ ਖਰਚ ਲਿਆ ਬੰਨ ਪੱਲੇ ਮੇਰਾ ਪ੍ਰਾਣ ਸਿਖਾਈ ਸਦਾ ਨਾਲ ਚੱਲੇ ਗੁਰਪੂਰੇ ਹਰ ਨਾਮ ਦੜਾਇਆ ਹਰ ਨਿਸ਼ਚਲ ਹਰ ਧਨ ਪੱਲੇ ਜਿਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਵਾਇਆ ਹੋਰ ਨਾ ਸਕਾ ਬਿਨ ਦੇਖੇ ਪ੍ਰੀਤਮ ਮੈਂ ਨੀਰ ਵਹਿ ਵਹਿ ਚੱਲੇ ਜਿਉ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹੋਰ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਜਿਉ ਹਰ ਜਿਉ ਕਿਰਪਾ ਕਰੋ ਗੁਰ ਮੇਲੋ ਜਾ ਨਾਨਕ ਹਰ ਧਨ ਪੱਲੇ ਜਿਉ ਮਾਜ ਮਹੱਲਾ ਚੌਥਾ ਮਾਸੂਦਨ ਮੇਰੇ ਮਨ ਤਨ ਪ੍ਰਾਣਾ ਹੋ ਹਰ ਬਿੰਦੂ ਜਾ ਵਰਨਾ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਭਰਾ ਪਿਆਰਾ ਦੱਸੇ ਜਿਉ ਮਨ ਤਨ ਖੋਜੀ ਭਾਲ ਭੁਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਸੇ ਜਿਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਾਂ ਬਾਰਕ ਦੀਨ ਕਰੋ ਪ੍ਰਤ ਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਬਿਆਲੇ ਮਿਲ ਕਮਲ ਵਿਖਸੇ ਜਿਉ ਮੈਂ ਬੇਨ ਗੁਰ ਦੇ ਕੇ ਨੀਂਦ ਨਾ ਆਵੇ ਮੇਰਾ ਮਨ ਤਨ ਬੇਦਨ ਗੁਰ ਵਿਰੋਂ ਲਗਾਵੇ ਹਰ ਹਰ ਦਿਆ ਕਰੋ ਗੁਰ ਮੇਲੋ ਜਾਂ ਨਾਨਕ ਗੁਰ ਮਿਲ ਰਹਿਸੇ ਜਿਉ ਮਾਜ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਨਾ ਹਰ ਨਾਮ ਕਥਾ ਨਿਤ ਸੁਣੀਏ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਾਉ ਜਲ ਤੁੱਤਰ ਤਰੀਏ ਜੇ ਆਵ ਸਕੀ ਹਰ ਮੇਲ ਕਰਾਹਾ ਮੇਰੇ ਪ੍ਰੀਤਮ ਕਾ ਮੈਂ ਦੇ ਸੁਨਿਆ ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਏ ਜਿਉ ਮੇਰੀ ਵੇਦਨ ਹਰ ਗੁਰ ਪੂਰਾ ਜਾਣੇ ਹੋ ਰਹਿ ਨਾ ਸਕਾ ਮੈਂ ਨਾਮ ਵਿਖਾਣੇ ਮੈਂ ਔਖਤ ਮੰਤਰ ਦੀਜੇ ਗੁਰਪੂਰੇ ਮੈਂ ਹਰ ਹਰ ਨਾਮ ਉਧਰੀਏ ਜਿਉ ਹਮ ਚਾਤਰਕ ਦੀਨ ਸਤਿਗੁਰ ਸਰਨਾਈ ਹਰ ਨਾਮ ਬੂੰਦ ਮੁਖ ਪਾਈ ਹਰ ਨਲ ਨਿਧ ਹਮ ਜਲ ਕੇ ਮੀਨੇ ਜਨ ਨਾਨਕ ਜਲ ਮਿਨ ਮਰੀਏ ਜਿਉ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੇ ਸਰਦਾ ਪੁਰਜ ਜਗ ਜੀਵਨ ਦਾ ਤੇ ਮਿਲ ਹਰ ਦਰਸ਼ਨ ਮਨ ਭੀਜੇ ਜਿਉ ਮਿਲ ਸਤਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤਿਗੁਰ ਅੰਮ੍ਰਿਤ ਪੀਜੇ ਜਿਉ ਬਟਭਾਗੀ ਹਰ ਸੰਗਤ ਪਾਵੇ ਭਾਗਹੀਨ ਪ੍ਰਭ ਝੋਟਾ ਕਾਵੇ ਬਿਨ ਭਾਗਾ ਸਤਸੰਗ ਨ ਲੱਭੇ ਬਿਨ ਸੰਗਤ ਮੈਲ ਭਰੀਜੇ ਜਿਉ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤ ਨਾਮ ਮਿੱਠਾ ਹਰ ਪਾਇਆ ਮਨ ਹਰ ਰੰਗਾ ਰਾਤਾ ਹਰ ਰਸ ਪਿਆਇਆ ਹਰ ਹਰ ਨਾਮਕ ਹਰ ਹਰ ਬੋਲੀ ਬਿਨ ਹਰ ਰਸ ਟੁੱਲ ਟੁੱਲ ਪੌਦਾ ਜਿਉ ਆਵ ਸੰਤ ਮੈਂ ਗਏ ਗੱਲ ਮਿਲਾਈਏ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚੌਦਾ ਜਿਉ ਬਟਭਾਗੀ ਹਰ ਸੰਤ ਮਿਲਾਇਆ ਗੁਰਪੂਰੇ ਹਰ ਰਸ ਮੁਖ ਪਾਇਆ ਭਾਗਹੀਨ ਸਤਿਗੁਰ ਨਹੀਂ ਪਾਇਆ ਮਨ ਮੁਖ ਗਰਭ ਜੁਨੀ ਨਿਤ ਪੌਦਾ ਜਿਉ ਆਪ ਦਿਆਲ ਦਿਆ ਪ੍ਰਵਧਾਰੀ ਮਲ ਹਾਮੇ ਵਿਖਿਆ ਸਾਵੇ ਨਿਵਾਰੀ ਨਾਗ ਨਾਨਕ ਹਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜਿਉ ਮਾਜ ਮਹੱਲਾ ਚੌਥਾ ਹੋ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮੇ ਅਗੋਚਰ ਸੁਆਮੀ ਮਿਲ ਸਤਿਗੁਰ ਹਰ ਰਸ ਕੀਚੇ ਜਿਉ ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ ਜਾਏ ਪੁੱਛਾ ਜਨ ਹਰ ਕੀ ਬਾਤਾ ਪਾਪ ਮਲੋਵਾ ਮਲ ਮਲ ਤੋਵਾ ਮਿਲ ਹਰ ਜਨ ਹਰ ਰਸ ਪੀਚੇ ਜਿਉ ਸਤਿਗੁਰ ਦਾਤੇ ਨਾਮ ਦੜਾਇਆ ਪਟਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰ ਪੂਰੇ ਅੰਮ੍ਰਿਤ ਲੀਚੇ ਜਿਉ ਹਰ ਸਤਸੰਗ ਸਤਿਪੁਰਖ ਮਿਲਾਈਏ ਮਿਲ ਸਤਸੰਗਤ ਹਰ ਨਾਮ ਧਿਆਈਏ ਨਾਨਕ ਹਰ ਕਥਾ ਸੁਣੀ ਮੁੱਖ ਬੋਲੀ ਗੁਰਮਤਿ ਹਰ ਨਾਮ ਪ੍ਰੀਚੇ ਜਿਉ ਮਾਜ ਮਹੱਲਾ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆ ਜੋ ਮੇਰਾ ਪ੍ਰੀਤਮ ਦੱਸੇ ਤਿਸਕੇ ਹਉ ਵਾਰੀਆ ਮਿਲ ਸਤ ਸੰਗਤ ਲੱਦਾ ਹਰ ਸੱਜਣ ਹੋ ਸਤਿਗੁਰ ਬਿੱਟੋਂ ਕਮਾਇਆ ਜੀਉ ਜੈ ਜੈ ਦੇਖਾਂ ਤੈ ਤੈ ਸੁਆਮੀ ਤੂੰ ਘਟ ਘਟ ਰਵਿਆ ਅੰਤਰਜਾਮੀ ਗੁਰਪੂਰੇ ਹਰ ਨਾਲ ਦਿਖਾਇਆ ਹੋ ਸਤਿਗੁਰ ਬਿੱਟੋਂ ਸਦ ਵਾਰਿਆ ਜੀਓ ਏਕੋ ਪਵਣ ਮਾਟੀ ਸਭ ਏਕਾ ਸਭ ਏਕਾ ਜੋਤ ਸਵਾਈਆ ਸਭ ਏਕਾ ਜੋਤ ਵਰਤੇ ਭਿੰਨ ਭਿੰਨ ਰਲੀ ਕਿਸੇ ਦੀ ਰਲਾਈਆ ਗੁਰਪ੍ਰਸਾਦੀ ਇੱਕ ਨਦਰੀ ਆਇਆ ਹਉ ਸਤਿਗੁਰ ਭਿੰਨ ਭਿੰਨ ਰਲੀ ਕਿਸੇ ਦੀ ਰਲਾਇਆ ਰਲਾਈਆ ਗੁਰਪ੍ਰਸਾਦੀ ਇੱਕ ਨਦਰੀ ਆਇਆ ਹਉ ਸਤਿਗੁਰ ਵਿੱਟੋਂ ਬਤਾਇਆ ਜੀਓ ਜਾ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਭਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤਿਗੁਰ ਪਰੋ ਉਪਕਾਰੀ ਆ ਜੀਓ ਸਤ ਚੌਪ ਦੇ ਮਹੱਲੇ ਚੌਥੇ ਕੇ ਮਾਜ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਬਿਲ ਕਰੇ ਚਾਤਰੇ ਕਿ ਨਿਆਈ ਤ੍ਰਿਖਣ ਉਤਰੇ ਸੰਤ ਨਾਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋ ਘੋਲੀ ਜਿਉ ਘੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹੋ ਤੇਰਾ ਮੁੱਖ ਸਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧੰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀਓ ਹਉ ਘੋਲੀ ਜਿਉ ਘੋਲ ਕਮਾਈ ਗੁਰ ਸੱਜਣ ਮੀਤ ਮਰਾਰੇ ਜੀਓ ਰਹੋ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ ਮੋਹ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਹਉ ਘੋਲੀ ਜਿਉ ਘੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜੀਓ ਰਹੋ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਵਨਾਸੀ ਘਰ ਮੇ ਪਾਇਆ ਸੇਵ ਕਰੀ ਪਲ ਚਸਾਨਾ ਵਿਛੜਾ ਜਾ ਨਾਨਕ ਦਾਸ ਤਮਾਰੇ ਜੀਓ ਹਉ ਘੋਲੀ ਜਿਉ ਘੋਲ ਕਮਾਈ ਜਾ ਨਾਨਕ ਦਾਸ ਤਮਾਰੇ ਜੀਓ ਰਹੋ ਰਾਗ ਮਾਜ ਮਹੱਲਾ ਪੰਜਵਾਂ ਸਾਰਤ ਸਹਾਵੀ ਜਿੱਤ ਤੁਦ ਸੰਭਾਲੀ ਸੋ ਕੰਮ ਸਹੇਲਾ ਜੋ ਤੇਰੀ ਕਾਲੀ ਜੋ ਰਿਦਾ ਸਹੇਲਾ ਜਿੱਤ ਰਿਦੇ ਤੂੰ ਬੈਠਾ ਸਭ ਨਾ ਕਾਦ ਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਮਾਰਾ ਨੌਨ ਤੇਰੇ ਅਖੁੱਟ ਭੰਡਾਰਾ ਜਿਸ ਤੂੰ ਦੇ ਸੋ ਤ੍ਰਿਪਤ ਕਾਵੇ ਸੋਈ ਭਗਤ ਤੁਮਾਰਾ ਜੀਓ ਸਭ ਕੋ ਆਸੇ ਤੇਰੀ ਬੈਠਾ ਘਟ ਘਟ ਅੰਤਰ ਤੂੰ ਹੈ ਬੁੱਠਾ ਸਭੇ ਸਾਂਝ ਵਾਲ ਸਦਾਇਨ ਤੂੰ ਕਿਸੇ ਨਾ ਦਿੱਸੇ ਬਾਹਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨਖ ਜਨਮ ਪਵਾਏ ਨਾਨਕ ਦਾਸ ਤੇਰੇ ਬਲਿਹਾਰੇ ਸਭ ਤੇਰਾ ਖੇਲ ਦਸਾਰਾ ਜੀਓ ਮਾਜ ਮਹੱਲਾ ਪੰਜਵਾਨ ਹਦਵਾਜੇ ਸਹਿਜ ਸੇਲਾ ਸ਼ਬਦ ਆਨੰਦ ਕਰੇ ਸਦ ਕੇਲਾ ਸਹਿਜ ਗੁਪਾ ਮੈਂ ਤਾੜੀ ਲਾਈ ਆਸਣ ਉੱਚ ਸਵਾਰਿਆ ਜੀਓ ਫਿਰ ਕਵਿਰ ਕਰ ਆਪਣੇ ਗ੍ਰਹਿ ਮੈਂ ਆਇਆ ਜੋ ਲੜਿੱਦਾ ਸੋਈ ਪਾਇਆ ਤ੍ਰਿਪਤ ਗਾਏ ਰਿਹਾ ਹੈ ਸੰਤੋ ਗੁਰ ਅਨੁਭਵ ਪਰਖ ਦਿਖਾਰਿਆ ਜੀਓ ਆਪੇ ਰਾਜਨ ਆਪੇ ਲੋਗਾ ਆਪੇ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹਿ ਸੱਚ ਨਿਆਈ ਸਭ ਸੂਕੀ ਭੂਕ ਪੁਕਾਰਿਆ ਜੀਓ ਜੈ ਡਿੱਠਾ ਮੈਂ ਤੇ ਉਹ ਕਿਹਾ ਤੇ ਸਰਸ ਆਇਆ ਜਿਨ ਭੇਦ ਲਿਆ ਜੋਤੀ ਜੋਤ ਮਿਲੀ ਸੁੱਖ ਪਾਇਆ ਜਾ ਨਾਨਕ ਇੱਕ ਵਸਾਰਿਆ ਜੀਓ ਮਾਜ ਮਹੱਲਾ ਪੰਜਵਾਂ ਜਿੱਤ ਕਰ ਪੇਰ ਸੁਹਾਗ ਸੁਹਾਗ ਬਣਾਇਆ ਤਿਤ ਕਰ ਸਖੀਏ ਮੰਗਲ ਗਾਇਆ ਆਨੰਦ ਬਨੋ ਦਿੱਤੇ ਕਰ ਸੋਹੇ ਜੋ ਧਨ ਕੰਨ ਤੇ ਸਹਾਰੀ ਜੀਓ ਸਾਗਣ ਬੰਤੀ ਸਾਬਣ ਭਾਗਣ ਪੁੱਤਰ ਬੰਤੀ ਸੀਲਵੰਤ ਸਾਗਣ ਰੂਪਵੰਤ ਸੁਗੜ ਵਿਚੱਖਣ ਸੇ ਧਨ ਕੰਤ ਪਿਆਰੀ ਜੀਓ ਚਾਰ ਬੰਦ ਸਾਈ ਪ੍ਰਧਾਨੇ ਸਭ ਸੰਘਾਰ ਬਣੇ ਤਿਸ ਗਿਆਨੇ ਸਾਕਲ ਬੰਤੀ ਸਾ ਸਵਰਾਈ ਜੋ ਫਿਰ ਕੇ ਰੰਗ ਸਵਾਰੀ ਜੀਓ ਮਹਿਮਾ ਤਿਸਕੀ ਕਹਿਣ ਨਾ ਜਾਏ ਜੋ ਫਿਰ ਮੇਲ ਲਈ ਅੰਗ ਲਾਏ ਸਿਰ ਸੁਹਾਗ ਵਰ ਅਗਮ ਗੋਚਰ ਜਾ ਨਾਨਕ ਪ੍ਰੇਮ ਸੁਧਾਰੀ ਜੀਓ ਮਾਜ ਮਹੱਲਾ ਪੰਜਾਂ ਖੋਜਤ ਖੋਜ ਤਰ ਦਰਸ਼ਨ ਚਾਹੇ ਭਾਤ ਭਾਤ ਬਨ ਬਨ ਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਲਾਵੇ ਜੀਓ ਖੜ ਸ਼ਾਸਤਰ ਵਿਚਰਤ ਮੁੱਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨਿਵਲੀ ਕਰਮ ਆਸਨ ਚੌਰਾਸੀ ਇਨਮੈ ਸੰਤ ਨਾ ਆਵੇ ਜੀਵਾਨਕ ਵਰਖ ਕੀਏ ਜਪ ਤਾਪਾ ਗਵਨ ਕੀਆ ਧਰਤੀ ਪਰਮਾਤਾ ਕੇ ਇੱਕ ਖੈਨ ਹਿਰਦੇ ਸੰਤ ਨਾ ਆਵੇ ਜੋਗੀ ਬਹੁੜ ਬਹੁੜ ਉੱਠਤਾ ਆਵੇ ਜੀਓ ਕਰ ਕਿਰਪਾ ਮੈਂ ਸਾਧ ਮਲਾਇਆ ਮੰਤਨ ਸੀਤਲ ਧੀਰਜ ਪਾਇਆ ਸਭ ਪ੍ਰਭ ਅਵਨਾਸੀ ਵਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪਰੰਪਰ ਦੇਵਾ ਆਗਮ ਗੋਚਰ ਅਲਖ ਪੇਵਾ ਦੀਨ ਦਿਆਲ ਗੋਪਾਲ ਗੋਵਿੰਦਾ ਹਰ ਧਿਆਵ ਗੁਰਮੁਖ ਜਗਾਤੀ ਜੀਓ ਗੁਰਮੁਖ ਮਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮਰਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਹੋਰ ਕਿਤੇ ਨਾ ਭਾਤੀ ਜੀਓ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਕੇ ਪੂਜੇ ਪੈਰਾ ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਭਗਤ ਕਾਤੀ ਜੀ ਅਮੋਘ ਦਰਸ਼ਨ ਬੇਅੰਤ ਪਾਰਾ ਵੱਡ ਸਮਰੱਥ ਸਦਾ ਦਤਾਰਾ ਗੁਰਮੁਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਵਿਰਲੀ ਜਾਤੀ ਜੀਓ ਵਾਜ ਮਹੱਲਾ ਪੰਜਵਾਂ ਕਹਿਹਾ ਕਰਨਾ ਦਿੱਤਾ ਲੈਣਾ ਗਰੀਬਾਂ ਨਾਥਾਂ ਤੇਰਾ ਮਾਣਾ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਵੱਲ ਜਾਈ ਜੀਓ ਭਾਣੇ ਉੱਜੜ ਭਾਣੇ ਰਾਹ ਭਾਣੇ ਹਰ ਗੁਣ ਗੁਰਮੁਖ ਗਵਾਹ ਭਾਣੇ ਭਰਮ ਪਵੇ ਬਹੁ ਜੂਨੀ ਸਭ ਕਿਛੇ ਤਿਸੇ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕਿਛ ਤੇਰਾ ਪਾਣਾ ਆਗਮ ਅਗੋਚਰ ਵੀ ਅੰਤ ਤਾਹਾ ਤੇਰੀ ਕੀਮਤ ਕਹਿਣ ਨਾ ਜਾਈ ਜੀਓ ਖਾਕ ਸੰਤਨ ਕੀ ਦਿਓ ਪਿਆਰੇ ਆਏ ਪਿਆ ਹਰ ਤੇਰੇ ਦੁਆਰੇ ਦਰਸ਼ਨ ਭੇਖਤ ਮਨ ਅਕਾਵੇ ਨਾਨਕ ਮਿਲਣ ਸਭਾਈ ਜੀਓ ਮਾਜ ਮਹੱਲਾ ਪੰਜਵਾਂ ਤੁਖ ਤਦੇ ਜਾਂ ਵਿਚਰ ਜਾਵੇ ਭੁੱਖ ਵਿਆਪੇ ਬਹੁ ਵਿਧਤਾਵੇ ਸਿਮਰਤ ਨਾਮ ਸਦਾ ਸਹਿਲਾ ਜਿਸ ਦੇਵੇ ਦੀਨ ਦਿਆਲਾ ਜੀਓ ਸਤਿਗੁਰ ਮੇਰਾ ਵੱਡ ਸਮਰੱਥਾ ਜੀਏ ਸੰਭਾਲੀ ਤੂੰ ਸਭ ਦੁੱਖ ਲੱਥਾ ਚਿੰਤਾ ਰੋ ਗਈ ਹੋ ਪੀੜਾ ਆਪ ਕਰੇ ਪ੍ਰਤ ਪਾਲਾ ਜੀਓ ਬਾਰ ਵਾਂਗ ਹੋ ਸਭ ਕਿਛ ਮੰਗਾਂ ਦੇ ਤੋਟ ਨਹੀਂ ਪ੍ਰਭ ਗੰਗਾ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗਪਾਲਾ ਜੀਓ ਹੋ ਬਲਹਾਰੀ ਸਤਿਗੁਰ ਪਗੁਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਬਿੰਦੇ ਊਚ ਥਾ ਬੇਅੰਤ ਸਵਾਮੀ ਸਿਮਰ ਸਿਮਰ ਹੋ ਜੀਵਾਂ ਜੀਓ ਦੁੱਖ ਭੰਜਨ ਦਾਨ ਅਮੋਲੇ ਨਿਰਭਉ ਨਿਰਵੈਰ ਅਥਾਹ ਤੋਲੇ ਕਾਲ ਮੂਰਤ ਅਜੂਨੀ ਸੰਭੋ ਮਨ ਸਿਮਰਤ ਠੰਡਾ ਥੀਵਾਂ ਜੀਓ ਸਦਾ ਸੰਗੀ ਹਰ ਰੰਗ ਪਾਲਾ ਊਚ ਨੀਚ ਕਰੇ ਪ੍ਰਵਤ ਪਾਲਾ ਨਾਮ ਰਸੈਣ ਮਨ ਤਿਪਤਾਨ ਗੁਰਮੁਖ ਅੰਮ੍ਰਿਤ ਪੀਵਾਂ ਜੀਓ ਦੁੱਖ ਸੁੱਖ ਪਿਆਰੇ ਤੁਧ ਧਿਆਈ ਇਹ ਸਮਤ ਗੁਰ ਤੇ ਗੁਰੂ ਤੇ ਭਾਈ ਨਾਨਕ ਕੀ ਤਰ ਤੂੰ ਹੈ ਠਾਕਰ ਹਰ ਰੰਗ ਪਾਰ ਭਰੀਵਾਂ ਜੀਓ ਮਾਜ ਮਹੱਲਾ ਪੰਜਵਾਂ ਧੰਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਧੰਨ ਮੂਰਚ ਸੇ ਪਲ ਘੜੀਆਂ ਧੰਨ ਸੋ ਇਹ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਇਆ ਹਰ ਮਾਰਗ ਚਲਤ ਭਰਮ ਸਗਲਾ ਖੋਇਆ ਨਾਮ ਧਾਨ ਸਤਿਗੁਰ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਵਾਹਰ ਤੇਰੀ ਬਾਣੀ ਤੁਧ ਆਪ ਕਥੀ ਤੇ ਆਪ ਬਖਾਣੀ ਕਰ ਕਿਹਾ ਸਭ ਇੱਕੋ ਇੱਕੋ ਆਵਰ ਨਾ ਕੋਈ ਹੋਏਗਾ ਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨੌ ਨਾਨਕ ਕਿੰਨੇ ਭੋਗਾ ਜੀਓ ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਸਤ ਬਸਤ ਇੱਕ ਮੰਗੋ ਕਰੋ ਬਨੰਤੀ ਮਨ ਤਿਆਗੋ ਵਾਰ ਵਾਰ ਜਾਈ ਲੱਖ ਵਰੀਆ ਦੇਹ ਸੰਤਨ ਕੀ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਵਧਾਤੇ ਸਮ ਸੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਬਰਸਾਵੇ ਅਵਸਰ ਕਰੋ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਭਵਨ ਪ੍ਰੀਤਾ ਆਤਮ ਗੜ ਵੇਖਮਤ ਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਧਾਤੇ ਤੁਧ ਜੇ ਵੜੇ ਅਵਰਨ ਸੂਰਾ ਜੀਓ ਕਹਿਣ ਸੰਤਨ ਕੀ ਮੇਰੇ ਮੁਖ ਲਾਗੀ ਦਰਮਤ ਬਿਨਸੀ ਕਵਦ ਭਾਗੀ ਸੱਚ ਕਰ ਵੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਓ ਮਾਜ ਮਹੱਲਾ ਪੰਜਵਾਂ ਵਿਸਰ ਨਹੀਂ ਏ ਵੜਦਾ ਤੇ ਕਰ ਕਿਰਪਾ ਭਗਤਨ ਸੰਗ ਰਾਤ ਤੇਰਦਨ ਸਰਾਇਣ ਜੋ ਤੁਧ ਧਿਆਈ ਏ ਦਾਨ ਮੋਹੇ ਕਰਨਾ ਜੀਓ ਮਾਟੀ ਅੰਦੀ ਸੁਰਤ ਸਮਾਈ ਸਭ ਕੁਛ ਦੀਆ ਭਲੀਆ ਜਾਈ ਆਨੰਦ ਬਨੋ ਚੋਜ ਤਮਾਸੇ ਤੁਧ ਭਾਣੇ ਸੋ ਹੋਣਾ ਜੀਓ ਜਿਸਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇ ਸਖਾਲੀ ਸੀਤਲ ਪਵਨਾ ਸਹਿਜ ਕੇਲ ਰੰਗ ਕਰਨਾ ਜੀਓ ਸਾਵਦ ਦੀਜੇ ਜਿਸ ਵਿਸਰੇ ਨਾਹੀ ਛਾ ਮਤ ਦੀਜੇ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਨੋਟ ਨਾਨਕ ਗੁਰਚਰਨਾ ਜੀਓ ਮਾਜ ਮਹੱਲਾ ਪੰਜਾਂ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਸੋ ਪ੍ਰਭ ਜੀਓ ਭਾਵੇ ਭਾਣੇ ਪੂਰ ਗਿਆਨਾ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਸੋ ਸਾਹਿਬ ਤੇਰੇ ਮਨ ਭਾਵੇ ਤੂੰ ਸੰਤਨ ਕਾ ਸੰਤ ਤੂੰ ਮਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰੇ ਪ੍ਰਤ ਪਾਲਾ ਸੰਤ ਕੇਲੇ ਤੁਮ ਸੰਗ ਗਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਓ ਸੰਤਨ ਕੇ ਮੇਰਾ ਮਨ ਕਰਵਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ ਤਿਨ ਕੇ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਗਾਨਾ ਜੀਓ ਮਾਜ ਮਹੱਲਾ ਪੰਜਾਂ ਤੂੰ ਜਲ ਨਿਧ ਹਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤਰਕ ਤਿਖਾਰੇ ਤੁਮਰੀ ਤੁਮਰੀ ਆਸ ਪਿਆਸਾ ਤੁਮੇ ਤੁਮਰੀ ਤੁਮੇ ਸੰਗ ਮੈਂ ਮਨ ਲੀਨਾ ਜਿਉ ਬਾਰਕ ਪੀ ਖੀਰਾ ਗਾਵੇ ਜਿਉ ਨਿਰਧਨ ਤਨ ਦੇਖ ਸੁਖ ਪਾਵੇ ਤ੍ਰਿਖਾ ਵੰਤ ਜਲ ਪੀਵਤ ਠੰਡਾ ਠੰਡਾ ਤਿਉ ਹਰ ਸੰਗ ਮਨ ਪੀਨਾ ਜਿਉ ਜਿਉ ਅੰਧਿਆਰੇ ਦੀਪਕ ਪ੍ਰਗਾਸਾ ਭਰਤਾ ਚਿਤ ਪੂਰਨ ਆਸਾ ਮਿਲ ਪ੍ਰੀਤਨ ਜਿਉ ਹੋਤ ਆਨੰਦਾ ਤਿਉ ਹਰ ਰੰਗ ਮਨ ਰੰਗੀਨਾ ਜਿਉ ਸੰਤਨ ਮੋਹ ਕੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸੱਚ ਦੀਨਾ ਜਿਉ ਮਾਝ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੁੱਖ ਵਡਾਰਨ ਹਰੀਆ ਬਰਸਾਤ ਚੱਕ ਸਗਲੇ ਦੇਖੇ ਮਨ ਹਰ ਰਸ ਸਭ ਤੇ ਮਿੱਠਾ ਜਿਉ ਜੋ ਜੋ ਪੀਵੇ ਸੋ ਤ੍ਰਿਪਤਾਵੇ ਅਮਰ ਹੋਵੇ ਸੋ ਨਾਮ ਰਸ ਪਾਵੇ ਨਾਮ ਨਿਧਾਨ ਤਿਸੇ ਪ੍ਰਾਪਤ ਜੇ ਸਬਦ ਗੁਰੂ ਮਨ ਬੁੱਠਾ ਜਿਉ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਗਾਨਾ ਜਿਨ ਹਰ ਸਾਧ ਪਾਇਆ ਸੋ ਨਾਹੇ ਡਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਕੀਠਾ ਜਿਉ ਹਰ ਇੱਕ ਸਾਥ ਆਇਆ ਬਰਸਾਣੇ ਬਹੁਤ ਤੇਰੇ ਤਿਸ ਲਗ ਮੁਕਤ ਭਏ ਕਨੇਰੇ ਨਾਮ ਨਿਧਾਨਾ ਗੁਰਮੁਖ ਪਾਈਏ ਕਹੋ ਨਾਨਕ ਬਿਰਲੀ ਡਿੱਠਾ ਜਿਉ ਮਾਝ ਮਹੱਲਾ ਪੰਜਵਾਂ ਨਿਧ ਸਿੱਧ ਰਿੱਧ ਹਰ ਹਰ ਹਰ ਮੇਰੇ ਜਨਮ ਪਦਾਰਥ ਗੈਰ ਗੰਭੀਰੇ ਲਾ ਕੋਟ ਖੁਸ਼ੀਆਂ ਰੰਗ ਰਾਵੇ ਜਿਉ ਗੁਰ ਲਾਗਾ ਭਾਈ ਜਿਉ ਦਰਸ਼ਨ ਪੇਗਤ ਪਏ ਪਨੀਤਾ ਸਗਲ ਉਧਾਰੇ ਭਾਈ ਮੀਤਾ ਅਗਮ ਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜਿਉ ਜਾ ਕੋ ਖੋਜੇ ਸਰਬ ਪਾਏ ਬੁਟਭਾਗੀ ਦਰਸ਼ਨ ਕੋ ਬਿਰਲਾ ਪਾਏ ਊਚ ਪਾਰ ਗੋਚਰ ਥਾਨਾ ਉਹ ਮਹਿਲ ਗੁਰੂ ਦੇਖਾਈ ਜਿਉ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ ਜਿਸ ਹਿਰਦੇ ਬਸੇਰਾ ਗੁਰ ਬੰਧਨ ਤਿਨਕੇ ਸਗਲੇ ਕਾਟੇ ਜਾਂ ਨਾਨਕ ਸਹਿਜ ਸਮਾਈ ਜਿਉ ਮਾਝ ਮਹੱਲਾ ਪੰਜਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭ ਦਿਆ ਤੇ ਮੰਗਲ ਗਾਵੋ ਉਠਤ ਬੈਠ ਸੋਵਤ ਜਾਗਤ ਹਰ ਧਿਆਈਏ ਸਗਲ ਵਰਦਾ ਜਿਉ ਨਾਮ ਖਦਮ ਸਾਧੂ ਦੀਆ ਕਲਵੇ ਕਾਟੇ ਨਿਰਮਲ ਥੀਆ ਆਨੰਦ ਪਿਆ ਨਿਕਸੀ ਸਭ ਪੀਰਾ ਸਗਲ ਮਨਾਸੇ ਦਰਦਾ ਜਿਉ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜਿਉ ਸਭ ਤੇ ਸਾਧੂ ਸੰਗਤ ਪਾਏ ਗੁਰ ਭੇਟਤ ਹੋ ਗਈ ਬਲਾਏ ਸਾ ਸਾ ਸਾਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜਿਉ ਮਾਝ ਮਹੱਲਾ ਪੰਜਵਾਂ ਓਤ ਪੋਤ ਸੇਵਕ ਰੰਗ ਰਾਤਾ ਪ੍ਰਾਪ੍ਰਿਤ ਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋ ਸੇਵਕ ਠਾਕਰ ਹੀ ਕਾ ਆਹਾਰ ਜਿਉ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਭਾਵੇ ਸੇਵਕ ਅੰਦਰ ਬਾਹਰ ਮਾਹਾ ਜਿਉ ਤੂੰ ਦਾਨਾ ਠਾਕਰ ਠਾਕਰ ਸਾਹਿਬ ਵਿਦ ਜਾਣੇ ਠਾਕਰ ਕੇ ਸੇਵਕ ਹਰ ਰੰਗ ਮਾਣੇ ਜੋ ਕੁਛ ਠਾਕਰ ਕਾ ਸੋ ਸੇਵਕ ਆ ਸੇਵਕ ਠਾਕਰ ਹੀ ਸੰਗ ਜਾ ਹਰ ਜਿਉ ਆਪਣੇ ਠੇਵਕਰ ਸੋ ਠਾਕਰ ਸੋ ਪਹਿਰਾਇਆ ਬਾਹਰ ਨਾ ਲੇਖਾ ਪੁੱਛ ਬੁਲਾਇਆ ਤੇ ਸੇਵਕ ਨਾਨਕ ਕਰਵਾਣੀ ਸੋ ਗਹਿ ਰੰਗ ਵੀਰਾ ਗਾ ਹੋਰ ਜਿਉ ਮਹਾਜ ਮਹੱਲਾ ਪੰਜਵਾਂ ਸਭ ਕਿਛ ਘਰ ਮੈਂ ਬਾਹਰ ਨਾਹੀਂ ਚਿਮ ਚਿਮ ਬਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਆਨੰਦ ਬਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜਿਉ ਜਨਮ ਜਨਮ ਕਾ ਵਿਛੜਿਆ ਮੇਲਾ ਸਾਧ ਕਿਰਪਾ ਤੇ ਸੁੱਕਾ ਹਰਿਆ ਸੋ ਸਾਧ ਸਾ ਕਿਰਪਾ ਤੇ ਸੁੱਕਾ ਹਰਿਆ ਸਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜਿਉ ਜਲ ਤਰੰਗ ਜਿਉ ਜਲੇ ਸਮਾਇਆ ਜਿਉ ਜੋਤੀ ਸੰਗ ਜੋਤ ਮਲਾਇਆ ਕਹੋ ਨਾਨਕ ਭਰਮ ਕੱਟੇ ਕਬਾੜਾ ਬਾਹਣ ਨਾ ਹੋਈਏ ਜਲਾ ਜਿਉ ਮਾਝ ਮਹੱਲਾ ਪੰਜਾਂ ਤਿਸ ਕਰਵਾਣੀ ਜਿਨ ਤੋਂ ਸੁਣਿਆ ਤਿਸ ਬਲਿਹਾਰੀ ਬਲਿਹਾਰੀ ਜਿਨ ਰਸਨਾ ਬਣਿਆ ਵਾਰ ਵਾਰ ਜਾਈ ਤਿਸ ਵਿਟੋ ਸੋ ਮਨ ਤਨ ਤੁਧ ਰਾਧੇ ਜਿਉ ਤੇ ਚਰਨ ਪਕਾਲੀ ਜੋ ਤੇਰੇ ਮਾਰਗ ਚੱਲੇ ਨੈਣ ਨਿਹਾਲੀ ਤਿਸ ਵਰਖ ਪਰਖ ਦਿਆਲੇ ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਹਲਾਦ ਦੇ ਜੀਓ ਸੇ ਬਡਭਾਗੀ ਜਿਨ ਤੁਮ ਜਾਣੇ ਸਭ ਕੇ ਮਦੇ ਅਲਿਪਤ ਨਰਬਾਣੇ ਸਾਧ ਕੇ ਸੰਗ ਉਨ ਭਾਵ ਜਲ ਧਰਿਆ ਸਗਲ ਦੂਤ ਉਨ ਸਾਧੇ ਜੀਓ ਤਿਨ ਕੀ ਸ਼ਰਨ ਭਰਿਆ ਮਨ ਮੇਰਾ ਮਾਣ ਤਾਣ ਤਜ ਮੋਹ ਅੰਧੇਰਾ ਨਾਮ ਦਾਨ ਦੀਜੇ ਨਾਨਕੋ ਤਿਸ ਪ੍ਰਭ ਅਗਮ ਗਾ ਦੇ ਜੀਓ ਮਾਜ ਮਹੱਲਾ ਪੰਜਾਂ ਤੂੰ ਪੇਟ ਸਾਖ ਤੇਰੀ ਫੁੱਲੀ ਤੂੰ ਸੁਕਮ ਹੋਇਆ ਸਤੂਲੀ ਤੂੰ ਜਲ ਨ ਤੂੰ ਫੇਨ ਬੁੱਧ ਬੁਧਾ ਤੁਧ ਵਿਨ ਅਵਰ ਨਾ ਭਾਲੀਏ ਜੀਓ ਤੂੰ ਸੂਤ ਮਣੀਏ ਪੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦਿ ਮਧ ਅੰਤ ਪ੍ਰਭ ਸੋਈ ਅਵਰ ਨਾ ਕੋਈ ਦਿਖਾਲੀਏ ਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵੈਣ ਰਸੀਆ ਰੰਗ ਰਾਤਾ अपने कर्तव आपे जाने आपे तुद संभाल लिया जियो तू ठाकर साय सेवक फन आपे तू गवत प्रगट प्रभ आपे नानक दा सदा गुण गावे एक भोरी नदर निहालिए जियो माज महला पंजा सफल सुबाणी जित नाम बखाणी गप साध किने बिर ले जानी धन सवेरा जित हर गावत सुनना आए ते परवाना जियो से नेत्र परवान जिनी दर्शन पेखा से कर पले जिनी हर जस लेखा से चरण सहावे सो हर मार्ग चले हो बल तिन संग पछाणा जियो सुन साजन मेरे मीत प्यारे साध संख मह अदारे किल विख काट हुआ मन निर्मल मिट गए आवन जाना जियो दोए कर जोड़ एक बिनो करी जय कर कृपा डुबदा पत्थर लीजे नानक प्रभाय कृपाला प्रभ नानक मन पाणा जियो माज महला पंजवा अमृत वाणी हर हर तेरी सुन सुन होवे परम गत मेरी जलन बुझी शीतल हुआ मनुआ सतगुर का दर्शन पाए जियो सुख प्या दुख दूर पराना शांत रसन हर नाम बखाना जल थल नीर भरे सर सुबर बिथा कोहे न जाए जियो दया धरी तिन सरजन हारे जी जंत सगले प्रत पारे मेहरबान कृपाल दयाला सगले तृप्त अगाए जियो बिन त्रिन त्रै पवन कतोन हरिया करन हर किन भीतर करिया गुरमुख नानक तिसे राधे मन की आस भजाए जियो माज महला पंजां तू मेरा पिता तू है मेरा माता तू मेरा बंधव तू मेरा प्राता तू मेरा राखा सबनी थाई ता पाओ कया कहा काड़ा जियो तुमरी कृपा ते तुद पिछड़ना तू मेरी ओट तू है मेरा माणा तुझ में दूजा अवर ना कोई सब तेरा खेल अखाड़ा जियो जी जंत सब तुद पाए जित जित पाणा ते तित लाए सब किच कीता तेरा होवे नहीं किच अछाड़ा जियो नाम त्याए महा सुख पाया हर गुण गाए मेरा मन सीत लाया गुर पूरे भजी बधाई नानक जीता विखाड़ा जियो माज महला पांजा जी प्राण प्रमने अधारा भगत जीवे गुण गाए अपार गुण नदान अमृत हर नामा हर त्याए त्याए सुख पाया जियो मनसा तार जो करते आवे सा संग जन मरन मिटाए आस मनोरथ पूर्ण होवे भेट गुर दर्शाया जियो आगम गोचर किच मित नहीं जाने साधक सिद्ध त्यावे ज्ञानी खुदी मिटी चूका पलावा गुर मन में मैं गुर ही मैं पलटाया जियो अंध मंगल कल्याण दाना सुख सजा नाम बिखाना कहे कृपाल स्वामी अपना नौ नानक घर में आया जियो माज महला पंजवा सुन सुन जीवा सोई तुम्हारी तू प्रीतम ठाकर अत भारी तुमरे करतब तू ही जानो तुमरी ओट गपाला जियो गुण गावत मन हारिया होवे कथा सुनत मन सगली खोवे पेटत संग साध संतन के सदा जपो दयाला जियो प्रभ न अपना साथ साथ समारो ए मत गुर प्रसाद हे मत गुर प्रसाद मन तारो तुमरी कृपा ते होए प्रगासा सर्व म्या प्रत पाला जियो सत सत सत प्रभ सोई सदा सदा साध आपे होई चलत तुम्हारे पट प्यारे देख नानक पै निहला जियो माज महला पंजवा हुक्मी बरसन लगे लागे मेहा साजन संत मिल नाम जपेहा शीतल शांत सहज सुख पाया ठांड पई प्राव आपे जियो सब किस बहुत तो बहुत पाया कर कृपा प्राव सगल रजाया दात करो मेरे दतारा जी जन सब त्रापे जियो सच्चा साहेब सच्ची नाई गुर प्रसाद ते सदा त्याई जन मन पै कटे काटे मोहा बिनसे रोग संतापे जियो सास नानक सलाहे सिमरत नाम कटे सब फाहे पूर्नास करी खन पीतर हर हर हर गुण जापे जियो माज महला पंजाओ सजन संत मीत प्यारे मिल गावे गुण अगम पारे गाव संत सवे ही मुक्ते सो त्याये जन हम किए जियो जन्म जन्म के किल विख जावे मन चिंदे सोई फल पावे सिमर साहिब सो सच स्वामी रिजक सब सुख दिया जियो नाम जपत सर्व सुख पाए सब पविन से हर हर त्याय जन सेव्या सो पार ग्रेमी कार सगले थिए जियो आए प्या तेरी सरनाई ज्यो पावे त्यों लहे मलाई कर कृपा पर भक्ति लाभ सच नानक अमृत पिए जियो माज महला पंजवा भय कृपाल गोबिंद गसाई मेघ वरसे सबनी थाई दीन दयाल सदा कृपाला ठांड पई करतारे जियो अपने जी जंत प्रत पारे जियो बारक माता सब मारे ਦੁੱਖ ਭੰਜਨ ਸੁੱਖ ਸੁਆਮੀ ਦੇਤ ਸਗਲ ਅਹਾਰੇ ਜੀਓ ਜਲ ਤਲ ਪੂਰਿਆ ਫੇਰਵਾਨਾ ਸਦਵ ਲਿਹਾਰ ਜਾਈਏ ਜਾਇ ਕਰਵਾਨਾ ਰਹਿਣ ਦੇਣ ਤੇ ਸਦਾ ਤਿਆਈ ਜੇ ਖੇਨਵੇਂ ਸਗਲ ਧਾਰੇ ਜੀਓ ਰਾਖ ਲੀਏ ਸਗਲੇ ਪ੍ਰਭਾ ਪੇ ਉੱਤਰ ਗਏ ਸਭ ਸੋਗ ਸੰਤਾਪੇ ਨਾਮ ਜਤ ਮਨ ਤਨ ਹਰਿਆਵਲ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਜ ਮਹੱਲਾ ਪੰਜਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਲ ਸੋਹਣ ਚਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸੋਈ ਨਗਰ ਜਾੜੀ ਜਿਉ ਹਰ ਰੁੱਖੀ ਰੋਟੀ ਖਾਏ ਸਮਾਲੇ ਹਰ ਅੰਤਰ ਵਾਰ ਨਦਰ ਨਿਹਾਲੇ ਖਾਏ ਖਾਏ ਕਰ ਵਦ ਫੈਲੀ ਜਾਣ ਵਿਸੂ ਕੀ ਬਾੜੀ ਜਿਉ ਸੰਤਾਂ ਸੇ ਤੀ ਰੰਗ ਨਾ ਲਾਏ ਸਾਖਤ ਸੰਗ ਵਿਕਾਰਮ ਕਵਾਏ ਦਲਭ ਦੇਖ ਹੋਈ ਅਗਿਆਨੀ ਜੜ ਆਪਣੀ ਆਪ ਪਾੜੀ ਜਿਉ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਕਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਸਾੜੀ ਜਿਉ ਮਾਜ ਮਹੱਲਾ ਪੰਜਵਾਂ ਚਰਨ ਠਾਕਰ ਕੇਰੇ ਦੇ ਸਮਾਣੇ ਕੱਲ ਕਲੇਸ਼ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਤਨੁਭ ਜੀ ਸਾਧੂ ਸੰਗ ਨਿਵਾਸਾ ਜਿਉ ਲਾਗੀ ਪ੍ਰੀਤ ਨਾ ਟੁੱਟੇ ਮੂਲੇ ਹਰ ਅੰਤਰ ਵਾਹਰਿਆ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕੱਟੀ ਜਮਕੀ ਫਾਸਾ ਜਿਉ ਅੰਮ੍ਰਿਤ ਭਰ ਕੇ ਆਨੰਦ ਬਾਣੀ ਮੰਤ ਅਨੰਤਰ ਸਾਂਸ ਬਾਣੀ ਤ੍ਰਿਪਤ ਗਾਏ ਰਹੇ ਜਨ ਤੇਰੇ ਸਤਿਗੁਰ ਕੀਆ ਦਲਾਸਾ ਜਿਉ ਜਿਸ ਕਾ ਸਾਥ ਇਸਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬਡਭਾਗੀ ਨਾਨਕ ਪੂਰਨ ਆਸਾ ਜੀਓ ਮਾਝ ਮਹੱਲਾ ਪੰਜਵਾਂ ਮਿਹੋ ਪਿਆ ਪਰਮੇਸ਼ਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਜਾ ਸਾਚਾ ਹਰ ਹਰ ਨਾਮ ਸੰਭਾਲੀ ਜੀਓ ਜਿਸ ਕੇ ਸੇ ਤਿੰਨ ਹੀ ਪ੍ਰਤ ਪਾਰੇ ਪਾਰ ਬ੍ਰਹਮ ਪ੍ਰਭ ਭੈ ਰਖਵਾਲੇ ਸੁਣੀ ਬਨੰਤੀ ਠਾਕਰ ਮੇਰੇ ਪੂਰਨ ਹੋਈ ਕਾਲੀ ਜੀਓ ਸਰਬ ਜੀਓ ਕਾ ਦੇਵ ਨਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਈਅਲ ਸਭ ਤੇ ਤਾਣੇ ਸਾਧੂ ਚਰਨ ਪਖਾਲੀ ਜੀਓ ਮਨ ਕੀ ਇੱਛ ਪਜਾਵਣ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁੱਖ ਭੰਜਨ ਰਤੇ ਰੰਗ ਰਸਾਲੀ ਜੀਓ ਮਾਜ ਮਹੱਲਾ ਪੰਜਵਾਂ ਮਨ ਤਨ ਤੇਰਾ ਧਨ ਪੀ ਤੇਰਾ ਤੂੰ ਠਾਕਰ ਸਵਾਮੀ ਪ੍ਰਭ ਮੇਰਾ ਜੀਓ ਪਿੰਡ ਸਭ ਰਾਸ ਤਮਾਰੀ ਤੇਰੇ ਜੋਰ ਗਪਾਲਾ ਜੀਓ ਸਦਾ ਸਦਾ ਤੂੰ ਹੀ ਸੁਖਦਾਈ ਨਿਵ ਨਿਵ ਲਾਗਾਂ ਤੇਰੀ ਭਾਈ ਕਾਰ ਕਮਾਵਾਂ ਜੋ ਤਤ ਪਾਵਾਂ ਜੋ ਤੂੰ ਦੇਸ ਦਿਆਲਾ ਜੀਓ ਪ੍ਰਭ ਤੂੰ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁੱਖ ਸਹਿਣਾ ਜਿੱਥੇ ਰੱਖੇ ਵਿਖੁੰਡ ਤਾਈ ਤੂੰ ਸਭ ਨਾ ਕਹਿ ਪ੍ਰਤ ਭਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪੈਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦਿਖਾਲਾ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਮੇਘ ਬਿਠਾਇਆ ਜਲ ਥਲ ਮਈ ਅਲ ਦੈ ਦਿਸ ਵਰਸਾਇਆ ਸ਼ਾਂਤ ਭਈ ਬੁਝੀ ਸਭ ਤ੍ਰਿਸ਼ਨਾਨੰਦ ਪਿਆਸਾ ਬਿਠਾਈ ਜਿਓ ਸੁਖਦਾਤਾ ਦੁੱਖ ਭੰਜਨ ਹਰਾ ਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ੍ਰਤ ਪਾਲੇ ਪਾਏ ਪੈਰੀ ਤਿਸੇ ਮਨਾਈ ਜਿਓ ਜਾ ਕੇ ਸ਼ਰਨ ਪਿਆ ਗਤ ਪਾਈਏ ਸਾ ਸਾਰ ਨਾਮ ਧਿਆਈਏ ਤਿਸ ਮਿਨ ਹੋਰ ਨਾ ਦੂਜਾ ਠਾਕਰ ਤੇ ਸਭ ਤਿਸੇ ਕਾ ਕੀਆ ਜਾਈ ਜਿਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹੇ ਬਨੰਤੀ ਆਠ ਪੈਰ ਤੋਂ ਧਿਆਈ ਜਿਓ ਮਾਜ ਮਹੱਲਾ ਪੰਜਾਂ ਸਭੇ ਸੁੱਖ ਭਏ ਪ੍ਰਭ ਤੁੱਟੇ ਗੁਰਪੂਰੇ ਕੇ ਚਰਨ ਮਨ ਬੁੱਟੇ ਸਹਿ ਸਮਾਲ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੇ ਜਿਓ ਆਗਮ ਗੋਚਰ ਸਾਹਿਬ ਮੇਰਾ ਕਟ ਕਟ ਅੰਤਰ ਵਰਤੇ ਨੇਰਾ ਸਦਾ ਅਲਿਪਤ ਜੀਆਂ ਕਾ ਦਾਤਾ ਕੋ ਬਿਰਲਾ ਆਪ ਪਛਾਣੇ ਜੀਓ ਪ੍ਰਭ ਮਿਲਣਗੇ ਮਿਲਣੇ ਕੀਏ ਨਿਸ਼ਾਨੀ ਮਨ ਏਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਤਿਪਤਾਸੇ ਅੰਧ ਖਸਮ ਕੇ ਭਾਣੇ ਜੀਓ ਹੱਥੀਂ ਦਿੱਤੀ ਪ੍ਰਭ ਦੇਵਨ ਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ ਮਾਜ ਮਹੱਲਾ ਪੰਜਾਂ ਕੀਨੀ ਦਿਆਗ ਪਾਲਕ ਸਾਈਂ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿੰਨ ਕਰਤੇ ਦੁੱਖਾ ਡੇਰਾ ਢਾਹਿਆ ਜਿਉ ਮਨ ਤਨ ਵਸਿਆ ਸੱਚਾ ਸੋਈ ਬੇਖੜਾ ਥਾਨ ਨਾ ਦਿਸੇ ਕੋਈ ਦੂਰ ਦਰਸ਼ਨ ਸਭ ਸੱਜਣ ਹੋਏ ਇੱਕ ਸਮਾਵੀ ਆਇਆ ਜਿਉ ਜੋ ਕਿਛ ਕਰੇ ਸੋ ਆਪੇ ਆਪੇ ਬੁੱਧ ਸਿਆਣ ਕਛੂ ਨਾ ਜਾਪੇ ਆਪਣਿਆਂ ਸੰਤਾਂ ਨੂੰ ਆਪ ਸਾਈ ਪ੍ਰਭ ਭਰਮ ਭਲਾਣਾ ਲਾਹਿਆ ਜਿਉ ਚਰਨ ਕਮਲ ਜਨ ਕਾ ਆਧਾਰੋ ਆਠ ਪੈਰ ਰਾਮ ਨਾਮ ਵਿਪਾਰੋ ਸਹਿਜ ਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਓ ਮਾਜ ਮਹੱਲਾ ਪੰਜ ਸੋ ਸੱਚ ਮੰਦਰ ਜਿਤ ਸੱਚ ਧਿਆਈਏ ਸੋ ਰਿਦਾ ਸੇਲਾ ਜਿਤ ਹਰ ਗੁਣ ਗਾਈਏ ਸੋ ਧਰਤ ਸੁਹਾਵੀ ਜਿਤ ਵਸੇ ਹਰ ਜਨ ਸਾਚੇ ਨਾਮ ਬਿਟੋਂ ਕਰਵਾਣਾ ਜੀਓ ਸੱਚ ਵਡਿਆਈ ਕੀ ਮਨ ਪਾਈ ਕੁਦਰਤ ਕਰਮ ਕਹਿਣਾ ਨਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣਾ ਜੀਓ ਸੱਚ ਸਲਾਹਨ ਬੁਢਭਾਗੀ ਪਾਈਏ ਗੁਰ ਪ੍ਰਸਾਦੀ ਹਰ ਗੁਣ ਗਾਈਏ ਰੰਗ ਰਤੇ ਤੇਰ ਦੁੱਧ ਭਾਵੇ ਸੱਚ ਨਾਮ ਨਿਸ਼ਾਨੋ ਜੀਏ ਸੱਚੇ ਅੰਤ ਨਾ ਜਾਣੇ ਕੋਈ ਤਾਂਤ ਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੀ ਜਾਣੋ ਜੀਓ ਮਾਜ ਮਹੱਲਾ ਪੰਜਵਾਂ ਰਹਿਣ ਸਹਾਵੜੀ ਦਿਨ ਸੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ

ਸੀ ਜੰਦ ਸਭ ਤੇਰੇ ਥਾਪੇ, ਤੁਦ ਬਿਨੀ ਅਵਰ ਨਾ ਕੋਈ ਕਰਤੇ, ਮੈਂ ਧਰ ਓਟ ਤੁਮਾਰੀ ਜਿਉ ਰਸਨਾ, ਜਪ ਜਪ ਜੀਵੇ ਸੁਆਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਨੀ, ਜਾਮੀ ਜਿਨ ਸੇਵਿਆ ਤਿਨ ਹੀ ਸੁਖ ਪਾਇਆ, ਸੋ ਜਨਮ ਨਾ ਜੂਏ ਹਾਰੀ ਜੀਓ, ਨਾਮ ਅਫਗਦ ਜਿਨ ਜਨ ਤੇਰੇ ਪਾਇਆ, ਜਨਮ ਜਨ ਕਾ ਰੋਗ ਗਵਾਇਆ, ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਹਾਕਾਰੀ ਜੀਓ, ਦਿਸ਼ਟ ਧਾਰ ਆਪਣਾ ਦਾਸ ਵਾਰਿਆ, ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ, ਇੱਕ ਸਵਿਨ ਹੋਰ ਦੂਜਾ ਨਾਹੀ, ਬਾਬਾ ਨਾਨਕੇ ਮਤ ਸਾਰੀ ਜੀਓ, ਮਾਜ ਮਹੱਲਾ ਪੰਜਵਾਂ, ਮਨ ਤਨ ਰੱਤਾ ਰਾਮ ਪਿਆਰੇ, ਸਰਬਜ ਦੀਜੇ ਆਪਣਾ ਬਾਰੇ, ਆਠ ਪਹਿਰ ਗੋਬਿੰਦ ਗੁਣ ਗਾਈਏ, ਬਿਸਰ ਨਾ ਕੋਈ ਸਾਸਾ ਜੀਓ, ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਤਰੀਜੇ ਸਾਗਰ ਕੱਟੀਏ, ਜਮਕੀ ਫਾਸਾ ਜੀਓ, ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਵ ਲੱਖ ਭੇਵਾ, ਕਾਮ ਕ੍ਰੋਧ ਕਿਲਪਖ ਗੁਰ ਕਾਟੇ, ਪੂਰਨ ਹੋਈ ਆਸਾ ਜੀਓ, ਪੂਰਨ ਭਾਗ ਪਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਜਿਸ ਅੰਦਰ ਪਰਵਾਨ, ਗ੍ਰਿਸਤ ਦਾਸਾ ਜੀਓ, ਮਾਜ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪਲਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਵਿਨਸੇ ਆਲਸ ਰੋਗਾ ਜੀਓ, ਜਾ ਕੇ ਗ੍ਰਹਿ ਨਾਭ ਨਿਧ ਪਾਈ, ਤਿਸ ਮਿਲਿਆ ਜਿਸ ਪਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਖਿੰਨ ਮੈਂ ਥਾਪ ਥਾਪ ਨਾਰਾ ਆਪ ਕੰਤੀ ਆਪ, ਸਾਰਾ ਲੇਪ ਨਹੀਂ ਸਗ ਜੀਵਨ ਦਾਤੇ, ਦਰਸ਼ਨ ਡਿੱਟੇ ਲੈਨ ਬਜੋਗਾ ਜੀਓ, ਅੰਚਲ ਆਏ ਸਭ ਸਿਸ਼ਟ ਤਾਈ, ਆਪਣਾ ਨਾਉ ਆਪ ਜਪਾਈ, ਗੁਰਬੋਧ ਪਾਇਆ ਕਿਰਪਾ ਤੇ ਨਾਨਕ ਤੁਰ ਸੰਜੋਗਾ ਜੀਓ, ਮਾਜ ਮਹੱਲਾ ਪੰਜਵਾਂ, ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੇ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤ ਹੁਕਮ ਲੱਗੇ ਜਿਸ ਮਿੱਠਾ ਜੀਓ, ਸਭ ਪਰੋਈ ਇੱਕ ਧਾਗੇ, ਜਿਸ ਲਾਏ ਲਏ ਸੋ ਚਰਨੀ ਲਾਗੇ, ਊਂਦ ਕਮਲ ਜਿਸ ਹੋਏ ਪ੍ਰਗਾਸਾ, ਤਿੰਨ ਸਰਵ ਨਿਰੰਜਨ ਡਿੱਠਾ ਜੀਓ, ਤੇਰੀ ਮਹਿਮਾ ਤੂੰ ਐਂ ਜਾਣੇ ਆਪੇ, ਆਪਣਾ ਆਪ ਤੂੰ ਆਪ ਪਛਾਣੇ, ਹਾ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋ ਮਿੱਠ ਪਿੱਠਾ ਜੀਓ, ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੇ ਕਲਮਲ, ਨਾਨਕ ਨਾਮ ਧਿਆਏ ਧਿਆਏ ਜੀਵੇ, ਵਿਨਸਿਆ ਭਰਮ ਭਉ ਤੀਠਾ ਜੀਓ, ਮਾਜ ਮਹੱਲਾ ਮੰਜਵਾਂ, ਝੂਠਾ ਮੰਗਣ ਜੋ ਕੋਈ ਮੰਗੇ, ਤਿਸ ਕੋ ਮਰਤੇ ਘੜੀ ਨਾ ਲਾਗੇ, ਪਾਰ ਮਨਾਮ ਜੋ ਸਦ ਹੀ ਸੇਵੇ, ਸੋ ਗੁਰ ਮਿਲ ਨਿਸ਼ਚਲ ਕਹਿਣਾ ਕਹਿਣਾ, ਪ੍ਰੇਮ ਭਗਤ ਜਿਸਕੇ ਮਨ ਲਾਗੀ, ਗੁਣ ਗਾਵੇ ਅੰਨ ਦਿਨ ਨਿਤ ਜਾਗੀ, ਬਾਂਹ ਪਕੜ ਤੇ ਸਾਮੀ ਮੇਲੇ, ਜਿਸਕੇ ਮਸਤਕ ਲੈਣਾ ਚਰਨ ਕਮਲ, ਭਗਤਾਂ ਮਨ ਬੁੱਠੇ ਬਿਨ ਪਰਮੇਸ਼ਰ, ਸਗਲੇ ਮੁੱਠੇ ਸੰਤ ਜਨਾ ਕੀ ਧੂੜ ਨਿਤ ਵਾਂਛੇ, ਨਾਮ ਸੱਚੇ ਕਾ ਗਹਿਣਾ, ਉੱਠਤ ਬੈਠਤ ਹਰ ਹਰ ਗਾਈਏ, ਜੇ ਸਿਮਰਤ ਵਰ ਨਿਹਚਲ ਪਾਈਏ, ਨਾਨਕ ਪ੍ਰਭ ਹੋਏ ਦਿਆਲਾ, ਤੇਰਾ ਕੀਤਾ ਸਹਿਣਾ, ਰਾਗ ਮਾਸਟ ਮਾਝ ਅਸ਼ਟਪਤੀਆਂ, ਮਹੱਲਾ ਪਹਿਲਾ ਘਰ ਪਹਿਲਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ, ਸ਼ਬਦ ਰੰਗਾਏ ਹੁਕਮ ਸਵਾਏ, ਸੱਚੀ ਦਰਗੇ ਮਹਿਲ ਬੁਲਾਏ, ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤਿਆ ਬਣਿਆ, ਹਉ ਵਾਰੀ ਜਿਉ ਵਾਰੀ ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਬਤੀ ਮਨ ਵਸਾਵਣਿਆ, ਰਹੋ ਨਾ ਕੋ ਮੇਰਾ ਹੋ ਕਿਸ ਕੇਰਾ, ਸਾਚਾ ਠਾਕਰ ਤੈ ਪਵਣ ਮੇਰਾ, ਹੋਮੇ ਕਰ ਕਰ ਗਿਆ ਕਨੇਰੀ ਕਰ ਅਵਗਣ ਪਛੋ ਤਾਵਣਿਆ, ਹੁਕਮ ਪਛਾਣੇ ਸੁਹਾਰ ਗੁਣ ਵਿਖਾਣੇ, ਗੁਰ ਕੇ ਸ਼ਬਦ ਨਾਮ ਨਿਸਾਵਣੇ, ਸਭਨਾ ਕਾ ਦਰ ਲੇਖਾ ਸੱਚੇ ਛੂਟ ਚ ਨਾਮ ਸਿਹਾਵਣਿਆ, ਮਨਮੁਖ ਭੁੱਲਾ ਠਾਰ ਨਾ ਪਾਏ, ਜਮਦਰ ਬੁੱਧਾ ਝੋਟਾ ਖਾਏ, ਬਿਨ ਨਾਵੇ ਕੋ ਸੰਗ ਨਾ ਸਸਥੀ, ਮੁਕਤੇ ਨਾਮ ਧਿਆਵਣਿਆ, ਸਾਕਤ ਕੂੜੇ ਸੱਚ ਨਾ ਭਾਵੇ, ਦੁਬਧਾ ਵਾਧਾ ਆਵੇ ਜਾਵੇ, ਲਿਖਿਆ ਲੇਖ ਨਾ ਮੇਟੇ ਕੋਈ, ਗੁਰਮੁਖ ਭਗਤ ਕਰਾਵਣਿਆ, ਪਈ ਅੜੇ ਪਿਰ ਜਾਤੋ ਨਾਹੀਂ, ਝੂਠ ਬਛੁੰਨੀ ਰੋਵੇ ਤਾਹੀਂ, ਅਵਗਣ ਮੁੱਠੀ ਮਹਿਲ ਨਾ ਪਾਵੇ, ਅਵਗੁਣ ਗੁਣ ਬਖਸ਼ਾਵਣਿਆ, ਪਈ ਅੜੇ ਜਨਜਾਤਾ ਪਿਆਰਾ, ਗੁਰਮੁਖ ਬੁੱਝੇ ਤੱਤ ਵਿਚਾਰਾ, ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾਵਣਿਆ, ਗੁਰਮੁਖ ਬੁੱਝੇ ਕੱਥ ਕਹਾਵੇ ਸੱਚੇ ਠਾਕਰ, ਸੱਚ ਉਹ ਭਾਵੇ ਨਾਨਕ ਸੱਚ ਕਹੇ ਬਨਾਂਤੀ, ਸੱਚ ਮਿਲੇ ਗੁਣ ਗਾਵਣਿਆ, ਮਾਜ ਮਹੱਲਾ ਤੀਜਾ ਘਰ ਪਹਿਲਾ, ਕਰਮ ਹੋਵੇ ਸਤਿਕਰਮ ਲਾਏ ਸੇਵਾ, ਸੁਰਤ ਸੁਰਤ ਸ਼ਬਦ ਚਿੱਤ ਲਾਏ, ਹਮੇ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚਕਾਵਣਿਆ, ਹਉ ਵਾਰੀ ਜਿਉ ਵਾਰੀ ਸਤਿਗੁਰ ਕਹੇ ਬਲਿਹਾਰਨਿਆ, ਗੁਰਮਤੀ ਪ੍ਰਗਾਸ ਹੋਇਆ ਜੀ ਆਂਦਨ ਹਰ ਗੁਣ ਗਾਵਣਿਆ, ਰਹੁ ਤਨ ਮਨ ਖੋਜੇ ਤਾਉ ਨਾਉ ਪਾਏ, ਧਾਵਤ ਰਾਖੇ ਢਾਕ ਰਹਾਏ, ਗੁਰ ਕੀ ਬਾਣੀ ਆਂਦਨ ਗਾਵੇ ਸਹਿ ਸੁਭਾਏ, ਕਰਾਵਣਿਆ ਇਸ ਕਾਇਆ ਅੰਦਰ ਵਸਤਾ ਅਸੰਖਾ, ਗੁਰਸਿੱਖ ਗੁਰਮੁਖ ਸਾਚ ਮਿਲੇ ਤਾਂ ਵੇਖਾ, ਨੌ ਦਰਵਾਜੇ ਦਸਵੇਂ ਮੁਕਤਾਨ।

0: ਸਾਹਿਬ ਦੇ ਵਿੱਚ ਆਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦੀ ਮਨ ਵਸਾਈ ਆਂਦਨ ਸਦਾ ਰਹੇ ਰੰਗ ਰਾਤਾ ਦਰ ਸੱਚੇ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੇ ਲਾਗੀ ਭਰਮ ਭਲਾਣੀ ਅਗਿਆਨੀ ਅੰਧਾ ਮੱਗ ਨਾ ਜਾਣੇ ਫਿਰ ਆਵਣ ਜਾਵਣਿਆ ਗੁਰਸੇਵਾ ਤੇ ਸਦਾ ਸੁੱਖ ਪਾਇਆ ਹੋਮੇ ਮੇਰਾ ਠਾਕ ਰਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬੱਚਰ ਕਪਾਟ ਖਲਾਵਣਿਆ ਹੋਮੇ ਮੇਰਾ ਮਨ ਵਸਾਇਆ ਗੁਰਚਰਨੀ ਸਦਾ ਚਿੱਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਨਾ ਸਭ ਤੋਂ ਦੇ ਤਾਈਂ ਜਿਸ ਬਖਸ਼ੇ ਜਿਸ ਦੀ ਵੜੇ ਜਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਨਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਆਗਮੇ ਅਪਾਰਾ ਵਿਨ ਤੱਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੂਝੇ ਗੁਣ ਕਹਿ ਗੁਣ ਸਮਾਵਣਿਆ ਹਾਉ ਬਾਰੀ ਜਿਉ ਬਾਰੀ ਹਰ ਕਾ ਨਾਮ ਮਨ ਵਸਾਵਣਿਆ ਸੋ ਜੋ ਸੱਚ ਲਾਗੇ ਜੇ ਆਂਦਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹੁ ਆਪੇ ਸੁਣੇ ਤੇ ਆਪੇ ਵੇਖੇ ਜਿਹਨੂੰ ਨਦਰ ਕਰੇ ਸੋਈ ਜਨ ਲੇਖੇ ਆਪੇ ਲਾਏ ਲਏ ਸੋ ਲਾਗੇ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਲਾਏ ਸੋ ਕਿੱਥੇ ਹੱਥ ਪਾਏ ਪੂਰਬ ਲੇਖਿਆ ਸੋ ਮੇਟਣਾ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਵਡਭਾਗੀ ਪੂਰੇ ਕਰਮ ਲਾਵਣਿਆ ਪੇਈ ਅੜੇ ਤਨ ਆਂਦਨ ਸੁੱਤੀ ਕੰਤ ਵਿਸਾਰੀ ਅਵਗਣ ਮੁੱਤੀ ਆਂਦਨ ਸਦਾ ਫਿਰੇ ਬਲਾਦੀ ਬਿਨ ਫਿਰ ਨੀਂਦ ਨਾ ਪਾਵਣਿਆ ਪੇਈ ਅੜੇ ਸੁਖ ਜਾ ਸੁਖਦਾਤਾ ਜਾਤਾ ਹੋਮੇ ਮਾਰ ਗੁਰ ਸ਼ਬਦ ਵਿਚਾਤਾ ਸੇ ਸਾਵੀ ਸਦਾ ਫਿਰ ਗਾਵੇ ਸੱਚ ਸਿਗਾਰ ਬਣਾਵਣਿਆ ਲੱਖ 84 ਜੀ ਅਪਾਏ ਜਿਸਨੂੰ ਨਦਰ ਕਰੇ ਤਿਸ ਗੁਰਮਲਾਏ ਗਿਲਵ ਕਾੜ ਸਦਾਮ ਜਨ ਨਿਰਮਲ ਦਰ ਸੱਚੇ ਨਾਮ ਸਹਾਵਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁੱਖ ਨਹੀਂ ਫੁੱਲ ਦੂਏ ਤੀਏ ਆਪੇ ਬਖਸ਼ ਲਏ ਪ੍ਰਭ ਸੱਚ ਆਪੇ ਬਖਸ਼ ਮਲਾਵਣਿਆ ਆਪ ਕਰੇ ਤੂੰ ਆਪ ਕਰਾਏ ਪੂਰੇ ਗੁਰ ਕੇ ਸ਼ਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਮੇਲ ਮਲਾਵਣਿਆ ਮਾਝ ਮਹੱਲਾ ਤੀਜਾ ਇੱਕ ਆ ਫਿਰੇ ਪ੍ਰਸੰਨਾ ਗੁਰਮੁਖ ਵੇਖਾਂ ਤ ਮਨ ਭਿੰਨਾ ਤ੍ਰਿਸ਼ਨਾ ਤਾਜ ਸਹਿਜ ਸੁੱਖ ਪਾਇਆ ਇੱਕੋ ਮਨ ਵਸਾਵਣਿਆ ਹੋ ਵਾਰੀ ਜਿਉ ਵਾਰੀ ਇੱਕ ਸਿਉ ਚਿੱਤ ਲਾਵਣਿਆ ਗੁਰਮਤੀ ਮਨ ਇੱਕ ਤਕਾਰ ਆਇਆ ਸੱਚੇ ਰੰਗ ਰੰਗਾਵਣਿਆ ਰਹੋ ਇਹ ਜਗ ਭੁੱਲਾ ਤਾਂ ਆਪ ਭੁਲਾਇਆ ਇੱਕ ਵਿਸਾਰ ਦੂਜੇ ਲਪਾਇਆ ਆਂਦਨ ਸਦਾ ਫਿਰੇ ਭਰਮ ਭੁੱਲਾ ਬਿਨ ਨਾਵੇਂ ਦੁੱਖ ਪਾਵਣਿਆ ਜੋ ਰੰਗ ਰਾਤੇ ਕਰਮ ਵਧਾਤੇ ਗੁਰਸੇਵਾ ਤੇ ਜੁਗਚਾਰੇ ਜਾਤੇ ਜਿਸਨੂੰ ਆਪ ਦੇ ਵਡਿਆਈ ਹਰ ਕੇ ਨਾਮ ਸਮਾਵਣਿਆ ਮਾਇਆ ਮੋਹ ਹਰ ਚੇਤੇ ਨਹੀਂ ਜਮ ਪ੍ਰਵਾਦਾ ਦੁੱਖ ਸਹਾਈ ਅੰਨਾ ਬੋਲਾ ਕਿਛ ਨਦਰ ਨਾਵੇ ਮਨਮੁਖ ਪਾਪ ਵਿਚਾਵਣਿਆ ਇੱਕ ਰੰਗ ਰਾਤੇ ਜੋ ਤਦ ਆਪ ਲਿਵਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸੇਵਨ ਸਾਰਾ ਸੁਖਦਾਤਾ ਸਭ ਇੱਛਾ ਪਜਾਵਣਿਆ ਹਰ ਜੀਓ ਤੇਰੀ ਸਦਾ ਸਰਨਾਈ ਆਪੇ ਬਖਸ਼ੇ ਦੇ ਵਡਿਆਈ ਜਮਕਾਲ ਤਿਸ ਨੇੜ ਨਾਵੇ ਜੋ ਹਰ ਹਰ ਨਾਮ ਧਿਆਵਣਿਆ ਅੰਦਰ ਰਾਤੇ ਜੋ ਹਰ ਭਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਨਾਈ ਤੂੰ ਆਪੇ ਸੱਚ ਬਜਾਵਣਿਆ ਜਿਨ ਸੱਚ ਜਾਤਾ ਸੋ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਰਤੇ ਰਾਗੀ ਨਿਜ ਘਰ ਤਾੜੀ ਲਾਵਣਿਆ ਮਾਝ ਮਹੱਲਾ ਤੀਜਾ ਸ਼ਬਦ ਮਰੇ ਸਵ ਮੂਆ ਜਾਪੇ ਕਾਲ ਨਾ ਚਾਪੇ ਦੁੱਖ ਨਾ ਸੰਤਾਪੇ ਜੋਤੀ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹਉ ਵਾਰੀ ਜਿਉ ਵਾਰੀ ਹਰ ਕੇ ਨਾਇ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਚਿੱਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਹਉ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜੇ ਲਾਗੀ ਮਹਿਲ ਨਾ ਪਾਏ ਅੰਦਰ ਜਲਦੀ ਫਿਰੇ ਦਿਨ ਰਾਤੀ ਬਿਨ ਫਿਰ ਬਹੁਤ ਦੁੱਖ ਪਾਵਣਿਆ ਦੇਹੀ ਜਾਤ ਨਾ ਅੱਗੇ ਜਾਏ ਜਿੱਥੇ ਲੇਖਾ ਮੰਗੇ ਤਿੱਥੇ ਛੁੱਟੇ ਸੱਚ ਕਮਾਏ ਸਤਿਗੁਰ ਸੇਵਨ ਸੇ ਧਨਵੰਤੇ ਇੱਥੇ ਉੱਥੇ ਨਾਮ ਸਮਾਵਣਿਆ ਭਾਏ ਭਾਏ ਸਿਗਾਰ ਬਣਾਏ ਗੁਰਪ੍ਰਸਾਦੀ ਮਹਿਲ ਕਰ ਪਾਏ ਆਂਦਨ ਸਦਾ ਰਵੇ ਦਿਨ ਰਾਤੀ ਮਜੀਠੇ ਰੰਗ ਬਣਾਵਣਿਆ ਸਭਨਾ ਫਿਰ ਵਸੇ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹ ਏ ਜਗ ਸੁੱਤਾ ਨਾਮ ਸਰ ਅੰਤ ਵਿਗੁੱਤਾ ਜਿੱਤੇ ਸੁੱਤਾ ਸੋ ਜਗਾਏ ਗੁਰਮਤਿ ਸੋਜੀ ਪਾਵਣਿਆ ਅਪਿਓ ਪੀਏ ਜੋ ਭਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬਰਾਗੀ ਆਮ ਹਰ ਮਿਲਾਵਣਿਆ ਆਪ ਪਾਏ ਧੰਦੇ ਲਾਏ ਲੱਖ 84 ਰਿਜਕ ਆਪ ਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋਤ ਭਾਵੇ ਸੋ ਕਾਰ ਕਰਾਵਣਿਆ ਮਾਝ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੇ ਸ਼ਬਦ ਪਰਖ ਪਰਖਾਇਆ ਤਿੰਨ ਸੱਚ ਪੱਲੇ ਸੱਚ ਪਖਾਣੇ ਸੱਚ ਕਸਵੱਟੀ ਲਾਵਣਿਆ ਹੋ ਵਾਰੀ ਜਿਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮੈਂ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਓ ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਰੰਜਨ ਅਤੰਗਮ ਪਾਰਾ, ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ ਮੇਰਾ ਠਾਕਰ, ਸੱਚ ਦਰਡਾਇਕ ਪ੍ਰਸਾਦੀ ਸੱਚ ਚਿੱਤ ਲਾਏ, ਸੱਚੋ ਸੱਚ ਵਰਤੇ ਸਭਨੀ ਥਾਈ, ਸੱਚੇ ਸੱਚ ਸਮਾਵਣਿਆ ਬੇ ਪ੍ਰਵਾਹ, ਸੱਚ ਮੇਰਾ ਪਿਆਰਾ ਕਿਲ ਵਿਖ ਅਵਗਣ ਕਾਟਨ ਹਾਰਾ, ਪ੍ਰੇਮ ਪ੍ਰੀ ਸਦਾ ਧਿਆਈਏ ਭਾਏ ਭਗਤ ਭਗਤ ਦੜਾਵਣਿਆ, ਤੇਰੀ ਭਗਤ ਸੱਚੀ ਜੇ ਸੱਚੇ ਭਾਵੇ, ਆਪੇ ਦੇ ਨਾ ਪੱਛੋ ਤਾਵੇ, ਸਭਨਾ ਜੀਆਂ ਕਾ ਇੱਕੋ ਦਾਤਾ, ਸ਼ਬਦੇ ਮਾਰ ਜਿਵਾ ਬਣਿਆ, ਹਰ ਤੁਧ ਬਾਜੋ ਮੈਂ ਕੋਈ ਨਾਹੀ, ਹਰ ਤੁਧੇ ਸੇਵੀ ਤੇ ਤੁਧ ਸਲਾਹੀ, ਆਪੇ ਮੇਲ ਲਓ ਪ੍ਰਭ ਸੱਚੇ ਪੂਰੇ ਕਰਮ ਤੂੰ ਪਾਵਣਿਆ, ਮੈਂ ਹੋਰ ਨਾਹੀ ਕੋਈ ਤੁਧੇ ਜਿਹਾ, ਤੇਰੀ ਨਦਰ ਸੀ ਜਿਸ ਦੇਹਾ, ਅੰਧਨ ਸਾਰ ਸੰਭਾਲ ਹਰ ਰੱਖੇ ਗੁਰਮੁਖ ਸਹਿਜ ਸਮਾਵਣਿਆ, ਤੋ ਜੇਵੜ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੇ ਆਪੇ ਗੋਈ, ਤੂੰ ਆਪੇ ਹੀ ਘੜ ਭੰਨ ਸਵਾਰੇ, ਨਾਨਕ ਨਾਮ ਸਹਾਵਣਿਆ, ਮਾਜ ਮਹੱਲਾ ਤੀਜਾ ਸਭ ਘੱਟ, ਆਪੇ ਭੋਗਣ ਹਾਰਾ ਲੱਖ ਵਰਤੇ ਅਗਮ ਪਾਰਾ, ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ, ਸਹਿਜੇ ਸੱਚ ਸਮਾਵਣਿਆ, ਹਉ ਵਾਰੀ ਜਿਉ ਵਾਰੀ, ਗੁਰ ਸ਼ਬਦ ਮਨ ਵਸਾਵਣਿਆ, ਸ਼ਬਦ ਸੁਜੇ ਤਾਂ ਮਨ ਸਿਉ ਲੂਜੇ, ਮਨ ਸਾ ਵਾਰ ਸਮਾਵਣਿਆ, ਰਹੁ ਪੰਜ ਦੂਤ ਮਹਿ ਸੰਸਾਰਾ, ਮਨ ਕੰਧੇ ਸੁਧਨਾ ਸਾਰਾ, ਗੁਰਮੁਖ ਵੇ ਸੋ ਆਪਣਾ ਘਰ ਰਾਖੇ, ਪੰਜ ਦੂਤ ਸ਼ਬਦ ਵਿਚਾਵਣਿਆ, ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਿਜੇ ਪ੍ਰਭ ਸੇਵੇ ਅੰਨ ਦਿਨ ਮਾਤੇ, ਮਿਲ ਪ੍ਰੀਤਮ ਸੱਚੇ ਗੁਣ ਗਾਵੇ, ਹਰ ਦਰ ਸੋਭਾ ਪਾਵਣਿਆ, ਏਕ ਮੇਕੇ ਆਪ ਪਾਇਆ ਦੁਬਦਾ, ਦੂਜਾ ਤ੍ਰਿਵਦ ਮਾਇਆ, ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸੱਚ ਕਮਾਵਣਿਆ, ਸਾਵੇ ਸੱਚੇ ਜੇ ਸੱਚ ਪਾਵੇ, ਜਿਨ ਸੱਚ ਜਾਤਾ ਸੋ ਸਹਿਜ ਸਮਾਵੇ, ਗੁਰਮੁਖ ਕਰਨੀ ਸੱਚੇ ਸੇਵੇ, ਸੱਚੇ ਜਾਏ ਸਮਾਵਣਿਆ, ਸੱਚੇ ਬਾਜੋ ਕੋ ਆਵਰਨਾ, ਦੂਜਾ ਦੂਜੇ ਲੱਗ ਲੱਗ ਜਾਗ ਖੱਪ ਖੱਪ ਮੂਆ, ਗੁਰਮੁਖ ਵੇ ਸੋ ਇੱਕੋ ਜਾਣੇ, ਇੱਕੋ ਸੇਵ ਸੁਖ ਪਾਵਣਿਆ, ਜੀ ਸੰਸਾਰ ਸਰਨ ਤਮਾਰੀ, ਆਪੇ ਧਰ ਦੇਖੇ ਕੱਚੀ ਪੱਕੀ ਸਾਰੀ, ਅੰਦਨ ਆਪ ਕਰੇ ਕਰਾਏ, ਆਪੇ ਮੇਲ ਮਿਲਾ ਬਣਿਆ, ਤੂੰ ਆਪੇ ਮੇਲੇ ਵੇਖ ਦੂਰ ਸਮੈਂ, ਆਪ ਰਿਹਾ ਭਰਪੂਰ ਨਾਨਕ, ਆਪੇ ਆਪ ਵਰਤੇ ਗੁਰਮੁਖ ਸੋਜੀ ਪਾਵਣਿਆ, ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ, ਗੁਰ ਕੀ ਮਿੱਠੀ ਗੁਰਮੈ ਬਿਲੈ ਕਨੇ ਚੱਕ ਡਿੱਠੀ, ਅੰਤਰ ਪ੍ਰਗਾਸ ਮਹਾਰਸ ਪੀਵੇ ਦਰ, ਸੱਚੇ ਸ਼ਬਦ ਵਜਾਵਣਿਆ, ਹਉ ਵਾਰੀ ਜਿਉ ਵਾਰੀ, ਗੁਰਚਰਨੀ ਚਿੱਤ ਲਾਵਣਿਆ, ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮੰਨਾਵੇ ਮਹਿਲ ਚੁਕਾਵਣਿਆ, ਰਹੋ ਤੇਰਾ ਸੱਚੇ ਕਿਨੇ ਅੰਤ ਨਾ ਪਾਇਆ, ਗੁਰਪ੍ਰਸਾਦ ਕਿਨੇ ਬਿਰਲੇ ਚਿੱਤ ਲਾਇਆ, ਤੋ ਸਲਾਹੇ ਨਾ ਰੱਜਾ ਕਮੂ, ਸੱਚੇ ਨਾਵੇਂ ਕੀ ਭੁੱਖ ਲਾਵਣਿਆ, ਏਕੋ ਵੇਖਾ ਵਰਨਾ ਬੀਆ, ਗੁਰਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੇ ਸ਼ਬਦ ਤਿਖਾ ਨਿਵਾਰੀ, ਸਹਿਜੇ ਸੁਖ ਸਮਾਵਣਿਆ, ਰਤਨ ਪਦਾਰਥ ਪੱਲਰ ਤਿਆਗੇ, ਮਨ ਕੰਦਾ ਦੂਜੇ ਭਾਏ ਲਾਗੇ, ਜੋ ਵੀ ਜੇ ਸੋਈ ਫਲ ਪਾਏ, ਸੁਪਨੇ ਸੁੱਖ ਨਾ ਪਾਵਣਿਆ, ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਆਨੰਦਨ ਸਰਾ ਸਦਾ ਰਹੇ ਪਏ, ਅੰਤਰ ਪਏ ਮਾਰ ਭਰਮ ਚੁਕਾਉਣਿਆ, ਭਰਮ ਚੁਕਾਇਆ ਸਦਾ ਸੁਖ ਪਾਇਆ, ਗੁਰਪ੍ਰਸਾਦ ਪਰਮ ਪਤ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾ ਬਣਿਆ, ਸਿਮਰ ਸਾਤ ਵੇਦ ਵਿਖਾਣੇ, ਭਰਮੇ ਪੂਲਾ ਤੱਤ ਨਾ ਜਾਣੇ, ਬਿਨ ਸਤਿਗੁਰ ਸੇਵੇ ਸੁੱਖ ਨਾ ਪਾਏ, ਦੁੱਖੋ ਦੁੱਖ ਕਮਾਵਣਿਆ, ਆਪ ਕਰੇ ਕਿਸਾਖੇ ਕੋਈ ਆਖਣ ਜਾਈਏ, ਜੇ ਭੁੱਲਾ ਹੋਏ ਹੋਈ ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ, ਮਾਝ ਮਹੱਲਾ ਤੀਜਾ ਆਪੇ ਰੰਗੇ ਸਹਿਸਵਾਏ, ਗੁਰ ਕੇ ਸ਼ਬਦ ਹਰ ਰੰਗ ਚੜਾਏ, ਮਨ ਤਨ ਰੱਤਾ ਰਸਨਾ ਰੰਗ ਚਲੂਲੀ, ਭਾਏ ਭਾਏ ਰੰਗ ਚੜਾਵਣਿਆ, ਹਉ ਵਾਰੀ ਜਿਉ ਵਾਰੀ, ਨਿਰਭਉ ਮਨ ਵਸਾਵਣਿਆ, ਗੁਰ ਕਿਰਪਾ ਤੇ ਹਰ ਨਿਰਭਉ ਤਿਆ, ਵਿਖ ਭਉ ਜਲ ਸ਼ਬਦ ਤਰਾਵਣਿਆ, ਰਹੁ ਮਨ ਮਗਵਦ ਕਰੇ ਚਿਤਰਾਈ, ਨਾਤਾ ਧੋਤਾ ਥਾਏ ਨਾ ਪਾਈ, ਜੇਹਾ ਆਇਆ ਤੇਹਾ ਜਾਸੀ, ਘਰ ਅਵਗਣ ਪੱਛੋ ਤਾਵਣਿਆ, ਮਨ ਕਦੇ ਕੁਛ ਨਾ ਸੂਝੇ, ਮਰਨ ਲਿਖਾਏ ਆਏ ਨਹੀਂ ਬੁੱਝੇ, ਮਾਨਮ ਕਰਮ ਕਰੇ ਨਹੀਂ ਪਾਏ, ਬਿਨਾਵੇਂ ਜਨਮ ਗਵਾਵਣਿਆ, ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਏ ਮੋਖ ਦੁਆਰਾ, ਅੰਦਨ ਬਾਣੀ ਸ਼ਬਦ ਸੁਣਾਏ, ਸੱਚ ਰਤੇ ਰੰਗ ਰੰਗਾਵਣਿਆ, ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੋਹਿਆ ਸਹਿ ਸਵਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਸਮਾਵਣਿਆ, ਜਿਸ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੇ ਸ਼ਬਦ ਸਹਿਜੇ ਸੁੱਖ ਸਮਾਵੇ, ਹਉ ਬਲਿਆਰੀ ਸਾਧਾ ਤਿੰਨ ਬੇਟੋਂ ਗੁਰ ਸੇਵਾ ਚਿਤ ਲਾਵਣਿਆ, ਸੱਚਾ ਸੱਚੋ ਸੱਚ ਪਤੀਜੇ, ਗੁਰ ਪ੍ਰਸਾਦੀ ਅੰਤਰ ਭੀਜੇ ਵੈ ਸਥਾਨ, ਹਰ ਗੁਣ ਗਾਵੇ ਆਪੇ ਕਰ ਸਤ ਮਨਾਵਣਿਆ, ਜਿਸਨੂੰ ਨਦਰ ਕਰੇ ਸੋਈ ਪਾਏ, ਗੁਰ ਪ੍ਰਸਾਦੀ ਹਉਮੈ ਜਾਏ, ਨਾਨਕ ਨਾਮ ਵਸੇ ਮਨ ਅੰਤਰ ਦਰ, ਸੱਚੇ ਸੋਭਾ ਭਾਵਣਿਆ, ਮਾਝ ਮਹੱਲਾ ਤੀਜਾ ਸਤਿਗੁਰ ਸੇਵਿਆ ਵੱਡੀ ਵਡਿਆਈ, ਹਰ ਜੀ ਅਚਿੰਤ ਵਸੇ ਮਨ ਆਈ, ਹਰ ਜੀ ਉਹ ਸਫਲਿਓ ਬਿਰਖਾ, ਅੰਮ੍ਰਿਤ ਜਨ ਪੀਤਾ ਤਿਸਤਕਾਲ ਹਾਵਣਿਆ, ਉਹ ਬਾਰੀ ਜਿਉ ਬਾਰੀ ਸਤਸੰਗਤ ਮੇਲ ਮਿਲਾਵਣਿਆ, ਹਰ ਸਤ ਸੰਗਤ ਆਪੇ ਮੇਲੇ ਗੁਰਸ਼ਬਦੀ ਹਰ ਗੁਣ ਗਾਵਣਿਆ ਰਹਾਉ ਸਤਿਗੁਰ ਸੇਵੀ ਸਦਾ ਸ਼ਬਦ ਸਹਾਇਆ ਤਿੰਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉਮੈ ਮੈਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਮੇਰਨ ਗੁਰ ਨਾਮ ਨਾ ਪਾਇਆ ਜਾਏ ਸੇ ਸਾਧਕ ਰਹੇ ਬਿਲਾਏ ਮੇਨ ਗੁਰ ਸੇਵੇ ਸੁੱਖ ਨਾ ਹੋਵੀ ਪੂਰੇ ਭਾ ਗੁਰ ਪਾਵਣਿਆ ਏ ਮਨ ਆਰਸੀ ਕੋਈ ਗੁਰਮੁਖ ਵੇਖੇ ਮੋਰ ਚਾਨਾ ਲਾਗੇ ਜਾ ਹਉਮੈ ਸੁਖ ਅਨਹਦ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਾਤਰ ਕਿਉਂ ਦੇਖਿਆ ਨਾ ਜਾਏ ਗੁਰ ਕਿਰਪਾ ਤੇ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਿਹਾ ਸਹਿਜੇ ਸਹਿਜ ਸਮਾਵਣਿਆ ਗੁਰ ਸਵਖ ਹੋਵੇ ਸੋ ਇੱਕ ਸਿਲਬ ਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਵੰਜ ਕਰੇ ਵਪਾਰਾ ਨਾਮ ਧਨ ਸੱਚ ਭਾਵਣਿਆ ਗੁਰਮੈ ਕਰਨੀ ਹਾਰ ਕੀਰਤ ਸਾਰ ਗੁਰਮੈ ਪਾਏ ਮੁਖ ਦੁਆਰਾ ਅੰਦਰ ਰੰਗ ਰਾਤਾ ਗੁਣ ਗਾਵੇ ਅੰਦਰ ਮਹਿਲ ਮਿਲਾਵਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗਵਾਨ ਸ਼ਬਦ ਸਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਬਿਜਾਇਤਾ ਸਭ ਕਿਛ ਪਾਏ ਗੁਰ ਸ਼ਬਦੀ ਸੱਚ ਲੈ ਬੁਲਾਏ ਸੱਚ ਮਣਾਂਜੇ ਸੱਚ ਸੰਗਾਰੇ ਸੱਚ ਵਪਾਰ ਕਰਾਵਣਿਆ ਹਉ ਵਾਰੀ ਜਿਉ ਵਾਰੀ ਹਰ ਗੁਣ ਅੰਦਨ ਗਾਵਣਿਆ ਹਉ ਤੇਰਾ ਤੂੰ ਠਾਕਰ ਮੇਰਾ ਸ਼ਬਦ ਵਡਾਈ ਦੇਵਣਿਆ ਰਹੋ ਵੇਲਾ ਭਗਤ ਸਭ ਸਾਇਆ ਜਿਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਵੇ ਸੱਚ ਵਡਿਆਈ ਹਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਿਗੁਰ ਤੁੱਠੇ ਪਾਏ ਅੰਨ ਚੁੱਕੇ ਹਰ ਸਾਸ ਮਨ ਵਸਾਏ ਸੱਚ ਸੰਤੋਖ ਸਹਿ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ ਫਿਰ ਉਹ ਆਏ ਓਏ ਕਿੱਥੋਂ ਪਾਏ ਨਮੋਖ ਦੁਆਰਾ ਮਰ ਮਰ ਜੰਮੇ ਫਿਰ ਆਵੇ ਜਮਦਰ ਝੋਟਾਂ ਖਾਵਣਿਆ ਸ਼ਬਦੇ ਸਾਧ ਜਾਣੇ ਤੂੰ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਪਖਾਣੇ ਸੱਚੇ ਸੇਵ ਸਦਾ ਸੁਖ ਪਾਏ ਨਾਉ ਨਿਦ ਨਾਮ ਮਨ ਵਸਾਵਣਿਆ ਸੋ ਥਾਨ ਸਾਇਆ ਜੋ ਹਰ ਮਨ ਪਾਇਆ ਸਤ ਸੰਗਤ ਵਹਿ ਹਰ ਗੁਣ ਗਾਇਆ ਅੰਦਨ ਹਰ ਸਲਾਹੇ ਸਾਚਾ ਨਿਰਮਲ ਨਾਦ ਵਿਜਾਵਣਿਆ ਮਾਨੋ ਖੋਟੀ ਰਾਸ ਖੋਟਾ ਪਸਾਰਾ ਕੂੜ ਕਮਾਵਣ ਦੁੱਖ ਲੱਗੇ ਭਾਰਾ ਭਰਮੇ ਭੁੱਲੇ ਫਿਰਨ ਦਿਨ ਰਾਤੀ ਮਰ ਜਨਮੇ ਜਨਮ ਗਵਾਵਣਿਆ ਸੱਚਾ ਸਹਿਮੈ ਅਤ ਪਿਆਰਾ ਪੂਰੇ ਗੁਰ ਕੇ ਸ਼ਬਦ ਅਧਾਰਾ ਨਾਨਕ ਨਾਮ ਮਿਲੇ ਵਡਿਆਈ ਦੁੱਖ ਸੁੱਖ ਸਮ ਕਰ ਜਾਣਿਆ ਮਾਝ ਮਹੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਨਾਵੇ ਸਭ ਭਰਮ ਭਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤ ਕੋਈ ਨਾ ਪਾਵਣਿਆ ਹੋ ਵਾਰੀ ਜਿਉ ਵਾਰੀ ਹਰ ਛੇਤੀ ਚਿੱਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾਵਣਿਆ ਰਹੁ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ ਜੇ ਹੀ ਮਨਸਾ ਕਰ ਲੱਗੇ ਤੇ ਆ ਫਲ ਪਾਏ ਸਤਿਗੁਰ ਦਾਤਾ ਸਭਨਾ ਵੱਥੂ ਕਾ ਪੂਰੇ ਭਾਗ ਮਿਲਾਵਣਿਆ ਇਹ ਮਨ ਮੈਲਾ ਇੱਕ ਨਾਂ ਧਿਆਏ ਅੰਤਰ ਮੈਲ ਲੱਗੀ ਬਹੁ ਦੂਜੇ ਪਾਏ ਤੋੜ ਤੀ ਦਸੰਤਰ ਭਵੇ ਅਹੰਕਾਰੀ ਹੋਰ ਵਧੇਰੇ ਹਉਮੈ ਮਨ ਲਾਵਣਿਆ ਸਤਿਗੁਰ ਸੇਵੇ ਦਾ ਮਲ ਜਾਏ ਜੀਵਤ ਮਰੇ ਹਰ ਸਿਉ ਚਿੱਤ ਲਾਏ ਹਾਰ ਨਿਰਮਲ ਸੱਚ ਮੈਲ ਨਾ ਲਾਗੇ ਸੱਚ ਲੱਗੇ ਮੈਲ ਗਵਾਵਣਿਆ ਵਾਹਿਗੁਰੂ ਹੈ ਅੰਧ ਗਵਾਰਾ ਅਗਿਆਨੀ ਅੰਧਾ ਅੰਧ ਅੰਧਾਰਾ ਵਿਸ਼ਟਾ ਕੇ ਕੀੜਾ ਵਿਸ਼ਟਾ ਕਮਾਵੇ ਫਿਰ ਵਿਸ਼ਟਾ ਮਹਿ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੇ ਹਮੇ ਮਮਤਾ ਸ਼ਬਦੇ ਖੋਵੇ ਅੰਧਨ ਹਰ ਜਿਉ ਸੱਚਾ ਸੇਵੀ ਪੂਰੇ ਭਾਗ ਗੁਰ ਭਾਵਣਿਆ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਦ ਪਾਏ ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾਵਣਿਆ ਸਦਾ ਹਜੂਰ ਦੂਰ ਨਾ ਜਾਣੋ ਗੁਰ ਸ਼ਬਦੀ ਹਰ ਅੰਤਰ ਪਛਾਣੋ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹੱਲਾ ਤੀਜਾ ਇੱਥੇ ਸੱਚੇ ਸੋ ਆਗੇ ਸੱਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਹਾ ਵਾਰੀ ਜੋ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵੇ ਸੱਚ ਸਮਾਵੇ ਸੱਚੇ ਗੁਣ ਗਾਵਣਿਆ ਰਹੁ ਪੰਡਿਤ ਪੜੇ ਸਾਧ ਨ ਪਾਵੇ ਦੂਜੇ ਪਾਏ ਮਾਇਆ ਪਨ ਮਨ ਭਰਮਾਵੇ ਮਾਇਆ ਮੋਹ ਸਭ ਸੁਧ ਗਵਾਈ ਗੁਰ ਅਵਗਣ ਪਛੋ ਧਾਵਣਿਆ ਸਤਿਗੁਰ ਮਿਲੇ ਤਾਂ ਤੱਤ ਨ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲਵੇ ਕੱਟੇ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰੱਖੇ ਔਰ ਧਾਰੇ ਸੱਚ ਰਤੇ ਸਦਾ ਬੇਰਾਗੀ ਹਉਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲਾਇਆ ਤ੍ਰਿਵਦ ਮਨਸਾ ਤ੍ਰਿਵਦ ਮਾਇਆ ਪੜ ਪੜ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੋ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤ ਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿਧ ਸਿੱਧ ਸਤ ਸੱਜਮ ਹੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪ ਥਾਪੇ ਗੁਰਮੁਖ ਜਾਤ ਪਾਤ ਸਭ ਆਪੇ ਨਾਨ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਜ ਮਹਲਾ ਤੀਜਾ ਉਤਪਤ ਵੱਲੋਂ ਛਾਪਦੇ ਹੋਵੇ, ਛਾਪਦੇ ਹੀ ਫਿਰ ਉਪਤ ਹੋਵੇ, ਗੁਰਮੁਖ ਵਰਤੇ ਸਭ ਆਪੇ। ਸੱਚਾ ਗੁਰਮੁਖ ਪਾਏ ਸਮਾਵਣਿਆ, ਹੋ ਵਾਰੀ ਜਿਉ ਵਾਰੀ ਗੁਰ ਪੂਰਾ ਮਨ ਵਿਸਾਵਣਿਆ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਰਹੁ ਗੁਰਮੁਖ ਧਰਤੀ, ਗੁਰਮੁਖ ਪਾਣੀ, ਗੁਰਮੁਖ ਪਵਨ ਬਸੰਤਰ ਕੇਲੇ ਵਡਾਣੀ। ਸੋ ਨਗੁਰਾ ਜੋ ਮਰ ਮਰ ਜੰਮੇ, ਨਗੁਰੇ ਆਵਣ ਜਾਵਣਿਆ। ਤਿੰਨ ਕਰਤੇ ਇੱਕ ਖੇਲ ਰਚਾਇਆ, ਕਾਇਆ ਸਰੀਰੇ ਵਿੱਚ ਸਭ ਕਿਛ ਪਾਇਆ। ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਸੱਚਾ ਸੋ ਸੱਚੇ ਬਣਜਾਰੇ, ਸੱਚ ਬਣਾਂਜੇ ਗੁਰ ਹੇ ਤੇ ਪਿਆਰੇ। ਸੱਚ ਵਿਹਾਜੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਬਿਨ ਰਾਸੀ ਕੋ ਵੱਥ ਕਿਉਂ ਪਾਏ, ਮਨਮਖ ਭੁੱਲੇ ਲੋਕ ਸਵਾਏ। ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਪਾਵਣਿਆ। ਇੱਕ ਸੱਚ ਬਣੰਜੇ ਗੁਰ ਸ਼ਬਦ ਪਿਆਰੇ, ਆਪ ਤਰੇ ਸਗਲੇ ਕੁਲ ਤਾਰੇ। ਆਏ ਸੇ ਪਰਵਾਣੇ ਮਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਸਤ ਮੂੜਾ ਬਾਹਰ ਭਾਲੇ, ਮਨ ਖੰਦੇ ਫਿਰੇ ਬਤਾਲੇ। ਜਿੱਥੇ ਵੱਥ ਹੋਵੇ ਤਿੱਥੋਂ ਕੋਈ ਨਾ ਪਾਵੇ, ਮਾਨਮਖ ਭਰਮ ਭਲਾ ਬਣਿਆ। ਆਪੇ ਦੇਵੇ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿਜ ਸੁਖ ਪਾਏ। ਨਾਨਕ ਨਾਮ ਮਿਲੇ ਵਡਿਆਈ, ਆਪੇ ਸੁਣ ਸੁਣ ਧਿਆ ਬਣਿਆ। ਮਾਝ ਮਹੱਲਾ ਤੀਜਾ, ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤ ਅੰਤ ਹੋਏ ਸਖਾਈ। ਹਰ ਆਗਮ ਗੋਚਰ ਨਾਥ ਜੋਨੀ, ਸਤਿਗੁਰ ਕੇ ਭਾਈ ਪਾਵਣਿਆ। ਹੋ ਵਾਰੀ ਜਿਉ ਵਾਰੀ ਆਪ ਨਿਵਾਰਨਿਆ, ਆਪ ਗਵਾਏ ਤਾਂ ਹਰ ਪਾਏ। ਹਰ ਜਿਉ ਸਹਿਤ ਸਮਾਵਣਿਆ, ਰਹੁ ਪੂਰਵ ਲਿਖਿਆ ਸੋ ਕਰਮ ਕਮਾਇਆ। ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਏ ਨਹੀਂ ਸ਼ਬਦੇ ਮੇਲ ਮਿਲਾਵਣਿਆ। ਗੁਰਮੁਖ ਲਿਪਤ ਰਹੇ ਸੰਸਾਰੇ, ਗੁਰਕੇ ਤਕੀਏ ਨਾਮ ਅਦਾਰੇ। ਗੁਰਮ ਜ਼ੋਰ ਕਰੇ ਕਿਆ ਤਿਸ ਨੂੰ ਆਪੇ ਖੱਪ ਦੁੱਖ ਪਾਵਣਿਆ। ਮਨ ਮਕੰਦੇ ਸੁੱਧ ਨਾ ਗਾਈ, ਆਤਮ ਘਾਤੀ ਹੈ ਜਗਤ ਗਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਹਿਨ ਮਜ਼ੂਰੀ ਭਾਰ ਪਹੁੰਚਾਵਣਿਆ। ਇਹ ਜਗਬਾੜੀ ਮੇਰਾ ਪ੍ਰਮਾਲੀ, ਸਦਾ ਸੰਭਾਲੇ ਕੋ ਨਹੀਂ ਖਾਲੀ। ਜੇਹੀ ਵਾਸ਼ਨਾ ਪਾਏ ਤੇ ਹੀ ਵਰਤੇ, ਵਾਸ ਵਾਸ ਜਨਾ ਬਣਿਆ। ਮਨ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਅਗਮੈ ਅਪਾਰਾ। ਦੁਖੀਏ ਨਿਤ ਫਿਰੇ ਬੱਲਾ ਦੇ, ਬਿਨ ਗੁਰ ਸ਼ਾਂਤ ਨਾ ਪਾਵਣੇ। ਜਿਨ ਕੀਤੇ ਸੋਈ ਵਿਦ ਜਾਣੇ, ਆਪ ਕਰੇ ਤੇ ਹੁਕਮ ਪਛਾਣੇ। ਜਿਹਾ ਅੰਦਰ ਪਾਏ ਤੇ ਹਾ ਵਰਤੇ, ਆਪੇ ਬਾਹਰ ਪਾਵਣਿਆ। ਤਿਸ ਬਾਜੋਂ ਸੱਚੇ ਮੈਂ ਹੋਰ ਨਾ ਕੋਈ, ਤਿਸ ਲਾਏ ਲਏ ਸੋ ਨਿਰਮਲ ਹੋਈ। ਨਾਨਕ ਨਾਮ ਵਸੇ ਘਟ ਅੰਤਰ, ਜਿਸ ਦੇਵੇ ਸੋ ਪਾਵਣਿਆ। ਮਾਝ ਮਹੱਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਏ। ਹਾਂ ਮੈਂ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ। ਅੰਮ੍ਰਿਤ ਅੰਮ੍ਰਿਤ ਪਾਵਣਿਆ, ਹੋ ਵਾਰੀ ਜਿਉ
1: ਵਾਰੀ। ਅੰਮ੍ਰਿਤ ਵਾਣੀ ਮਨ ਵਸਾਵਣਿਆ।

ਵੇਖੇ ਪਰਖੇ ਸਦਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾਂ ਆਖ ਸੁਣਾਵਣਿਆ ਅੰਮ੍ਰਿਤ ਰੰਗਰਤ ਹਲੂ ਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮੰਤਰ ਅੰਮ੍ਰਿਤ ਪਿਆਵਣਿਆ ਜੋ ਕੁਛ ਕਰੇ ਸੋ ਚਿੱਤ ਨਾ ਹੋਈ ਤਿਸ ਦਾ ਹੁਕਮ ਮੇਟ ਨਾ ਸਕੇ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆਵਣਿਆ ਅੱਜ ਵੀ ਕੰਮ ਕਰਤੇ ਹਰ ਕੇਰੇ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸੋਚ ਤਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੇ ਖੜੇ ਤੁਦੇ ਆਪ ਪਾਏ ਤੁਦੇ ਆਪੇ ਪਰਖੇ ਲੋਕ ਸੁਭਾਏ ਖਰੇ ਪਰਖ ਖਜਾਨੇ ਪਾਹੇ ਖੋਟੇ ਪਰਮ ਪਲਾਵਣਿਆ ਕਿਉਂ ਕਰ ਵੇਖਾਂ ਕਿਉਂ ਸਲਾਹੀ ਗੁਰਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਸੇ ਵੈਰ ਦੇਸੋਂ ਤੇਰੇ ਭਾਣੇ ਵਿੱਚ ਅੰਮ੍ਰਿਤ ਵੱਸੈ ਤੂੰ ਭਾਣੇ ਅੰਮ੍ਰਿਤ ਪਿਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇ ਵੈਰ ਦੇ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਵਰਸੇ ਸਹਿ ਸੁਪਾਏ ਗੁਰਮੁਖ ਬਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤਪਤਾਸੇ ਕਰ ਕਿਰਪਾ ਤਿਸ਼ਨਾ ਬਜਾ ਬਣਿਆ ਹਉਂ ਵਾਰੀ ਜਿਉਂ ਵਾਰੀ ਗੁਰਮੁਖ ਅੰਮ੍ਰਿਤ ਪਿਆ ਬਣਿਆ ਰਸਨਾ ਰਸ ਝਾਕ ਸਦਾ ਰਹੇ ਰੰਗਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਉ ਗੁਰਪ੍ਰਸਾਦੀ ਸਹਿਜ ਕੁਪਾਏ ਦੁਬਦਾ ਮਾਰੇ ਇਕ ਸਿਉਂ ਲਵਲਾਏ ਨਜ਼ਰ ਕਰੇ ਤਾਂ ਹਰ ਗੁਣ ਗਾਵੇ ਨਜ਼ਰੀ ਸੱਚ ਸਮਾਵਣਿਆ ਸਭਨਾ ਉੱਪਰ ਨਜ਼ਰ ਪ੍ਰਭ ਤੇਰੀ ਕਿਸੇ ਥੋੜ੍ਹੀ ਕਿਸੇ ਹੈ ਕਨੇਰੀ ਤੁਰ ਤੇ ਵਾਰ ਕਛੂ ਨਾ ਹੋਵੇ ਗੁਰਮੁਖ ਸੋਝੀ ਪਾਵਣਿਆ ਗੁਰਮੁਖ ਤੱਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੈ ਸੋਜਨ ਸੋਹੈ ਅੰਮ੍ਰਿਤ ਨਾ ਮੰਤਰ ਮਨ ਮੋਹੈ ਅੰਮ੍ਰਿਤ ਮੰਤਰ ਬਾਣੀ ਰੱਤਾ ਅੰਮ੍ਰਿਤ ਸਹਿ ਸੁਣਾਵਣਿਆ ਮਨ ਮਕਭੂਲਾ ਦੂਜੇ ਭਾਏ ਖੁਆਏ ਨਾਮ ਨਾ ਲੇਵੈ ਮਰੈ ਬਿਖ ਖਾਏ ਅੰਦਨ ਸਦਾ ਬੇਸ਼ਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੇ ਜਿਸਨੂੰ ਆਪੇ ਆਏ ਗੁਰਪ੍ਰਸਾਦੀ ਸਹਿਜ ਲਿਵਲਾਏ ਪੂਰਨ ਪੂਰਿਆ ਸਭ ਆਪੇ ਗੁਰਮਤਿ ਨਜ਼ਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਿਨੇ ਆਪੇ ਗੋਈ ਨਾਨਕ ਨਾਮ ਸੰਭਾਲਾ ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ ਮਾਝ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਦ ਭਾਏ ਸਦਾ ਸੱਚ ਸੇਵੇ ਸਹਿ ਸਪਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚਾ ਮੇਲ ਮਿਲਾਵਣਿਆ ਹਉ ਵਾਰੀ ਜੋ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜਾਂ ਦੇਖਾ ਸਭ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਿਖਾਵਣਿਆ ਮਨਸਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੀਵੇ ਸਦਾ ਮਨ ਨਿਸ਼ਚਲ ਨਿਜ ਕਰ ਵਾਸਾ ਪਾਵਣਿਆ ਗੁਰ ਕੇ ਸ਼ਬਦ ਹਿਰਦੇ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸਲਾਹੇ ਸੇ ਵਡਭਾਗੀ ਸੱਚੇ ਸ਼ਬਦ ਆਪ ਮਿਲਾਏ ਸਤਸੰਗ ਸੱਚ ਗੁਣ ਗਾਵਣਿਆ ਲੇਖਾ ਪੜ੍ਹੀਐ ਜੇ ਲੇਖੇ ਵਿੱਚ ਹੋਵੇ ਉਹ ਗਾਮਿਆ ਗੋਚਰ ਸ਼ਬਦ ਸੁੱਧ ਹੋਵੇ ਅੰਦਰ ਸੱਚ ਸ਼ਬਦ ਸਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥੱਕ ਕੇ ਸ਼ਾਂਤ ਨੇ ਆਈ ਤਿਸ਼ਨਾ ਜਾਲੇ ਸੁੱਧ ਨਕਾਈ ਬਿਖ ਬਿਹਾਜੇ ਬਿਖ ਮੋਹ ਪਿਆਸੇ ਕੂੜ ਬੋਲ ਬੇਖਾਵਣਿਆ ਗੁਰਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੇ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਝ ਮਹੱਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਰਮਰ ਜੰਮੇ ਫਿਰ ਪਵੇ ਕਨੇਰੇ ਤੂੰ ਏਕੋ ਨੇ ਚਲਾ ਗਾਮਿਓ ਪਾਰਾ ਗੁਰਮਤੀ ਬੂਝ ਬਜਾਵਣਿਆ ਹਉ ਵਾਰੀ ਜੁ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਕੋਈ ਗੁਰਮਤੀ ਆਪ ਬਜਾਵਣਿਆ ਰਹਾਉ ਸਭ ਏਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵੈ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ
ਤਿਸ਼ਨਾ ਅਗਨ ਜਲੈ ਸੰਸਾਰਾ, ਲੋਭ ਅਭਿਮਾਨ ਬਹੁਤ ਹੰਕਾਰਾ, ਮਰ ਮਰ ਜਨਮੇ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾਵਣਿਆ। ਗੁਰ ਕਾ ਸ਼ਬਦ ਕੋ ਬਿਰਲਾ ਬੂਝੈ, ਆਪ ਮਾਰੈ ਤਾਂ ਤ੍ਰੈਵਣ ਸੂਝੈ, ਫਿਰ ਉਹ ਮਰੈ ਨ ਮਰਨਾ ਹੋਵੇ ਸਹਿਜ ਸੱਚ ਸਮਾਵਣਿਆ। ਮਾਇਆ ਮੈਂ ਫਿਰ ਚਿੱਤ ਨ ਲਾਏ, ਗੁਰ ਕੇ ਸ਼ਬਦ ਸਦ ਰਹੇ ਸਮਾਏ, ਸੱਚ ਸਲਾਹੀ ਸਭਕਟ ਅੰਤਰ ਸੱਚੋ ਸੱਚ ਸੁਹਾਵਣਿਆ। ਸੱਚ ਸਲਾਹੀ ਸਦਾ ਹਜੂਰੇ, ਗੁਰ ਕੇ ਸ਼ਬਦ ਰਹਿਆ ਭਰਪੂਰੇ, ਗੁਰਪ੍ਰਸਾਦੀ ਸੱਚ ਨਦਨੀ ਆਵੇ ਸੱਚੇ ਹੀ ਸੁਖ ਪਾਵਣਿਆ। ਸੱਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚੇ ਚਲੇ ਆਵੇ ਨਾ ਜਾਏ, ਸੱਚੇ ਲਾਗੇ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣਿਆ। ਸੱਚ ਸਲਾਹੀ ਅਵਰ ਨ ਕੋਈ, ਜਿਤ ਸੇਵਾ ਸਦਾ ਸੁਖ ਹੋਈ, ਨਾਨਕ ਰਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ। ਮਾਜ ਮਹੱਲਾ ਤੀਜਾ। ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ, ਨਿਰਮਲ ਬਾਣੀ ਹਰ ਸਲਾਹੀ, ਜਪ ਹਰ ਨਿਰਮਲ ਮੈਲ ਗਵਾਵਣਿਆ। ਓ ਵਾਰੀ ਜਿਉ ਵਾਰੀ ਸੁਖਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸ਼ਾ ਮਿਟਾਵਣਿਆ। ਰਹਾਵ ਨਿਰਮਲ ਨਾਮ ਵਸੇ ਅਮਨਿ ਆਏ, ਮੰਤਰ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਨਿਰਮਲ ਨਾਦ ਵਜਾ ਬਣਿਆ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੂਆ ਤਿੱਥੇ ਮੋਹ ਨਾ ਮਾਇਆ, ਨਿਰਮਲ ਗਿਆਨ ਧਿਆਨ ਅਤਿ ਨਿਰਮਲ, ਨਿਰਮਲ ਬਾਣੀ ਮਨ ਵਸਾ ਬਣਿਆ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹੋਮੇ ਮੈਲ ਗੁਰ ਸ਼ਬਦੇ ਧੋਵੈ, ਨਿਰਮਲ ਵਾਜੇ ਅਨਹਦ ਧੁਨ ਬਾਣੀ, ਦਰ ਸੱਚੇ ਸੋਭਾ ਪਾਵਣਿਆ। ਨਿਰਮਲ ਤੇ ਸਭ ਨਿਰਮਲ ਹੋਵੈ, ਨਿਰਮਲ ਮਨੁਆ ਹਰ ਸ਼ਬਦ ਪਰੋਵੈ, ਨਿਰਮਲ ਨਾਮ ਲੱਗੇ ਵਿੜਭਾਗੀ, ਨਿਰਮਲ ਨਾਮ ਸੁਭਾ ਬਣਿਆ। ਸੋ ਨਿਰਮਲ ਜੋ ਸ਼ਬਦ ਸੋ ਹੈ, ਨਿਰਮਲ ਨਾਮ ਮਨ ਤਨ ਮੋਹੇ, ਸੱਚ ਨਾਮ ਮਨ ਕਦੇ ਨਾ ਲਾਗੈ, ਮੁਖ ਉਜਲ ਸੱਚ ਕਰਾ ਬਣਿਆ। ਮਨ ਮੈਲਾ ਹੈ ਦੂਜੇ ਪਾਏ, ਮੈਲਾ ਚੌਂਕਾ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਮੈਲੇ ਨਿਰਮਲ ਸਭ ਹੁਕਮ ਸੁਭਾਏ, ਸੇ ਨਿਰਮਲ ਜੋ ਹਰ ਸਾਚੇ ਪਾਏ, ਨਾਨਕ ਨਾਮ ਵਸੇ ਮਨ ਅੰਤਰ, ਗੁਰਮੁਖ ਮੈਲ ਚੁਕਾ ਬਣਿਆ। ਮਾਜ ਮੁਹੱਲਾ ਤੀਜਾ। ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ, ਮਨ ਉਜਲ ਸਦਾ ਮੁਖ ਸੋਹੇ, ਅਤ ਉਜਲ ਨਾਮ ਤੇ ਆਵਣਿਆ। ਓ ਵਾਰੀ ਜਿਉ ਵਾਰੀ ਗੋਬਿੰਦ ਗੁਣ ਗਾਵਣਿਆ, ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣਿਆ। ਰਹਾਉ ਗੋਬਿੰਦ ਗਾਵੇ ਸਹਿਜ ਸੁਭਾਏ, ਗੁਰ ਕਹਿ ਪਹਿ ਉਜਲ ਹੋਮੇ ਮਲ ਜਾਏ, ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ। ਮਨੁਆ ਨਾਚੇ ਦ੍ਰਿੜ ਭਗਤ ਦ੍ਰਿੜਾਏ, ਗੁਰ ਕੇ ਸ਼ਬਦ ਮਨੈ ਮਨ ਮਲਾਏ, ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦੇ ਨਿਰਤਕ ਰਾਵਣਿਆ। ਉੱਚਾ ਕੂਕੇ ਤਨੇ ਪਛਾੜੇ, ਮਾਇਆ ਮੋਹ ਜੋ ਹੋਇਆ ਜਮਕਾਲੇ, ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਕਪਟ ਦੁੱਖ ਪਾਵਣਿਆ। ਗੁਰਮੁਖ ਭਗਤ ਜੈ ਆਪ ਕਰਾਏ, ਮੰਤਰ ਰਾਤਾ ਸਹਿ ਸੁਪਾਏ, ਬਾਣੀ ਵੱਜੇ ਸ਼ਬਦ ਵਜਾਏ, ਗੁਰਮੁਖ ਭਗਤ ਥਾਂ ਪਾਵਣਿਆ। ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜ ਬੰਦ ਨਾਚੈ, ਦੂਜੇ ਪਾਏ ਦੁੱਖ ਪਾਵਣਿਆ। ਜਿਸ ਅੰਤਰ ਪ੍ਰੀਤ ਲੱਗੀ ਸੋ ਮੁਕਤਾ, ਇੰਦਰੀ ਵਸ ਸੰਜਮ ਜੁਗਤਾ, ਗੁਰ ਕੇ ਸ਼ਬਦ ਸਦਾ ਹਰ ਧਿਆਏ, ਇਹ ਭਗਤ ਹਰ ਪਾਵਣਿਆ। ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰ ਭਗਤ ਨਾ ਪਾਵੇ ਕੋਈ, ਨਾਨਕ ਨਾਮ ਗੁਰ ਭਗਤੀ ਪਾਈਐ, ਗੁਰ ਚਰਨੀ ਚਿਤ ਲਾਵਣਿਆ। ਮਾਜ ਮਹੱਲਾ ਤੀਜਾ। ਸੱਚਾ ਸੇਵੀ ਸੱਚ ਸਲਾਹੀ, ਸੱਚੇ ਨਾ ਦੋ ਕਭੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ। ਓ ਵਾਰੀ ਜਿਉ ਵਾਰੀ ਸੁਖ ਸਹਿਜ ਸਮਾਜ ਲਗਾਵਣਿਆ, ਜੋ ਹਰ ਸੇਵੇ ਸੇ ਸਦਾ ਸੋਹੇ, ਸੋਭਾ ਸੁਰਤ ਸੁਹਾਵਣਿਆ। ਰਹਾਉ ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਪਾਏ, ਸੱਚ ਬਾਣੀ ਤੋ ਦੇ ਸਲਾਹਨ, ਰੰਗਰਾਤੇ ਭਗਤ ਕਰਾ ਬਣਿਆ। ਸਭ ਕੋ ਸੱਚੇ ਹਰ ਜੀਉ ਤੇਰਾ, ਗੁਰਮੁਖ ਮਿਲੈ ਤਾਂ ਚੁੱਕੈ ਫੇਰਾ, ਜਾਂ ਤੁਧ ਪਾਵੇ ਤਾਂ ਨਾਇ ਨਚਾਵੇਂ, ਤੂੰ ਆਪੇ ਨਾਉਂ ਜਪਾ ਬਣਿਆ। ਗੁਰਮਤੀ ਹਰ ਮਨ ਵਸਾਇਆ, ਹਰ ਸੁਖ ਸਭ ਮੋਹ ਗਵਾਇਆ,
ਇੱਕ ਸਿਉਂ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤਿਰਚਾਏ ਨੌਨਦ ਨਾ ਵਸਿਆ ਮਨ ਆਏ ਪੂਰੇ ਭਾਗ ਸਤਿਗੁਰ ਪਾਇਆ ਸ਼ਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮੇਲੇ ਗੁਰਮੁਖ ਜਾਤਾ ਤੂੰ ਆਪੇ ਦੇਵੇ ਨਾਮ ਵਢਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕ ਸਿਉ ਮਨ ਰਿਹਾ ਸਮਾਏ ਮਨ ਮੰਨਿਆ ਮਨੇ ਮਿਲਾਵਣਿਆ ਗੁਰਮੁਖ ਹੋਵੇ ਸੋ ਸਾ ਲਾਹੇ ਸਾਚੇ ਠਾਕੁਰ ਵੇ ਪ੍ਰਵਾਹੇ ਨਾਨਕ ਨਾਮ ਵਸੇ ਮਨ ਅੰਤਰ ਗੁਰ ਸ਼ਬਦੀ ਹਰ ਮੇਲਾ ਬਣਿਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੋਹੇ ਸਾਚੇ ਦਰਬਾਰ ਹੈ ਗੁਰ ਕੇ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸਮਾ ਬਣਿਆ ਪਉ ਵਾਰੀ ਜੋ ਵਾਰੀ ਨਾਮ ਸੁਣ ਮਨ ਵਸਾ ਬਣਿਆ ਅਜੋ ਸੱਚਾ ਉੱਚੋ ਉੱਚਾ ਹੋਮੇ ਮਾਰ ਮਿਲਾ ਬਣਿਆ ਰਹਾਓ ਅਰਜੁ ਸਾਚਾ ਸਾਚੀ ਨਾਹੀ ਗੁਰ ਪ੍ਰਸਾਦੀ ਕਿਸੇ ਮਿਲਾਈ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀ ਸਹਿਜੇ ਸੱਚ ਸਮਾਵਣਿਆ ਤੁਝ ਤੇ ਬਾਹਰ ਕਛੂ ਨਾ ਹੋਈ ਤੂੰ ਕਰ ਕਰ ਵੇਖੇ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪ ਮਿਲਾ ਬਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਪਾਏ ਸ਼ਿੰਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ ਸਮਾਵਣਿਆ ਸ਼ਬਦ ਵਿਸਾਰਨ ਤੇ ਨਾ ਠਾਉਰ ਨਾ ਠਾਉ ਭਰਮ ਭੁੱਲੇ ਜਿਉ ਸੁਣੇ ਘਰ ਕਾਉ ਹਾਲਤ ਪਲਤ ਤਿੰਨ ਦੋਵੇਂ ਗਵਾਏ ਦੁੱਖੇ ਦੁੱਖ ਵਿਹਾਵਣਿਆ ਲਿਖਦਿਆਂ ਲਿਖਦਿਆਂ ਕਾਗਦ ਮਸਕ ਹੋਈ ਦੂਜੇ ਪੈਸੁਖ ਪਾਏ ਨਾ ਕੋਈ ਕੂੜ ਲਿਖੇ ਤੈਂ ਕੂੜ ਕਮਾਵੇ ਜਲ ਜਾਵੇ ਕੂੜ ਚਿੱਤ ਲਾਵਣਿਆ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ ਸੇ ਜਨ ਸੱਚੇ ਪਾਵੇ ਮੋਖ ਦੁਆਰ ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਦਰ ਬੈਠਾ ਵੇਖੈ ਗੁਰਪ੍ਰਸਾਦੀ ਮਿਲੇ ਸੋਈ ਜਨ ਲੇਖੇ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ ਹਮੇ ਮੈਂ ਲਾਗੀ ਗੁਰ ਸ਼ਬਦੀ ਖੋਵੇ ਮਨ ਨਿਰਮਲ ਆਂਦਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜਿਉ ਵਾਰੀ ਆਪ ਭਗਤ ਕਰਨ ਅਵਨਾ ਭਗਤ ਕਰਾਵਣਿਆ ਤਿੰਨ ਭਗਤ ਜਿਨ੍ਹਾਂ ਕੋ ਸਦ ਨਮਸਕਾਰ ਕੀਜੈ ਜੋ ਆਂਦਨ ਹਰ ਗੁਣ ਗਾਵਣਿਆ ਰਾ ਆਪੇ ਕਰਤਾ ਕਰਨ ਕਰਾਏ ਜਿਤ ਭਾਵੇ ਤਿਤਕਾਰੇ ਲਾਏ ਪੂਰੇ ਭਾ ਗੁਰਸੇਵਾ ਹੋਵੇ ਗੁਰਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕੁਛ ਪਾਏ ਗੁਰਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨ ਪਾਏ ਦਸ਼ੰਤਰ ਪਵੇ ਦੂਜੇ ਪਾਏ ਖੁਆਏ ਬਿਰਥਾ ਜਨਮ ਗੁਆਇਆ ਕਪਟੀ ਬਿਨ ਸ਼ਬਦੇ ਦੁਖ ਪਾਵਣਿਆ ਤਾਪਤ ਰਾਖੇ ਠਾਕ ਰਹਾਏ ਗੁਰਪ੍ਰਸਾਦੀ ਪਰਮ ਪਦ ਪਾਏ ਸਤਿਗੁਰੇ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਪਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁਲ ਡੁੱਬੇ ਕੂੜ ਬੋਲ ਬਿਖ ਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ ਪਾਏ ਭਗਤ ਜਾਂ ਹਉ ਮੈਂ ਸੁਖ ਹੈ ਸਿੱਧ ਸਾਧਕ ਮੋਨ ਧਾਰੀ ਰਹੇ ਲਵਲਾਏ ਤਿੰਨ ਵੀ ਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕਹਿ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੇ ਸੋ ਲੇਵੈ ਨਾਮੋ ਮਨ ਵਸਾ ਬਣਿਆ ਮਾਝ ਮਹੱਲਾ ਤੀਜਾ ਇਸ ਗੁਫਾ ਮੈਂ ਖੁੱਟ ਭੰਡਾਰਾ ਤਿਸ ਵਿੱਚ ਵਸੇ ਹਰ ਅਲੱਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵੰਜਾ ਬਣਿਆ ਉਹ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਮਨ ਵਸਾ ਬਣਿਆ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰਮਤੀ ਅੰਮ੍ਰਿਤ ਪਿਆ ਬਣਿਆ ਰਹਾ ਓਮੇ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੁੱਲ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੇ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾ ਬਣਿਆ ਗੁਰ ਗਿਆਨ ਅੰਜਨ ਸਚਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅਧੀਰ ਗਵਾਇਆ ਜੋਤੀ ਜੋਤ ਮਿਲੀ ਬਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰ ਉਹ ਪਾਲਣ ਕੋ ਬਾਹਰ ਜਾਏ ਨਾਮ ਨ ਲਹੇ ਬਹੁਤ ਵਿਗਾਰ ਦੁੱਖ ਪਾਏ ਮਨਮੁਖ ਅੰਦੇ ਸੂਜੇ ਨਾਹੀਂ ਫਿਰ ਘੇਰੇ ਆਏ ਗੁਰਮੁਖ ਮਤ ਪਾਵਣਿਆ
ਗੁਰ ਪ੍ਰਸਾਦੀ ਸੱਚਾ ਹਰ ਪਾਏ, ਮੰਤਰ ਵੇਖੇ ਹਉਮੈ ਮੈਲ ਜਾਏ, ਬੈਸ ਸਥਾਨ ਸਦ ਹਰ ਗੁਣ ਗਾਵੇ, ਸੱਚੇ ਸ਼ਬਦ ਸੰਭਾਵਣਿਆ, ਨੌਂਦਰ ਠਾਕੇ ਤਾਪਤ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ, ਬਿਨ ਸ਼ਬਦੇ ਅੰਤਰਿਆ ਨੇਰਾ, ਨਾ ਵਸਤ ਲਹੇ ਨਾ ਚੂਕੈ ਫੇਰਾ, ਸਤਿਗੁਰ ਹੱਥ ਕੁੰਜੀ ਹੋਰਥ ਦਰ ਖੁੱਲੇ ਨਾਹੀ, ਗੁਰ ਪੂਰੇ ਭਾਗ ਮਿਲਾ ਬਣਿਆ, ਗੁਰ ਪ੍ਰਗਟ ਤੂੰ ਸਭਨੀ ਥਾਈ, ਗੁਰਪ੍ਰਸਾਦੀ ਮਿਲ ਸੋਜੀ ਪਾਈ, ਨਾਨਕ ਨਾਮ ਸਲਾਈ ਸਦਾ ਤੂੰ, ਗੁਰਮੁਖ ਮਨ ਵਸਾਵਣਿਆ, ਮਾਝ ਮਹੱਲਾ ਤੀਜਾ, ਗੁਰਮੁਖ ਮਿਲੇ ਮਿਲਾਏ ਆਪੇ, ਕਾਲ ਨ ਜੋ ਹੈ ਦੁੱਖ ਨਾ ਸੰਤਾਪੇ, ਹਉਮੈ ਮਾਰ ਬੰਧਨ ਸਭ ਤੋੜੇ, ਗੁਰਮੁਖ ਸ਼ਬਦ ਸੁਹਾਵਣਿਆ, ਹਉ ਵਾਰੀ ਜੂ ਵਾਰੀ ਹਰ ਹਰ ਨਾਮ ਸੁਹਾਵਣਿਆ, ਗੁਰਮੁਖ ਗਾਵੇ ਗੁਰਮੁਖ ਨਾਚੇ, ਹਰ ਸੇਤੀ ਚਿਤ ਲਾਵਣਿਆ, ਰਹਾਉ ਗੁਰਮੁਖ ਜੀਵੈ ਮਰੇ ਪ੍ਰਵਾਨ, ਆਰ ਜਾ ਨਾ ਸ਼ੀਜੇ ਸ਼ਬਦ ਪਛਾਣ, ਗੁਰਮੁਖ ਮਰੈ ਨਾ ਕਾਲ ਨਾ, ਗੁਰਮੁਖ ਮਰੇ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ, ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ, ਆਪ ਤਰੇ ਕੁਰ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ, ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ, ਗੁਰਮੁਖ ਹਉਮੈ ਚੂਕੈ ਪੀਰ, ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੇ, ਗੁਰਮੁਖ ਸਹਿ ਸਮਾਵਣਿਆ, ਗੁਰਮੁਖ ਨਾਮ ਮਿਲੇ ਵਡਿਆਈ, ਗੁਰਮੁਖ ਗੁਣ ਗਾਵੇ ਸੋਭਾ ਪਾਈ, ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ, ਗੁਰਮੁਖ ਅੰਦਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾਵਣਿਆ, ਵਾਜਗੁਰੂ ਹੈ ਆਂਧੇ ਅੰਧਾਰਾ, ਜਮਕਾਲ ਗ੍ਰੰਠੇ ਕਰੇ ਪੁਕਾਰਾ, ਅੰਦਰ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣਿਆ, ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਉੱਠਾ ਆਪ ਆਏ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਝ ਮਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰਕ ਕੀਤੋਨ ਘੱਟ ਅੰਤਰ, ਆਪੇ ਬਣਤ ਬਣਾਵਣਿਆ, ਹਉ ਵਾਰੀ ਜਿਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ, ਬਾਜ ਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਣਿਆ, ਰਹਾ ਤੂੰ ਆਪੇ ਸੋਹੇ ਆਪੇ ਜਗ ਮੋਹੇ, ਤੂੰ ਆਪੇ ਨਦਰੀ ਜਗਤ ਪਰੋਵੇਂ, ਤੂੰ ਆਪੇ ਦੁੱਖ ਸੁੱਖ ਦੇਵੇਂ ਕਰਤੇ, ਗੁਰਮੁਖ ਹਰ ਦੇਖਾ ਬਣਿਆ, ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਨ ਵਸਾਏ, ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਗ ਸੁਣਾ ਬਣਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤ ਆਪੇ ਹੈ ਸੱਚਾ, ਆਪੇ ਲੱਖ ਲਖਾ ਬਣਿਆ, ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗ ਤੋਂ ਪਾਇਆ, ਆਪੇ ਗੁਣਦਾਤਾ ਗੁਣ ਗਾਵੇ, ਆਪੇ ਆਖ ਸੁਣਾ ਬਣਿਆ, ਆਪ ਕਰੇ ਕਰਾਏ, ਆਪੇ ਆਪੇ ਥਾਪੇ ਥਾਪੇ ਆਪੇ, ਤੁਰਤੇ ਬਾਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ, ਆਪੇ ਮਾਰੇ ਆਪ ਜਵਾਏ, ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ, ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾਲੇ ਸੋ ਵੇਖੇ ਕੋਈ, ਨਾਨਕ ਨਾਮ ਵਸੇ ਘਟ ਅੰਤਰ, ਆਪੇ ਵੇਖ ਵਿਖਾਲਣਿਆ, ਮਾਝ ਮਹੱਲਾ ਤੀਜਾ, ਮੇਰਾ ਪ੍ਰਭ ਭਰਪੂਰ ਆ ਸਭ ਥਾਈ, ਗੁਰਪ੍ਰਸਾਦੀ ਕਰਹੀ ਮੈਂ ਪਾਈ, ਸਦਾ ਸਰੇਵੀ ਇੱਕ ਮਨ ਤੇ ਆਈ, ਗੁਰਮੁਖ ਸੱਚ ਸਮਾਵਣਿਆ, ਹਉ ਵਾਰੀ ਜੂ ਵਾਰੀ ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮੁਖ ਸਹਿ ਸਮਾਵਣਿਆ, ਰਹਾਉ ਘਰ ਮੈਂ ਧਰਤੀ ਤੌਲ ਪਤਾਲਾ, ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖਦਾਤਾ, ਗੁਰਮੁਖ ਸਹਿ ਸਮਾਵਣਿਆ, ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰ ਨਚੂਕੈ ਫੇਰਾ, ਗੁਰਮੁਖ ਹੋਵੇ ਸੋ ਹਉਮੈ ਮਾਰੇ, ਸੱਚੋ ਸੱਚ ਤੇ ਆਵਣਿਆ, ਕਾਇਆ ਅੰਦਰ ਪਾਪ ਪੁੰਨ ਦੋਏ ਪਾਈ, ਦੋਹੀ ਮਿਲ ਕੇ ਸਿਸ਼ਟ ਪਾਈ, ਦੋਵੇਂ ਮਾਰ ਜਾਏ ਇਕਤ ਕਰ ਆਵੇ, ਗੁਰਮੁਖ ਸਹਿ ਸਮਾਵਣਿਆ, ਕਰੀ ਮਾਹੇ ਦੂਜੇ ਪਾਏ ਅਨੇਰਾ, ਚਾਨਣ ਹੋਵੇ ਛੋਡੇ ਹਉਮੈ ਮੇਰਾ, ਪ੍ਰਗਟ ਸ਼ਬਦ ਹੈ ਪ੍ਰਗਟ ਸ਼ਬਦ ਹੈ ਸੁਖਦਾਤਾ, ਅੰਦਰ ਨਾਮ ਤੇ ਆਵਣਿਆ,
ਅੰਤਰ ਜੋਤ ਪ੍ਰਗਟ ਪਾ ਸਾਰਾ ਗੁਰਸਾਖੀ ਮਿਟਿਆ ਇੰਦਿਆਰਾ ਕਮਲ ਵਿਗਾ ਸਦਾ ਸੁਖ ਪਾਇਆ ਜੋਤੀ ਜੋਤ ਮਲਾ ਬਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣ ਜੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ ਵਥ ਰਾਖੇ ਆਪੇ ਦੇ ਗੁਰਮੁਖ ਬਣ ਜੇ ਕੇਈ ਕੇ ਨਾਨਕ ਜਿਸ ਨਦ ਕਰੇ ਸੋ ਪਾਏ ਕਰ ਕਿਰਪਾ ਮਨ ਵਸਾ ਬਣਿਆ ਮਾਜ ਮੁਹੱਲਾ ਤੀਜਾ ਅਰੇ ਆਪੇ ਮੇਲੇ ਸੇਵਕ ਰਾਏ ਗੁਰ ਕੇ ਸ਼ਬਦ ਪਾ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮੈਂ ਆਪ ਸਮਾ ਬਣਿਆ ਹਉ ਵਾਰੀ ਜੋ ਵਾਰੀ ਸੱਚ ਸੱਚਾ ਹਿਰਦੇ ਵਸਾ ਬਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾ ਬਣਿਆ ਰਹਾਓ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤਿ ਹਰਿ ਰਸ ਪਾਵਣਿਆ ਇਸ ਗੁਫਾ ਮੇ ਇੱਕ ਥਾਨ ਸੁਹਾਇਆ ਪੂਰੇ ਗੁਰ ਹਉਮੈ ਪਰਮ ਚੁਕਾਇਆ ਅੰਦਰ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੇ ਸ਼ਬਦੇ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੇ ਮੁਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੂਜੇ ਭਾਇ ਕਰ ਲਾਏ ਨਾਮੋ ਭੂਲੇ ਦੇ ਸਜਾਏ ਕੜੀ ਮੋਹਤ ਕਾਲੇ ਖਾ ਲੇਵੇ ਰਤਿਓ ਮਾਸਾ ਤੋਲ ਕਢਾਵਣਿਆ ਪੇੜੇ ਪ੍ਰਚੇਤੇ ਨਾਹੀ ਦੂਜੇ ਮੁੱਠੀ ਰੋਵੇ ਤਾਹੀ ਖਰੀ ਕੁਆਲਿਓ ਕਰੂਪ ਕੁਲੱਖਣੀ ਸੁਪਨੇ ਪਿਰ ਨਹੀਂ ਪਾਵਣਿਆ ਪੇੜੇ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਿਰ ਰਾਖਿਆ ਕੱਠ ਲਾਏ ਸ਼ਬਦੇ ਪਿਰ ਰਾਵੇ ਸੇ ਸੁਹਾਵਣਿਆ ਆਪੇ ਦੇਵੇ ਸਦ ਬੋਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਅੰਦਰ ਸਦਾ ਗੁਣ ਗਾਵਣਿਆ ਮਾਜ ਮੁਹੱਲਾ ਤੀਜਾ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਕਰ ਮਾਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮੰਤ ਪਿਤਾ ਬਣਿਆ ਵਾਰੀ ਜੋ ਵਾਰੀ ਪਾੜ ਬੁੱਝ ਮਨ ਵਸਾਵਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਰ ਸੱਚੇ ਸੋਭਾ ਪਾਵਣਿਆ ਰਹਾਓ ਅਲਾਖੇ ਪਿਓ ਹਰ ਰਿਹਾ ਸਮਾਏ ਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੈ ਨਜ਼ਰੀ ਮੇਲ ਮਿਲਾਵਣਿਆ ਦੂਜੇ ਪਾਏ ਪੜੇ ਨਹੀਂ ਬੂਝੇ ਤ੍ਰਿਬਦ ਮਾਇਆ ਕਾਰਨ ਲੂਝੇ ਤੇਬਦ ਬੰਧਨ ਟੂਟੇ ਗੁਰ ਸ਼ਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਵਸਨ ਆਵੈ ਦੁਬਦਾ ਲਾਗੇ ਦੈ ਦਸਤਾਵੈ ਬਿਖ ਕੀੜਾ ਬਿਖ ਮੈਂ ਰਾਤਾ ਬਿਖੀ ਮਾਹੇ ਪਚਾਵਣਿਆ ਹਉ ਹਉ ਕਰੈ ਤੈ ਆਪ ਜਣਾਏ ਬਹੁ ਕਰਮ ਕਰੇ ਕੁਛ ਥਾਏ ਨ ਪਾਏ ਤੁਰਤੇ ਬਾਹਰ ਕਛੂ ਨਾ ਹੋਵੈ ਸ਼ਬਦ ਦੇ ਬਖਸ਼ੇ ਸ਼ਬਦ ਸੁਹਾਵਣਿਆ ਉਪਜੈ ਪਚੈ ਹਰ ਬੂਝੇ ਨਾਹੀ ਅੰਦਨ ਦੂਜੇ ਪਾਏ ਫੁਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪੁਛਤਾ ਬਣਿਆ ਫਿਰ ਪਰਦੇ ਸ਼ਿੰਗਾਰ ਬਣਾਏ ਮਨਮੁਖ ਅੰਤ ਐਸੇ ਕਰਮ ਕਮਾਏ ਪਲਤ ਨ ਸੋਭਾ ਪਲਤ ਨ ਢੋਈ ਬਿਰਥਾ ਜਨਮ ਗਵਾ ਬਣਿਆ ਹਰ ਕਰ ਨਾਮ ਕਿਨ ਬਿਰਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਅੰਦਰ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ।

ਦਾ ਤੀਜਾ ਮਨਮੁਖ ਪੜ੍ਹੇ ਪੰਡਿਤ ਕਹਾਵੇ ਦੂਜੇ ਪਾਏ ਮਹਾਂ ਦੁੱਖ ਪਾਵੇ ਵਿਖਿਆ ਮਾਤੇ ਕਿ ਸੂਜੇ ਨਾਹੀ ਫਿਰ ਜੂਨੀ ਆਵਣਿਆ ਹਉ ਵਾਰੀ ਜੂ ਵਾਰੀ ਹਉਮੇ ਮਾਰ ਮਿਲਾਵਣਿਆ ਗੁਰਸੇਵਾ ਤੇ ਹਰ ਮਨ ਵਸਿਆ ਹਰ ਸਹਿਜ ਪਿਆ ਬਣਿਆ ਰਹਾਉ ਵੇਦ ਪੜ੍ਹੇ ਹਰ ਰਸ ਨਹੀਂ ਆਇਆ ਵਾਦ ਵਖਾਣੇ ਮੋਹੇ ਮਾਇਆ ਅਗਿਆਨ ਮੱਤੀ ਸਦਾ ਦਿਆਰਾ ਗੁਰਮੁਖ ਬੂਝ ਹਰ ਗਾਵਣਿਆ ਕੱਥੋ ਕਥੀਏ ਸ਼ਬਦ ਸੁਹਾਵੇ ਗੁਰਮਤੀ ਮਨ ਸੱਚੋ ਪਾਵੇ ਸੱਚੋ ਸੱਚ ਰਵੇ ਦਿਨ ਰਾਤੀ ਏ ਮਨ ਸੱਚ ਰੰਗਾ ਬਣਿਆ ਜੋ ਸੱਚ ਰੱਤੇ ਤਿੰਨ ਸੱਚੋ ਪਾਵੇ ਆਪੇ ਦੇ ਨ ਪੱਛੋ ਤਾਵੇ ਗੁਰ ਕੇ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜ ਕੁਸੱਤ ਤਿੰਨ ਮੈਲ ਨ ਲਾਗੇ ਗੁਰਪ੍ਰਸਾਦੀ ਅੰਧਣ ਜਾਗੇ ਨਿਰਮਲ ਨਾ ਵਸੈ ਕਟ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਜਾਣੇ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ ਬੋ ਬਿਆਪੇ ਕੈ ਸੂਜੇ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੇ ਤ੍ਰੈ ਵਿਦ ਮਾਇਆ ਮਨਮੁਖ ਨਾ ਬੂਝੇ ਦੂਜੇ ਪਾਇਆ ਤ੍ਰੈ ਗੁਣ ਪੜ੍ਹੇ ਹਰ ਏਕ ਨ ਜਾਣੇ ਬਿਨ ਬੂਝੇ ਦੁਖਾ ਪਾਵਣਿਆ ਜਾਂ ਤਿਸ ਭਾਵਿਤ ਆਪ ਮਿਲਾਏ ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ ਨਾਨਕ ਨਾਮੇ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਜ ਮੁਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤੱਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜਿਉ ਵਾਰੀ ਹਰ ਰਸ ਚੱਖ ਸਾਧ ਪਾਵਣਿਆ ਹਰ ਰਸ ਚੱਖੇ ਸੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾਉ ਸੋ ਨਹਿ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨੌਂਡ ਪਾਏ ਤੈ ਗੁਣ ਮੇਟ ਸਮਾਵਣਿਆ ਹਉਮੈ ਕਰੈ ਨਹਿ ਕਰਮੀ ਨਾ ਹੋਵੇ ਗੁਰਪ੍ਰਸਾਦੀ ਹਉਮੈ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨਿਤ ਗੁਰਮੁਖ ਹੋਈ ਇਸ਼ਨਾਨ ਕਰੇ ਸਦਾ ਦਿਨ ਰਾਤੀ ਹਉਮੈ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੈ ਹਉਮੈ ਮਾਰ ਐਨਸ ਪ੍ਰੀਤ ਸ਼ਬਦ ਸਾਚੇ ਹਰ ਸਰ ਵਾਸਾ ਪਾਵਣਿਆ ਮਨਮੁਖ ਸਦਾ ਬਗ ਮੈਲਾ ਹਉਮੈ ਮਨ ਲਾਈ ਇਸ਼ਨਾਨ ਕਰੇ ਪਰ ਮੈਲ ਨ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹਉਮੈ ਮੈਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰਪ੍ਰਸਾਦ ਮਿਟਿਆਏ ਅੰਧਿਆਰਾ ਘਟ ਚਾਨਣ ਆਪ ਪਛਾਨਣਿਆ ਆਪ ਪਾਏ ਤੈਂ ਆਪੇ ਵੇਖੇ ਸਤਿਗੁਰ ਸੇਵੇ ਸੋ ਜਨ ਲੇਖੇ ਨਾਨਕ ਨਾਮ ਵਸੇ ਕਟਿ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਜ ਮੁਹੱਲਾ ਤੀਜਾ ਮਾਇਆ ਮੋਹ ਜਗਤ ਸੁਭਾਇਆ ਤ੍ਰੈਗੁਣ ਦੀ ਸੇ ਮੋਹੇ ਮਾਇਆ ਗੁਰਪ੍ਰਸਾਦੀ ਕੋ ਬਿਲਾ ਬੂਝੇ ਚੌਥੇ ਪਦ ਲਿਵਲਾ ਬਣਿਆ ਹਉ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ ਹਰ ਦਰਸੈਲੀ ਸੋਭਾ ਪਾਵਣਿਆ ਰਹਾ ਦੇਵੀ ਦੇਵਾ ਮੂਲ ਹੈ ਮਾਇਆ ਸਿਮਰ ਸ਼ਾਸਤਰ ਜਿਨ ਪਾਇਆ ਕਾਮ ਕਰੋ ਪਸਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰਪੂਰੇ ਨਾਮ ਤੇ ਆਵਣਿਆ ਪੇੜੇ ਤਨਕ ਭਰਮ ਪੁਲਾਣੀ ਦੂਜੇ ਲਾਗੀ ਫਿਰ ਪੱਛੋ ਤਾਣੀ ਹਲਤ ਪਲਤ ਦੋਵੇਂ ਗਵਾਏ ਸੁਪਨੇ ਸੁੱਖ ਨ ਪਾਵਣਿਆ ਪੇੜੇ ਤਨਕੰਤ ਸੰਭਾਲੇ ਗੁਰਪ੍ਰਸਾਦੀ ਵੇਖੇ ਨਾਲੇ ਪਿਰਕੇ ਸਹਿਜ ਰਹੇ ਰੰਗਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਸਫਲ ਜਨਮ ਜਨ ਸਤਿਗੁਰ ਪਾਇਆ ਦੂਜਾ ਪਾ ਗੁਰ ਸ਼ਬਦ ਜਲਾਇਆ ਏਕੋ ਰਵ ਰਿਹਾ ਘਟੇ ਅੰਤਰ ਮਿਰ ਸਤਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚਿਤਨ ਆਵੇ ਬੇਨਾਮੇ ਬਹੁਤਕ ਪਾਵਣਿਆ ਜਿਨਸੇ ਸਾਜੀ ਸੋਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਜ ਮੁਹੱਲਾ ਤੀ ਚੌਥਾ ਆਦਿ ਪੁਰਖ ਅਪਰੰਪਰੇ ਆਪੇ ਆਪੇ ਥਾਪੇ ਥਾਪੇ ਥਾਪੇ ਸਭ ਮੈਂ ਵਰਤੇ ਇੱਕੋ ਸੋਈ ਗੁਰਮੁਖ ਸੋਭਾ ਪਾਵਣਿਆ
ਵਾਰੀ ਜੋ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ ਤਿਸ ਰੂਪ ਨਰੇਖਿਆ ਕਟਕੜ ਦੇਖਿਆ ਗੁਰਮੁਖ ਲੱਖ ਲਖਾਵਣਿਆ ਰਹਾਉ ਤੂੰ ਦਿਆਲ ਕਿਰਪਾ ਪਸੋਈ ਤੁਧ ਬਿਨ ਦੂਜਾ ਅਵਰਨ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੇ ਸਹਿ ਸਮਾਧ ਲਗਾਵਣਿਆ ਅੰਤਨ ਗੁਣ ਗਾਵਾਂ ਪਿਤ ਤੇਰੇ ਤੁਧ ਸਲਾਹੀ ਪ੍ਰੀਤਮ ਮੇਰੇ ਤੁਧ ਬਿਨ ਅਵਨ ਕੋਈ ਜਾਚਾਂ ਗੁਰਪ੍ਰਸਾਦੀ ਤੂੰ ਪਾਵਣਿਆ ਆਗਮ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਹੇ ਮਲਾਈ ਪੂਰੇ ਗੁਰ ਕੇ ਸ਼ਬਦ ਤਿਆਈਏ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਹੰਕਾਰੀ ਜੂਏ ਜਨ ਸਭ ਬਾਜੀ ਹਾਰੀ ਅੰਤਰ ਲੋਭ ਮਹੰਗਵਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਤੁਰ ਪਾਈ ਨਾਨਕ ਨਾਮ ਮਿਲੇ ਪਉ ਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਝ ਮਹੱਲਾ ਪੰਜਵਾਂ ਘਰ ਪਹਿਲਾ ਅੰਤਰ ਲੱਖ ਨ ਜਾਈ ਲਿਖਿਆ ਨਾਮ ਰਤਨ ਲੈ ਗੁੱਜਾ ਰੱਖਿਆ ਅਗਮੇ ਗੋਚਰ ਸਭ ਤੇ ਉੱਚਾ ਗੁਰ ਕੇ ਸ਼ਬਦ ਲਿਖਾਵਣਿਆ ਔ ਵਾਰੀ ਜੂ ਵਾਰੀ ਕਲਮੇ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮੇ ਇੰਦਰ ਧਿਆਨ ਹਿਰਦੇ ਕੋਟ ਤੇਤੀ ਸਾ ਖੂਜੇ ਤਾਂ ਕੋ ਗੁਰਬਿਲ ਹਿਰਦੇ ਗਾਵਣਿਆ ਆਠ ਪੈਰ ਤੋਂ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਵਨਾ ਕੇ ਮਨ ਪਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੇ ਪੂਰੇ ਗੁਰ ਕੇ ਸ਼ਬਦ ਸੀ ਆਪੇ ਜਿਨ ਪੀਆ ਸਹੀ ਤਪਤਾਸੇ ਸੱਚੇ ਸੱਚ ਗਾਵਣਿਆ ਤਿਸ ਕਰ ਸਹਿਜਾ ਸੋਈ ਸੋਹੇਲਾ ਆਨੰਦ ਵਿਨੋਦ ਕਰੇ ਸਦਕੇਲਾ ਸੋ ਧਨਵੰਤਾ ਸੋ ਬੜਸ਼ਾਹਾ ਜੋ ਗੁਰਚਰਨੀ ਮਨ ਲਾਵਣਿਆ ਪਹਿਲੋਂ ਦੇ ਤੈਂ ਰਿਚਕ ਸਮੋਹਾ ਪਿੱਛੋਂ ਦੇ ਤੈਂ ਜੰਤ ਉਪਾਹਾ ਤੁਜੇ ਵੜਦਾਤਾ ਅਵਰਨ ਸੁਆਮੀ ਲਵੇ ਨ ਕੋਈ ਲਾਵਣਿਆ ਜਿਸ ਤੂੰ ਟੁੱਠਾ ਸੋ ਤੁਧ ਧਿਆਏ ਸਾਜਨਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਾਰੇ ਤਿਸ ਦਰਗਹਿ ਠਾਕ ਨ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਅਤ ਮੂਚੋ ਮੂਚਾ ਹੋਰ ਕੁਰਬਾਣੀ ਤੇਰੇ ਵੰਝਾਂ ਨਾਨਕ ਦਾਸ ਦਸਾਵਣਿਆ ਮਾਝ ਮਹੱਲਾ ਪੰਜਵਾਂ ਕੌਣ ਸੁਮੁਕਤਾ ਕੌਣ ਸੁਯੁਕਤਾ ਕੌਣ ਸੁਗਿਆਨੀ ਕੌਣ ਸੁਭਕਤਾ ਕੌਣ ਸੁਗਿਰਹੀ ਕੌਣ ਉਦਾਸੀ ਕੌਣ ਸੁਕੀਮਤ ਪਾਏ ਜੀਉ ਕਿਨ ਵਿਧ ਵਾਧਾ ਕਿਨ ਵਿਧ ਛੂਟਾ ਕਿਨ ਵਿਧ ਆਵਣ ਜਾਵਣ ਝੂਟਾ ਕੌਣ ਕਰਮ ਕੌਣ ਨਿਰਕਰਮਾ ਕੌਣ ਸੁ ਕਹੇ ਕਹਾਏ ਜੀਉ ਕੌਣ ਸੁ ਸੁਖੀਆ ਕੌਣ ਸੁ ਦੁਖੀਆ ਕੌਣ ਸੁ ਸਨਮੁਖ ਕੌਣ ਵੇ ਮੁਖੀਆ ਕਿਨ ਵਿਧ ਮੀਡੀਏ ਕਿਨ ਵਿਧ ਵਿਸ਼ਰੇ ਇਹ ਵਿਧ ਕੌਣ ਪ੍ਰਗਟਾਏ ਜੀਉ ਕੌਣ ਸੋ ਅੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਤੇ ਆਏ ਕਿਨ ਵਿਧ ਕੀਰਤਨ ਗਾਏ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਤਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਓਮੇ ਵਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਝੂਟਾ ਗੁਰਮੁਖ ਕਰਮ ਗੁਰਮੁਖ ਨਿਹਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਉ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਛੜੈ ਗੁਰਮੁਖ ਬਿਧ ਪ੍ਰਗਟਾਏ ਜੀਉ ਗੁਰਮੁਖ ਅੱਖਰ ਜਿਤ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ
ਇਸ ਤੇ ਹੋਇਓ ਅਨੰਤਾ ਨਾਨਕ ਏਕ ਸਮਾਹਿ ਸਮਾਏ ਜੀਉ ਮਾਜ ਮਹੱਲਾ ਪੰਜਵਾਂ ਪ੍ਰਭ ਅਵਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਕਾ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਓ ਵਾਰੀ ਜੋ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨ ਲਾਵਣਿਆ ਰਹਾ ਤੇਰਾ ਕੀਤਾ ਜਿਸ ਲਾਗੇ ਮੀਠਾ ਕਟ ਕਰ ਪਾਰ ਬ੍ਰਹਮ ਤ੍ਰਿੰਜਨ ਡੀਠਾ ਥਾਨ ਥਨੰਤਰ ਤੂੰ ਹੈ ਇੱਕੋ ਇੱਕ ਵਰਤਾ ਬਣਿਆ ਸਗਲ ਮਨੋਰ ਤੂੰ ਦੇਵਣ ਹਾਰਾ ਭਗਤੀ ਪਾਏ ਭਰੇ ਭੰਡਾਰਾ ਦਇਆ ਧਾਰ ਰਾਖੇ ਤੁ ਸੇਈ ਪੂਰੇ ਕਰਮ ਸਮਾਵਣਿਆ ਅੰਧ ਕੂਬ ਤੇ ਕੰਢੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨੇ ਅਵਨਾਸੀ ਕਹਿ ਸੁਣ ਤੋਟ ਲਿਆ ਬਣਿਆ ਇੱਥੇ ਉੱਥੇ ਤੂੰ ਰਖਵਾਲਾ ਮਾਤ ਗਰਮ ਮੈਂ ਤੁਮਹੀ ਪਾਲਾ ਮਾਇਆ ਗਨ ਪੋਹੇ ਤਿਨਕੋ ਰੰਗ ਰਤੇ ਗੁਣ ਗਾ ਬਣਿਆ ਕਣ ਤੂੰ ਕਿਆ ਗੁਣ ਤੇਰੇ ਆਖ ਸੰਭਾਲੀ ਮੰਤ ਨਿਅੰਤ ਤੁਦ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਣ ਮੇਰਾ ਸੁਆਮੀ ਤੁਦ ਬਿਨੇ ਅਵਰ ਨ ਜਾਣਿਆ ਜਿਸ ਕੋ ਤੂੰ ਪ੍ਰਭਿਆ ਸਹਾਈ ਤੇ ਤਤੀਵਾ ਨ ਲੱਗੇ ਕਾਈ ਤੂੰ ਸਹਿਬ ਸਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾ ਬਣਿਆ ਤੂੰ ਚਥਾਇਆ ਪਾਰ ਮੋਲਾ ਤੂੰ ਚਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾਂ ਸਾਚੀ ਠਕੁਰਾਏ ਨਾਨਕ ਬਲ ਬਲ ਜਾ ਬਣਿਆ ਮਾਜ ਮਹੱਲਾ ਪੰਜਵਾਂ ਘਰ ਦੂਜਾ ਨਿਤਨੇ ਦੇਈ ਸੰਭਾਲੀਐ ਮੂਲ ਨ ਮਨੋ ਵਿਸਾਰੀਐ ਰਹਾਉ ਸੰਤਾਂ ਸੰਗਤ ਪਾਈਐ ਜਿਤ ਜਮ ਕੇ ਪੰਥ ਨ ਜਾਈਐ ਤੋਸਾ ਹਰ ਕਾ ਨਾਮ ਲੈ ਤੇਰੇ ਕੋਲੇ ਨਾ ਲਾਗੇ ਗਾਲ ਜੀਓ ਜੋ ਸਿਮਰਨ ਦੇ ਸਾਈਏ ਨਰਕਨ ਸੇਈ ਪਾਈਏ ਤੱਤੀ ਵਾਰ ਨ ਲੱਗਈ ਜਿਨ ਮਨ ਬੁੱਠਾ ਆਏ ਜੀਓ ਸੇਈ ਸੁੰਦਰ ਸੋਹਣੇ ਸਾਹ ਸੰਗ ਜਿਨ ਬਹਿਣੇ ਹਰ ਤਨ ਜਿੰਨੀ ਸੰਚਿਆ ਸੇ ਗਵੀਰ ਪਾਰ ਜੀਓ ਹਰ ਅਮਿਓ ਰਸਾਇਣ ਪੀਵੀਏ ਮੂੰਹ ਡਿੱਠੇ ਜਨ ਕੇ ਜੀਵੀਏ ਕਾਰਜ ਸਭ ਸਵਾਰ ਲੈ ਨਤ ਪੂਜੋ ਗੁਰ ਕੇ ਪਾਵ ਜੀਓ ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਕੇ ਭਾਗ ਜੀਓ ਮਨ ਮੰਦੇ ਪ੍ਰਭ ਗਾਈਆਂ ਇਹ ਰਸ ਭੋਗਣ ਪਾਤਸ਼ਾਹੀਆਂ ਮੰਦਾ ਮੂਲ ਨਹੀਂ ਉਪਜਿਓ ਤਰ ਸੱਚੇ ਕਾਰੇ ਲਾਗ ਜੀਓ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਪਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ ਟਲ ਪਦਾਰਥ ਪਾਇਆ ਪੈ ਪੰਜਣ ਕੀ ਸਰਨਾਇਆ

ਭਾਦੇ ਭਰਮ ਪੁਲਾਣੀਆਂ ਦੂਜੇ ਲੱਗਾ ਹੈ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇ ਬਿੰਸ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਜਲਾਇਨ ਦੂਤ ਜਮ ਕਿਸੇ ਨਾ ਦੇ ਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨਸੋ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇਤ ਜਿਹਾ ਬੀਜੇ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਧ ਪ੍ਰਭ ਦੇ ਸੇ ਭਾਦੇ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੈ ਅਸਨ ਪ੍ਰੇਮ ਉਮਾੜਾ ਕੋ ਮਿਲੀਏ ਹਰ ਜਾਏ ਮੰਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੁਣ ਤਿਨਕੇ ਲਾਗਾਂ ਪਾਏ ਬਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤਿਪਤ ਰਹੇ ਅਗਾਏ ਆਪ ਤਿਆਗ ਬਿਨਤੀ ਕਰੇ ਲੇਹੋ ਪ੍ਰਭੂ ਲੜਲਾਏ ਜੋ ਹਰਕੰਤ ਮਲਾਈਆਂ ਸੇ ਵਿਛੜ ਕਤੇ ਨਾ ਜਾਏ ਪ੍ਰਭਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਆਹਰ ਰਾਏ ਕਤਕ ਕਰਮ ਕਮਾਵਣੇ ਦੋਸ ਨਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਬਿਜੋਗ ਕਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸ ਥੈਰੋ ਮੈਂ ਰੋਜ ਕੀਤਾ ਕਿਛੂ ਨ ਹੋਵਈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੇ

ਮੱਗਰ ਮਾਹੇ ਸੁਹੰਦੀਆਂ ਹਾਰ ਪਿਰ ਸਿੰਘ ਬੈਠੜੀਆਂ ਪਿੰਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲਣੀਆਂ ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸੁਹੇਲਣੀਆਂ ਸਾਜਨਾਂ ਤੇ ਬਾਹਰੀ ਸੇ ਰਹਿ ਨੇ ਅਕੇਲੜੀਆਂ ਤੈਨ ਦੁੱਖ ਨ ਕਬੂ ਉਤਰੈ ਸੇ ਜਮ ਕੈ ਵਸ ਪੜੀਆਂ ਜਿਨੀ ਰਾਵਿਆ ਪ੍ਰਵਿਆ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਵੇਹ ਲਾਲ ਹਰ ਕੰਠ ਤੇ ਨਾ ਜੜੀਆਂ ਨਾਨਕ ਵੰਸ਼ੇ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ ਮਗਰ ਪ੍ਰਭ ਰਾਧਣਾ ਬਹੁਤ ਨਾ ਜਨ ਮੜੀਆਂ ਓਖ ਤੁਖਾਰ ਨ ਵਿਆਹ ਪਈ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹ ਵਿਖਿਆ ਪੋ ਨ ਸੱਕੀ ਮਿਲ ਸਾਧੂ ਗੁਣ ਗਾਹ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹ ਕਰ ਗੈਲੀ ਨਿਪਾਰ ਬ੍ਰਹਮ ਨ ਵਿਛੜਿਆ।

ਸੁਹਾਨ ਸੱਚੇ ਮਾਰਗ ਚੱਲਦਿਆਂ ਉਸਤਰ ਕਰੇ ਜਹਾਨ ਅੱਠ ਸਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸਜਾਣ ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਂਡੀਏ ਜਿਨ ਪੂਰਾ ਗੁਰ ਮਿਹਰਵਾਨ ਪਾਲ ਗੁਣ ਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਬਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀਂ ਜਾਏ ਇਸ਼ਪੂਨੀ ਵੜਪਾਗਣੀ ਵਰ ਪਾਇਆ ਹਰ ਰਾਏ ਮਿਲ ਸਈਆਂ ਮੰਗਲ ਗਾਵਹੀ ਗੀਤ ਗੋਬਿੰਦ ਲਾਏ ਹਰ ਜਿਹਾ ਅਵਰ ਨ ਦਿਸਈ ਕੋਈ ਦੂਜਾ ਲਵੇ ਨ ਲਾਏ ਹਾਲਤ ਪਲਤ ਸਵਾਰਿਓ ਨੇ ਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖੀਆਂ ਬੋੜ ਨ ਜਨਮੇ ਧਾਏ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਪਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨਾਤ ਮਾਏ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ ਹਰ ਗੁਰ ਪੂਰਾ ਰਾਧਿਆ ਦਰ ਗੈ ਸੱਚ ਖਰੇ ਸਰਵ ਸੁਖਾ ਨਿਧ ਚਰਨ ਹਰ ਪੌਜਲ ਬਿਖਮਤ ਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਤਰੇ

ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨ ਵਸਣ ਭੈਣ ਹਰ ਪਿਰ ਬਿਨ ਚੈਨ ਨ ਪਾਈਐ ਖੋਜ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ ਨ ਕਾਹੂ ਦੇਣ ਕਰ ਕਿਰਵਾ ਪ੍ਰਭ ਰਾਖ ਲੇ ਹੋਰ ਨਾ ਹੀ ਕਰਨ ਕਰੇਨ ਹਰ ਤੁਧ ਬਿਨ ਖਾਕੂ ਰੂਲਣਾ ਕਹੀਏ ਕਿੱਥੇ ਵੈਣ ਨਾਨਕੀ ਬੇਨੰਤੀਆ ਹਰ ਸੁਰਜਣ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮਰਥ ਪੁਰਖ ਅਪਾਰ ਮਨ ਜੀਵਨ ਅਰਾਧਨਾ ਸਮਨਾ ਕਾਇਆ ਧਾਰ ਸਸੁਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਿਵਾਰ ਉੱਚਾ ਅਗਮ ਗਾਧ ਬੋਧ ਕਿਸੇ ਅੰਤ ਨ ਪਾਰਾਵਾਰ ਸੇਵਾ ਸਾਥ ਇਸ ਭਾਵ ਸੀ ਸੰਤਾਂ ਕੀ ਹੋਈ ਸ਼ਾਰ ਦੀਨਾਨਾਥ ਦਿਆਲ ਦੇ ਪਤ ਦੇ ਉਦਾਹਰਣ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾ ਹੀ ਤੋਲਣ ਹਾਰ ਮੰਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੋ ਖੁਸੇਵ ਦੇ ਤਿਨਕੈ ਸਦ ਬਲਿਹਾਰ ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦੀ ਤੁਨ ਜਿੰਦ ਗੁਰ ਸ਼ਬਦੀ ਅਰਾਧੀਏ ਜਪੀਏ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਏ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਰਾਇਣ ਸੋ ਕਹੀਏ ਭਗਵੰਤ ਜੇ ਕਿ ਲੋਚਾ ਪੂਰੀਏ ਮਿਲੇ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੁਖ ਸਭੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰਿਆ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ ਮੰਜਨ ਮਾਣੀ ਥਾਂ ਹਰ ਉੱਠ ਗਈ ਮਨ ਅੰਦਰ ਜਪ ਜਪ ਜੀਵਾਨਾ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਉ ਜੋ ਤੂੰ ਰਾਖੇ ਤਿਉਂ ਰਹਾਂ ਤੇਰਾ ਦਿੱਤਾ ਪਹਿਨਾ ਖਾਂ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾ ਦੂਜੇ ਜਾਏ ਨਾ ਸੂਝੇ ਕਿੱਥੇ ਕੂਕਣ ਜਾਉ ਅਗਿਆਨ ਬਨਾਸਨ ਤਮ ਹਰਨ ਉੱਚੇ ਗਮ ਅਮਾਉ ਮਨ ਵਿਛੜਿਆ ਹਰ ਮੇਲੀਏ ਨਾਨਕ ਇਹ ਸੁਆ ਸਰਬ ਕਲਿਆਣ ਤਿਤ ਦਿਨ ਹਰ ਪਰ ਸਿੰਘੁਰ ਕੇ ਪਾਂ ਵਾਰ ਮਾਜ ਕੀ ਤੱਥਾ ਸਲੋਕ ਮੁਹੱਲਾ ਪਹਿਲਾ ਮਾਲਕ ਮੁਰੀਦ ਤੱਥਾ ਚੰਦੜ ਹਾੜਾ ਸੋਈਆਂ ਕੀ ਧੁੰਨੀ ਗਾਵਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮੁਹੱਲਾ ਪਹਿਲਾ ਗੁਰਦਾਤਾ ਗੁਰਹਿਵੇ ਘਰ ਗੁਰਦੀਪਕ ਤੈ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੈ ਸੁਖ ਹੋਏ ਮਹਿਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇਵ ਚੌਥੇ ਪਿਆਰ ਅਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨ ਪੁੱਛੇ ਜੋਤ ਸੱਤਵੇਂ ਸੰਜ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਨਨਾਸ ਨਾਵੇਂ ਧੌਲੇ ਉੱਬੇ ਸਾ ਦਸਵੇਂ ਦੱਦਾ ਹੋਆ ਸੁਹਾ

ਪਿੱਛੇ ਪੱਤਲ ਸਦਿਉ ਕਾਮ, ਨਾਨਕ ਮਨ ਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ, ਮਹਿਲਾ ਪਹਿਲਾ ਦਸ ਬਾਲਤਣ ਬੀਸ ਰਵਣ, ਤੀਸਾਂ ਕਾ ਸੁੰਦਰ ਕਹਾਵੈ, ਚਾਲੀਸ ਪੁਰ ਹੋਏ ਪਚਾਸੀ ਪੱਗ ਖਿੱਸੇ, ਸੱਠੀ ਕਹਿ ਬੜੇ ਪਾਇਆ ਵੇ, ਸੱਤਰ ਕਾ ਮਤ ਹੀਣ ਅਸੀਹਾਂ ਕਾ ਵਿਵਹਾਰ ਨ ਪਾਵੈ, ਨਵੇਂ ਕਾ ਸਹਿਜਾਸਣੀ ਮੂਲ ਨ ਜਾਣੇ ਅਪ ਬਲ, ਢੰਡੋਲਮ ਢੂੰਡਮ ਡਿੱਠ ਮੈਂ, ਨਾਨਕ ਜਗ ਤੂੰ ਏਕਾ ਧਵਲ ਹਰ ਪੌੜੀ, ਤੂੰ ਕਰਤਾ ਪੁਰਖ ਅਗੰਮ ਹੈ ਅਵਸਿਸ਼ਟ ਪਾਤੀ, ਅਰੰਗ ਪਰੰਗ ਉਪਾਰਜਨਾ ਬਹੁ ਬਹੁਵਿਧ ਪਾਤੀ, ਤੂੰ ਜਾਣੇ ਜਿੰਨੇ ਉਪਾਈਏ ਸਭ ਖੇਲ ਤੁਮਾਤੀ, ਇੱਕ ਆਵੇ ਇੱਕ ਜਾਹੇ ਉੱਠ ਬਿਨ ਨਾਮੇ ਮਰ ਜਾਤੀ, ਗੁਰਮੁਖ ਰੰਗ ਚਲੂ ਲਿਆ ਰੰਗ ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਧਾਤੀ, ਤੂੰ ਆਪੇ ਆਪ ਸੁਜਾਨ ਹੈ ਬੜ ਪੁਰਖ ਵਡਾਤੀ, ਜੋ ਮਨ ਚਿੱਤ ਤੁਧ ਧਿਆਏ ਦੇ ਮਿਰ ਸੱਚਿਆ, ਬਲ ਬਲ ਹਉ ਤਿਨ ਜਾਤੀ। ਸ਼ਲੋਕ ਮਹੱਲਾ ਪਹਿਲਾ। ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ, ਅੱਖੀ ਦੇਖੇ ਜੇਵਾ ਬੋਲੇ, ਕੰਨੀ ਸੁਰਤ ਸਮਾਏ, ਪੈਰੀ ਚੱਲੇ ਹੱਥੀ ਕਰਨਾ, ਦਿੱਤਾ ਪੈਨੇ ਖਾਏ, ਜਿਨ ਰਚ ਰਚਿਆ ਤਿਸੇ ਨਾ ਜਾਣੇ, ਅੰਧਾ ਅੰਧ ਕਮਾਏ, ਜਾਂ ਭੱਜੈ ਤਾਂ ਠੀਕਰ ਹੋਵੇ, ਕਾੜਤ ਘੜੀ ਨਾ ਜਾਏ, ਨਾਨਕ ਗੁਰਬਿਨ ਨਾਹੇ ਪੱਤ, ਪੱਤ ਬਿਨ ਪਾਰ ਨ ਪਾਏ, ਮਹਿਲਾ ਦੂਜਾ। ਦੇਂਦੇ ਥਾਮੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ, ਸੁਰਤ ਮਤ ਚਤੁਰਾਈ ਤਾਂ ਕੀ, ਕਿਆ ਕਰੇ ਆਖ ਵਿਖਾਣੀਐ, ਅੰਦਰ ਵਹਿ ਕੈ ਕਰਮ ਕਮਾਵੇ, ਸੋ ਚੋ ਕੁੰਟੀ ਜਾਣੀਐ, ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੈ, ਪਾਪ ਕਮਾਣੇ ਪਾਪੀ ਜਾਣੀਐ, ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਿਖਾਣੀਐ, ਜਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੇ, ਬਿਨ ਜੋਤੀ ਕੋਈ ਕਿਉਂ ਕਿਛ ਕਰਿਓ ਦਿਖਾ ਸਿਖਾਣੀ ਹੈ, ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸਜਾਣੀ ਹੈ ਪੌੜੀ, ਤੁਦੇ ਆਪੇ ਜਗਤ ਉਪਾਇ ਕੈ, ਤੁਦੇ ਆਪੇ ਧੰਦੇ ਲਾਇਆ, ਮੋਠ ਗੌਲੀ ਪਾਇ ਕੈ, ਤੁਦੇ ਆਪੋ ਜਗਤ ਖੁਆਇਆ, ਤਿਸ਼ਨਾ ਅੰਦਰ ਅਗਨ ਹੈ ਨੈ ਤਿਪਤੈ ਭੁਖਾ ਤਿਹਾਇਆ, ਸਹਿਸਾ ਏ ਸੰਸਾਰ ਹੈ ਮਰ ਜੰਮੇ ਆਇਆ ਜਾਏ, ਬਿਨ ਸਤਿਗੁਰ ਮੋਹ ਨ ਟੁੱਟਈ, ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਤੇ ਆਈ ਹੈ ਸੁਖ ਰੱਜਾਂ ਜਾਂ ਤੁਦ ਪਾਇਆ, ਕੁਲ ਉਧਾਰੇ ਆਪਣਾ ਧਨ ਜਣੇਂਦੀ ਮਾਇਆ, ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ। ਸ਼ਲੋਕ ਮਹੱਲਾ ਦੀਜਾ। ਅੱਖੀਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕਹਿ ਤੋ ਖਸਮੇ ਮਿਲਣਾ। ਮਹਿਲਾ ਦੂਜਾ। ਦਿਸੈ ਸੁਣੀਏ ਜਾਣੀਏ ਸਾਉ ਨ ਪਾਇਆ ਜਾਏ, ਰੋਹਲਾ ਟੁੰਡਾ ਅੰਦੁਲਾ ਕਿਉਂ ਕਰ ਲੱਗੇ ਤਾਏ, ਪਹਿ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਏ ਬਿਕੰਤ ਮਲਾਵਾ ਹੋਏ ਪੌੜੀ, ਸਦਾ ਸਦਾ ਤੂੰ ਏਕ ਹੈ ਤਦ ਦੂਜਾ ਖੇਲ ਰਚਾਇਆ, ਓਮੇ ਗਰਬ ਉਪਾਇ ਕੇ ਲੋਵੇ ਅੰਤਰ ਜੰਤਾ ਪਾਇਆ, ਜੋ ਪਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ, ਇੱਕ ਨਾ ਬਖਸ਼ੇ ਮੇਲ ਲੈ ਗੁਰਮਤੀ ਤੁਦੇ ਲਾਇਆ,
ਇਹ ਖੜੇ ਕਰੇ ਤੇਰੀ ਚਾਕਰ ਰਾਵਣ ਨਾਮੇ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰ ਲਾਇਆ ਉੱਤ ਕਲੱਤ ਕੁਟੰਬ ਹੈ ਇੱਕ ਲਿਪਤ ਰਹੇ ਜੋ ਤੁਧ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ ਸ਼ਲੋਕ ਮਹੱਲਾ ਪਹਿਲਾ ਸੋਨੇ ਕੈ ਪਰਬਤ ਗੁਫਾ ਕਰੀ ਕੈ ਪਾਣੀ ਪਿਆਲ ਕਹਿ ਵਿੱਚ ਧਰਤੀ ਕਹਿ ਆਕਾਸ਼ੀ ਉਰਧਰ ਹਾਂ ਸਿਰ ਭਾਰ ਪੁਰ ਕਰ ਕਾਇਆ ਕੱਪੜ ਪੈਰਾਂ ਧੋਵਾਂ ਸੱਦਾ ਕਾਰ ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਬੁਕਾਰ ਹੋਏ ਕੁਚੀਲ ਰਹਾਂ ਮਲਧਾਰੀ ਦੁਰਮਤ ਮਤ ਵਿਕਾਰ ਨਾ ਹੂੰ ਨਾ ਮੈਂ ਨਾ ਹੂੰ ਮਾਂ ਨਾਨਕ ਸ਼ਬਦ ਵਿਚਾਰ ਮਹਿਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ ਅੰਦਾ ਭੂਲ ਪਿਆ ਜਮਜਾਲੇ ਵਸਤ ਪਰਾਈ ਆਪਣੀ ਕਰ ਜਾਣੇ ਹਉਮੈ ਵਿੱਚ ਦੁਖਾਲੇ ਨਾਨਕ ਗੁਰਮੁਖ ਹਉਮੈ ਟੁੱਟੈ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪੇ ਨਾਮੋ ਆਰਾਧੇ ਨਾਮੇ ਸੁੱਖ ਸਮਾਵੇ ਪਵੜੀ ਕਾ ਹੰਸ ਸੰਜੋਗ ਮੇਲ ਮਿਲਾਇਆ ਤਿੰਨ ਹੀ ਕੀਆ ਬਜੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸਵਾਇਆ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਹਰ ਗੋ ਸੋਗ ਬਜੋਗ ਪਾਏ ਖਪਾਇਆ ਮੂਰਥ ਗਣ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸੁਹੋਗ ਨਾ ਚਲੈ ਚਲਾਇਆ ਸਲੋਕ ਮੁਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਕੋ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਆਗੂ ਜਾਪੇ ਮਹਿਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮੁਖ ਸੱਚ ਅਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ ਛੱਪੜ ਨਾਤੇ ਸਗਬੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਆਏ ਉਹ ਆਪ ਛੁੱਟਾ ਕਟੰਬ ਸਿਉ ਦੇ ਹਰ ਹਰ ਨਾਮ ਸਭ ਸਿੱਟ ਛੁਡਾਏ ਜਨ ਨਾਨਕ ਤਿਸ ਬਲਿਹਾਰਣੈ ਜੋ ਆਪ ਜਪੈ ਅਵਰਾਂ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਨਖਣ ਖਾਹੇ ਵਣਖੰਡ ਵਾਸਾ ਇੱਕ ਭਗਵਾਂ ਵੇਸ ਕਰ ਫੇਰੇ ਜੋਗੀ ਸੁਨਿਆਸਾ ਅੰਦਰ ਤਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ ਜਮਕਾਲ ਸਿਰੋਂ ਨਾ ਉਤਰੇ ਤ੍ਰਿਬਦ ਮਨਸਾ ਗੁਰਮਤੀ ਕਾਲ ਆਵੇ ਨੇੜੈ ਜਾਂ ਹੋਵੇ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਕਰ ਹੀ ਮਾਹੇ ਉਦਾਸਾ ਨਾਨਕ ਸਤਿਗੁਰ ਸੇਵਣ ਆਪਣਾ ਸੇ ਆਸਾ ਤੇ ਨਿਰਾਸਾ ਸ਼ਲੋਕ ਮਹੱਲਾ ਪਹਿਲਾ ਜੇ ਰਤ ਲੱਗੇ ਕੱਪੜ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਣਸਾਂ ਤਿਨ ਕਿਉਂ ਨਿਰਮਲ ਚੀਤ ਨਾਨਕ ਨਾਮ ਖੁਦਾਇਕਾ ਦਿਲ ਹੱਸੇ ਮੁਖਲੇ ਹੋ ਅਵਰ ਦਮਾਜੇ ਦੁਨੀ ਕੈ ਝੂਠੇ ਅਮਲ ਕਰੇ ਹੋ ਮਹਿਲਾ ਪਹਿਲਾ ਜਾਂ ਹੁਣ ਨਾ ਹੀ ਤਿਆ ਕਿਆ ਆਖਾਂ ਕਿਉਂ ਨਾ ਹੀ ਕਿਉਂ ਹੋਵਾਂ ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਤੋਵਾਂ ਆਪ ਨਾ ਬੁੱਝਾਂ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕ ਅੰਦਾ ਹੋ ਕੇ ਦੱਸੇ ਰਾਹੇ ਸਭ ਸਮੂਹਾਏ ਸਾਥੇ ਅੱਗੇ ਗਿਆ ਮੂੰਹੇ ਮੂੰਹ ਪਾਹੇ ਤੂੰ ਐਸਾ ਆਗੂ ਜਾਪੇ ਪੌੜੀ ਮਹਾਂ ਰੁੱਤੀ ਸਭ ਤੂੰ ਘੜੀ ਮੂਰਤ ਬੇਚਾਰਾ ਤੂੰ ਗਣਤੇ ਕਿਨੇ ਨ ਪਾਇਓ ਸੱਚੇ ਲੱਖ ਅਪਾਰਾ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ
ਨਾਉ ਪੜ੍ਹੀਏ ਨਾਉ ਬੁੱਝੀਏ ਗੁਰਮਤੀ ਵਿਚਾਰਾ, ਗੁਰਮਤੀ ਨਾਮ ਧਨ ਖੱਟਿਆ ਭਗਤੀ ਭਰੇ ਭੰਡਾਰਾ, ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ, ਜਿਸਦਾ ਜੀਉ ਪੁਰਾਣ ਹੈ ਅੰਤਰ ਜੋਤ ਪਾਰਾ, ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਬਣਜਾਰਾ। ਸਲੋਕ ਮੁਹੱਲਾ ਪਹਿਲਾ। ਮੇਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ, ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਸ, ਤਸਵੀ ਸਤ ਪਾਵ ਸੀ ਨਾਨਕ ਰੱਖੇ ਲਾਜ, ਮਹਿਲਾ ਪਹਿਲਾ। ਹੱਕ ਪੁਰਾਇਆ ਨਾਨਕ ਅਸੂਰ ਸੁਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨ ਖਾਏ, ਗੱਲੀ ਪਿਸ ਨ ਜਾਈਏ ਛੂਟੇ ਸੱਚ ਕਮਾਏ, ਮਾਰਨ ਪਾਹੇ ਹਰਾਮ ਹੋਏ ਹਲਾਲ ਨ ਜਾਏ, ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ, ਮਹਿਲਾ ਪਹਿਲਾ। ਪੰਜ ਨਵਾਜਾਂ ਵਕਤ ਪੰਜ, ਪੰਜਾਂ ਪੰਜੇ ਨਾਂ, ਪਹਿਲਾ ਹਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ, ਨਾਨਕ ਜੀਤੇ ਕੁੜਿਆਰ ਕੂੜੇ ਕੂੜੀ ਪਾਏ ਪੌੜੀ, ਇੱਕ ਰਤਨ ਪਦਾਰਥ ਵਣਜ ਦੇ ਇੱਕ ਕੱਚੇ ਦੇ ਵਪਾਰਾ, ਸਤਿਗੁਰ ਤੁੱਠੇ ਪਾਇਨ ਅੰਦਰ ਰਤਨ ਭੰਡਾਰਾ, ਵਿਣ ਗੁਰ ਕਿਨ ਨ ਲੱਦਿਆ ਅੰਧੇ ਪੌਂਕ ਮੂਹੇ ਕੁੜਿਆਰਾ, ਗੁਰਮੁਖ ਮਨਮੁਖ ਦੂਜੇ ਪੱਚ ਮੂਹੇ ਨਾ ਬੂਝੇ ਵਿਚਾਰਾ, ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸੇ ਆਗੇ ਕਰੇ ਪੁਕਾਰਾ, ਇੱਕ ਨਿਰਧਨ ਸਦਾ ਪਹੁੰਕਦੇ ਇੱਕ ਨਾ ਪਰੇ ਤੁਜਾਰਾ, ਵਿਣਨਾ ਮੈਂ ਹੋਰ ਧਨ ਨਾਹੀਂ ਹੋਰ ਵਿਖਿਆ ਸਭ ਸ਼ਾਰਾ, ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਣ ਹਾਰਾ। ਸਲੋਕ ਮੁਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਔਲ ਦੀਨ ਕਰ ਮਿੱਠਾ, ਮੁਸ਼ਕਲ ਮਾਨਾ ਮਾਲ ਮਸਾਵੇ, ਹੋਏ ਮੁਸਲਮ ਦੀਨ ਮੁਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ, ਰੱਬ ਕੀ ਰਜਾਏ ਮੰਨੇ ਸਰੀ ਉੱਪਰ, ਕਰਤਾ ਮੰਨੇ ਆਪ ਗਵਾਵੇ, ਤੋ ਨਾਨਕ ਸਰਬ ਜੀਆਂ ਮਹਿਰਮਤ ਹੋਏ ਤਾਂ ਮੁਸਲਮਾਨ ਕਹਾਵੇ, ਮਹਿਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਹੰਕਾਰ ਚੁਕਾਵੈ, ਤਜ ਕਾਮ ਕਾਮਣੀ ਮੋਹ ਤਜੇ, ਤਾਂ ਅੰਜਨ ਮਾਹੇ ਨਿਰੰਜਨ ਪਾਵੇ, ਤਜ ਮਾਨ ਅਭਿਮਾਨ ਪ੍ਰੀਤ ਸੁਤਦਾਰਾ, ਤਜ ਪਿਆਸ ਆਸ ਰਾਮ ਲਿਵਲਾਵੈ, ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ ਪੌੜੀ, ਰਾਜੇ ਰਹੀਏ ਸਿੱਖ ਦਰ ਕੋਈ ਨ ਰਹਿਸੀਓ, ਆਟ ਪਟਨ ਬਜਾਰ ਹੁਕਮੀ ਢਹਿਸੀਓ, ਪੱਕੇ ਬੰਗ ਦੁਆਰ ਮੂਰਖ ਜਾਣੇ ਆਪਣੇ, ਦਰ ਪਰੇ ਭੰਡਾਰ ਰੀਤੇ ਇੱਕ ਖਣੇ, ਤਾਜੀ ਰੱਥ ਸੁਖਾਰ ਹਾਥੀ ਪਾਖੁਰ, ਬਾਗ ਮਿਲਖ ਕਰਵਾਰ ਕਿੱਥੇ ਸੇ ਆਪਣੇ, ਤੰਬੂ ਪਲੰਘ ਨਿਵਾਰ ਸਰਾਚੇ ਲਾਲਤੀ, ਨਾਨਕ ਸੱਚ ਦਤਾਰ ਸ਼ਨਾਖਤ ਕੁਦਰਤੀ। ਸਲੋਕ ਮੁਹੱਲਾ ਪਹਿਲਾ। ਨਦੀਆਂ ਹੋਵੇ ਧੇਣ ਬਸੁਮ ਹੋਵੇ ਦੁਦਕੀਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਤਜੀਓ, ਪਰਵਰ ਸੋਨਾ ਰੁੱਪਾ ਹੋਵੇ ਹੀਰੇ ਲਾਲ ਜੜਾਓ, ਵੀ ਤੂੰ ਹੀ ਸਲਾਣਾ ਆਖਣ ਲਹੇ ਨਚਾਓ, ਮਹਿਲਾ ਪਹਿਲਾ। ਪਾਰੇ ਅਠਾਰਾਂ ਮੇਵਾ ਹੋਵੇ ਗਰੜਾ ਹੋਏ ਸੁਆਓ, ਚੰਦ ਸੂਰਜ ਦੇ ਫਿਰਦੇ ਰੱਖੀਏ ਨੇਚਲ ਹੋਵੇ ਥਾਂ,
ਵੀ ਤੂੰ ਹੀ ਸਲਾਹਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਜੇ ਦੇਹ ਦੁੱਖ ਲਾਈਏ ਪਾਪ ਗ੍ਰਹਿ ਦੋਹੇ ਰਾਹ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਏਵੇਂ ਜਾਪੇ ਭਾਵ ਵੀ ਤੂੰ ਹੀ ਸਲਾਹਣਾ ਆਖਣ ਲਹੇ ਨਚਾਓ ਮਹਿਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸੱਬੋ ਜਾਓ ਵੀ ਤੂੰ ਹੀ ਸਲਾਹਣਾ ਆਖਣ ਲਹੇ ਨਚਾਓ ਪਵੜੀ ਬਦਫਾਲੀ ਗਵਾਨਾ ਖਸਮ ਨਾ ਜਾਣੀ ਸੋ ਕਹੀਏ ਦੀਵਾਨਾ ਆਪ ਨਾ ਪਛਾਣੀ ਕਲੇ ਬੁਰੀ ਸੰਸਾਰ ਵਾਧੇ ਖੱਪੀਐ ਵਿਣਨਾ ਮੇ ਬੇਕਾਰ ਭਰਮੇ ਪੱਚੀਏ ਰਾਧੋ ਮੇਕ ਜਾਣੇ ਸੋਈ ਸਿੱਜ ਸੀ ਕਫੁਰਗੋ ਕਫਰਾਣੇ ਪਿਆ ਦੱਜ ਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਐ ਸਿੱਜੇ ਦਰ ਦੀਵਾਨ ਆਪ ਗਵਾਈਏ ਮਹਿਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਏ ਜੇ ਜੀਵੇ ਪਤਲੁੱਥੀ ਜਾਏ ਸਭ ਰਾਮ ਜੇਤਾ ਕੁਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁੱਠਾ ਜਾਏ ਬਿਣ ਨਾਮੇ ਪਤ ਗਿਆ ਗਵਾਏ ਮਹਿਲਾ ਪਹਿਲਾ ਕਿਆ ਖਾਧੇ ਕਿਆ ਪਹਿਨਦੇ ਹੋਏ ਜਾਂ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜੇ ਭੋਗ ਵਲਾਸ ਕਿਆ ਲਸ਼ਕਰ ਕਿਆ ਨੇਮ ਖਵਾਸੀ ਆਵੇ ਮੈਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ ਪਵੜੀ ਜਾਤੀ ਦੇ ਕਿਆ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮਰੀਏ ਚੱਖੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮਨੇ ਸਰਦਾਰ ਦਰ ਦੀ ਬਾਣੀਐ ਪੁਰਮਾਨੀ ਹੈ ਕਾਰ ਖਸਮ ਪਠਾਇਆ ਤਬਲਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨਾ ਬੰਦੇ ਭਾਰ ਇੱਕ ਨਾ ਤਾਖਤੀ ਸ਼ੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੁਪੱਲੜਵਾਰ ਸਾਣੀ ਕਿ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੋਪੜ ਚੱਕੀ ਜੋੜ ਕੇ ਬੀਸਣ ਆਏ ਬੈਠ ਜੋ ਦਾ ਰਹੇ ਸੋ ਬਰੇ ਨਾਨਕ ਅਜਬ ਡਿੱਠ ਮਹਿਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕਟਕੜ ਬੰਦਾ ਪਾਏ ਖੁੰਡਾ ਅੰਦਰ ਰੱਖ ਕੇ ਦੇ ਸੋ ਮਲ ਸਜਾਏ ਰਸ ਕਸ ਟੱਟਰ ਪਾਈਏ ਤੱਪੈ ਤੈ ਬਲ ਲਾਏ ਪੀਸੋ ਭੋਗ ਸੰਭਾਲੀਏ ਦਿੱਚੇ ਅੱਗ ਜਲਾਏ ਨਾਨਕ ਮਿੱਠੇ ਪੱਤਰੀਏ ਵੇਖੋ ਲੋਕਾ ਆਏ ਪਵੜੀ ਇੱਕ ਨਾ ਮਰਨ ਨ ਚਿੱਤ ਆਸਕ ਨੇਰਿਆ ਮਰ ਮਰ ਜੰਮੇ ਨਿੱਤ ਕਿਸੇ ਨਾ ਕੇਰਿਆ ਆਪਣੇ ਮਨ ਚਿੱਤ ਕਹਿਣ ਚੰਗੇਰਿਆ ਜਮਰਾਜੇ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਪਾਪਸੀ ਕਰਸ਼ਨ ਤਖ਼ਤ ਸਲਾਮ ਲਿਖਿਆ ਪਾਪਸੀ ਮਹਿਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਰ ਬੋਲਾ ਜੇ ਸਮਝਾਈਐ ਪੜੇ ਸਿਮਰਤ ਪਾਠ ਅੰਧਾ ਚਾਨਣ ਰੱਖੀਏ ਦੀਵੇ ਬਲੇ ਪਚਾਸ ਚੌਣੇ ਸੋਇਨਾ ਪਾਈਐ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਾਈਐ ਢਹੇ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਮਹਿਲਾ ਪਹਿਲਾ ਕਹਿ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ
ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਰਾਜਾ ਮੰਗੈ ਦਿੱਤੇ ਗੰਢ ਪਾਏ, ਭੁੱਖਿਆਂ ਗੰਢ ਪਵੇ ਜਾਂ ਖਾਏ। ਕਾਲਾਂ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਵੇਦਾਂ ਗੰਢ ਬੋਲੇ ਸਚ ਕੋਏ, ਮੋਇਆ ਗੰਢ ਨੇਕੀ ਸਤ ਹੋਏ। ਏਤ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਮੋਹਿ ਮਾਰ। ਨਾਨਕ ਆਖੇ ਇਹ ਵਿਚਾਰ, ਸਿਵ ਤੇ ਗੰਢ ਪਵੈ ਦਰਬਾਰ। ਪੌੜੀ ਆਪੇ ਕੁਦਰਤ ਸਾਜ ਕੈ, ਆਪੇ ਕਰੇ ਵਿਚਾਰ। ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ। ਖਰੇ ਖਜਾਨੇ ਪਾਈਏ, ਖੋਟੇ ਸਟੀਏ ਬਾਹਰ ਵਾਰ। ਖੋਟੇ ਸੱਚੀ ਦਰਗੈ ਸੁੱਟੀਏ, ਕਿਸੇ ਆਗੇ ਕਰੇ ਪੁਕਾਰ। ਸਤਿਗੁਰ ਪਿੱਛੇ ਭੱਜ ਪਵੈ, ਇਹਾ ਕਰਨੀ ਸਾਰ। ਸਤਿਗੁਰ ਖੋਟਿਓਂ ਖਰੇ ਕਰੇ, ਸ਼ਬਦ ਸਵਾਰਨ ਹਾਰ। ਸੱਚੀ ਦਰਗੈ ਮੰਨੀਐਨ, ਗੁਰ ਕੈ ਪ੍ਰੇਮ ਪਿਆਰ। ਗਣਿਤ ਦਿਨਾਂ ਦੀ ਕਿਆ ਕੋ ਕਰੈ, ਜੋ ਆਪ ਬਖਸ਼ ਕਰਤਾਰ। ਸਲੋਕ ਮਹੱਲਾ ਪਹਿਲਾ। ਜਹਮ ਜ਼ੇਰ ਜ਼ਿਮੀ ਦੁਨੀਆ, ਪੀਰ ਮਸਾਇਕਾ ਰਾਇਆ। ਮਿਹਰਬੰਦ ਬਾਦਸ਼ਾਹ ਫਜੂ ਖੁਦਾਏ, ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧਕਾ ਤਰਾ। ਔਸੇਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਨਾ ਦਾਂਦੇ ਦਹਾਂਦੇ ਆਦਮੀ, ਨਾ ਸਬਤ ਜ਼ੇਰ ਜ਼ਿਮੀ। ਔਸੇਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਨਾ ਸੂਰ ਸੱਸ ਮੰਡਲੋ, ਨਾ ਸਬਤ ਦੀਪ ਨੈ ਜਲੋ। ਅੰਨ ਪਾਉਣ ਥਿਰ ਨ ਕੋਈ, ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਨਾ ਰਿਜਗ ਦਾਸ ਦੇ ਆ ਕਸਾ, ਹਮਾ ਰਾ ਏਕ ਆਸ ਵਸੈ। ਆਸਤੇਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਪਰੰਦੇ ਨਾ ਗਿਰਾ ਜ਼ਰ, ਦਰਖਤ ਆਬ ਆਸ ਕਰ। ਦੇਹੰਦ ਸੂਈ, ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ। ਨਾਨਕ ਲਾਲ ਲਿਖਿਆ ਸੋਏ, ਮੇਟ ਨ ਸਾਕੇ ਕੋਏ। ਕਲਾ ਧਿਰੇ ਹਿਰੇ ਸੂਈ, ਏਕ ਤੂੰ ਹੀ ਏਕ ਤੂੰ ਹੀ ਪੌੜੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸੱਚਾ ਤੇਰਾ ਦਰਬਾਰ ਸ਼ਬਦ ਨਿਸਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ। ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ, ਵਿਸ਼ਟਾ ਅੰਦਰ ਵਾ ਸਾਧ ਨਾ ਜਾਣਿਆ। ਬਿਣ ਨਾਵੇਂ ਦੁੱਖ ਪਾਏ ਆਵਣ ਜਾਣਿਆ। ਨਾਨਕ ਪਾਰਖ ਆਪ, ਜਿਨ ਖੋਟਾ ਖਰਾ ਪਛਾਣਿਆ। ਸ਼ਲੋਕ ਮਹੱਲਾ ਪਹਿਲਾ। ਸ਼ੀਹਾਂ ਬਾਜਾਂ ਚਰਗਾਂ ਖੋਈਆਂ, ਇਹਨਾਂ ਖਵਾਲੇ ਕਹਾ। ਘਾਹ ਖਾਣ ਤਨਾ ਮਾਸ ਖਵਾਲੇ, ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾਹ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹ। ਜੇ

ਪਹਿਲਾ ਪਹਿਲਾ। ਇੱਕ ਮਾਸਹਾਰੀ ਇੱਕ ਤਨਖਾਏ, ਇੱਕ ਨਾ ਛੱਤੀ ਅੰਮ੍ਰਿਤ ਪਾਹੇ, ਇੱਕ ਮਿੱਟੀਆ ਮੈਂ ਮਿੱਟੀਆ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮਦਾਰ, ਜੀਵੇ ਦਾਤਾ ਮਰੇ ਨ ਕੋਏ, ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ ਪੌੜੀ, ਪੂਰੇ ਗੁਰ ਕੀ ਕਾਰ ਕਰਮ ਕਮਾਈਐ, ਗੁਰਮਤੀ ਆਪ ਗਵਾਏ ਨਾਮ ਤੇ ਆਈਐ, ਦੂਜੀ ਕਾਰੇ ਲੱਗ ਜਨਮ ਗਵਾਈਐ, ਬਿਣ ਨਾਮੇ ਸਭ ਵਿਸ ਪੈਂਜੇ ਖਾਈਐ, ਸੱਚਾ ਸ਼ਬਦ ਸਲਾਹੇ ਸੱਚ ਸਮਾਈਐ, ਬਿਣ ਸਤਿਗੁਰ ਸੇਵੇ ਨਾਹੀ ਸੁੱਖ ਨਿਵਾਸ, ਫਿਰ ਫਿਰ ਆਈਏ ਦੁਨੀਆ ਖੋਟੀ ਰਾਸ ਕੂੜ ਕਮਾਈਏ, ਨਾਨਕ ਸੱਚ ਕਰ ਰਸ ਲਾਹੇ ਪਸਿਓ ਜਾਈਏ, ਸੋਕ ਮਹੱਲਾ ਪੈ ਤੁਧ ਪਾਵੇ ਤਾਂ ਵਾਵੇ ਗਾਵੇ, ਤੁਧ ਪਾਵੇ ਜਲ ਨਾਮ, ਜਾਂ ਤੁਧ ਪਾਵੇ ਤਾਂ ਕਰੇ ਪ੍ਰਭੂਤਾ ਸਿੰਘੀ ਨਾਦ ਵਜਾਵੇ, ਜਾਂ ਤੁਧ ਪਾਵੇ ਤਾਂ ਪੜੇ ਕਿਤੇਬਾਂ ਮੁੱਲਾਂ ਸ਼ੇਖ ਕਹਾਵੇ, ਜਾਂ ਤੁਧ ਪਾਵੇ ਤਾਂ ਹੋਵੇ ਰਾਜੇ ਰਸਕਸ ਬਹੁਤ ਕਮਾਵੇ, ਜਾਂ ਤੁਧ ਪਾਵੇ ਤੇਗ ਵਗਾਵੇ ਸਿਰ ਮੁੰਡੀ ਕਟ ਜਾਵੇ, ਜਾਂ ਤੁਧ ਪਾਵੇ ਜਾਹਿੰਦ ਸੰਤਰ ਸੁਣ ਗੁੱਲਾਂ ਕਰਿਆਵੇ, ਜਾਂ ਤੁਧ ਪਾਵੇ ਨਾਏ ਰਚਾਵੇ, ਤੁਧ ਪਾਣੇ ਤੂੰ ਪਾਵੇ, ਨਾਨਕ ਏਕ ਕਹੇ ਬੇਨੰਤੀ, ਹੋਰ ਸਗਲੇ ਕੂੜ ਕਮਾਵੇ ਮਹਿਲਾ ਪਹਿਲਾ। ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਤਾਤ, ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ, ਸਤਿਗੁਰ ਸੇਵਨ ਸੰਗ ਭਰਮ ਚੁਕਾਈ ਹੈ, ਸਤਿਗੁਰ ਆਖੇ ਕਾਰ ਸੁਕਾਰ ਕਮਾਈ ਹੈ, ਸਤਿਗੁਰ ਹੋਏ ਦਿਆਲ ਤਾਂ ਨਾਮ ਤੇ ਆਈ ਹੈ, ਲਾਹਾ ਭਗਤ ਸੁਸਾਰ ਗੁਰਮੁਖ ਪਾਈਏ, ਮਨਮੁਖ ਕੂੜ ਗਵਾਰ ਕੂੜ ਕਮਾਈ ਹੈ, ਸੱਚੇ ਦੇ ਦਰਜਾਏ ਸੱਚ ਚਮਾਈਏ, ਸੱਚੇ ਅੰਦਰ ਮਹਿਲ ਸੱਚ ਬੁਲਾਈਏ, ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਏ, ਸਲੋਕ ਮਹੱਲਾ ਪਹਿਲਾ। ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡੜਿਆ, ਕੂੜ ਮਾਵ ਸੱਚ ਅੰਦਰਮਾ ਦੀਸੇ ਨਾਹੀਂ ਕਹਿ ਚੜਿਆ, ਹੋ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨ ਕੋਈ, ਵਿੱਚ ਹੋਮੇ ਕਰ ਦੁਖ ਰੋਈ, ਕਹੋ ਨਾਨਕ ਕਿਦ ਵਿਦ ਗਤ ਹੋਈ ਮਹਿਲਾ ਤੀਜਾ। ਕਲ ਕੀਰਤ ਪ੍ਰਗਟ ਚੰਨ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਜਿਸ ਨੂੰ ਨਦਰ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੁਲੇਵੇ ਪੌੜੀ, ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪੇ ਭੁੱਲ ਹੈ ਨਾ ਭੁੱਲੇ ਕਿਸੇ ਦਾ ਭਲਾਇਆ, ਭਗਤ ਆਪੇ ਮੇਲੀਅਨ ਜਿਨੀ ਸੱਚੋ ਸੱਚ ਕਮਾਇਆ, ਸੰਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ, ਚੱਲਣ ਸਾਰ ਨ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨੀ ਅੰਦਰ ਨਾਮ ਤੇ ਆਇਆ, ਦਾਸਨ ਦਾਸ ਹੋ ਕੇ ਜਿਨ ਵਿੱਚੋਂ ਆਪ ਗੁਆਇਆ, ਉਹਨਾਂ ਖਸਮੈ ਕਹਿ ਦਰ ਮੁਖ ਉਜਲੈ ਸੱਚੇ ਸ਼ਬਦ ਸੁਹਾਇਆ, ਸਲੋਕ ਮਹੱਲਾ ਪਹਿਲਾ। ਸਬਾਹੀ ਸਲਾਹ ਜਿਨੀ ਧਿਆਇਆ ਇੱਕ ਮਨ, ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜ ਮੂਏ, ਦੂਜੇ ਬਹੁਤੇ ਰਾਹ ਮਨਕੀਆਂ ਮੱਤੀ ਖਿੰਡੀਆਂ, ਬਹੁਤ ਪਏ ਇਸ ਗਾਰ ਗੋਤੇ ਕਾਹੇ ਨਾ ਨਿਕਲੇ, ਤੀਜੇ ਮੂਹੀ ਗਰਾ ਭੁੱਖ ਤੇ ਖਾਦ ਹੋਏ ਪਹੁੰਕੀਆਂ, ਖਾਦਾ ਹੋਏ ਸੁਆਹ ਪੀ ਕਾਣੇ ਸਿਉਂ ਦੋਸਤੀ, ਚੌਥੀ ਆਈ ਊਂਗ ਅੱਖੀ ਮੀਟ ਪਵਾਰ ਗਿਆ, ਪੀ ਉੱਠ ਰਚਿਉਣ ਵਾਦ ਸੈਬਰਿਆਂ ਕੀ ਪਿੜ ਬੱਧੀ, ਸਭੇ ਵੇਲਾ ਵਕਤ ਸਭ ਜੇ ਅੱਠੀ ਪਹੋਏ, ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹਿਲਾ ਦੂਜਾ। ਸੇਈ ਪੂਰੇ ਸ਼ਾਹ ਜਿੰਨੀ ਪੂਰਾ ਪਾਇਆ, ਅੱਠੀ ਵੇ ਪਰਵਾਹ ਰਹਿਣੇ ਇਕੱਤੇ ਰੰਗ,
दर्शन रूप यथा बिल्ले पाइए कर्म पूरे पूरा गुरु पूरा जाका बोल नानक पूरा जे करे कटे नाही तूल पौड़ी जा तू ता क्या होर बसच सुनाई बूठी तंदे चोर महल न पाई इते चित कठोर सेव गवाई जितकड़ सच न पाए सो भन कढ़ाई के कर पूरे वट तूल तुलाई कोय ने आखे घट हमें जाइए लइन खरे परख दर बेनाइए सौदा एक हठ पूरे गुर पाइए श्लोक मोहल्ला दूजा अठी पहरी अठ खंड नामा खंड शरीर तिस नौ निज नाम एक भाले गुणी गही करमंती सलाया नानक कर गुर पीर चौथे पैर सुबह के सुरत्या उपजे चाओ तिना दरिया मन स्यो दोस्ती मनमुख सच्चा नाओ उथे अमृत वंडिए करमी हुए पसाओ कंचन काया कसिए वन्नी चढ़े चढ़ाओ जे होवे नदर सराफ दी बौर न पाई ताओ सत्ती पैरी सत भला बहिए पड़िया पास उथे पाप पुन विचारीए कूड़े कट्टे रोस उथे खोटे सटिए खरे कीचे शाबाश बोलन फादल नानका दुख सुख घस में पास मैला दूजा पौन गुरु पाणी पिता माता तरत महत दिवस रात दुदाई दाया खेले सगल जगत चंगियाइया बुरियाइया वाचे तरम हदूर करमी आपू अपनी के नेड़े के दूर जिन्ने नाम ते आया गए मशक्कत कहाल नानक ते मुख उजले होर केती छुट्टी नाल पौड़ी सच्चा पूजन भाव सतगुर दस्या सच्चे ही पत्याए सच विकसिया सच्चे कोट गिराए निज कर वस्या सतगुर तुठे नाओ प्रेम रहस्या सच्चे दै दीवान कूड़ न जाइए झूठो झूठ बखाण सो महल खुआइए सच्चे शब्द निशान ठाक न पाइए सच सुन बुझ बखाण महल बुलाइए लोक मोहल्ला पहला पहरा अग्नि सिवे कर बांधा भोजन सार कराई सगले दुख पानी कर पीमा धरती हाक चलाई तारत राजी अंबर तोली पिछे टंक चढ़ाई ए बद बद्दा मावा नाही सब सह नथ चलाई एता तन हुए मन अंदर करे पे आख कराई जेवड़ साहेब ते बड़ दाती दे दे करे रचाई नानक नदर करे जिस उपर सच नाम बड़ियाई महला दूजा आखने आख न रजिया सुन न रजे कन अखी देख न रजिया गुण गाह एक वन भुखिया भुख न उतरे गली भुख न जाए नानक भुखा ता रजै जय गुण कै गुणी समाए पवड़ी बिन सच्चे सब कूड़ कूड़ कमाइया बिन सच्चे कुड़ियार बन चलाइए बिन सच्चे तन शार शार रलाइए बिन सच्चे सब भुख ज पेंजे खाइए बिन सच्चे दरबार कूड़ ना पाइए कूड़े लालच लग महल खवाइए सब जग ठगियो ठग आइए जाइए तन में तिशना अग शब्द बुझाइए श्लोक मोहल्ला दुहिला श्लोक मोहल्ला पहला नानक गुर संतोख रुख धर्म फुल फल ज्ञान रस रसिया हरिया सदा पक्के कर्म त्यान पत के साध खांदा लह दाना के सिरदान मैला पहला सोने के बिरख पत पर वाला फुल जवे हर लाल तिल फल रतन लगे मुख भागत हृदय हृदय निहाल नानक कर्म होवे मुख मस्तक लिखिया होवे लेख अड़सर तीर्थ गुर की चरणी पूजे सदा बसे हंस हेत लोभ कोप चारे नदियां अग
ਪਵੇ ਦੰਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ ਜੀਵਦੀ ਅਮਰ ਮਾਰਨ ਅਛੋਤਾਈ ਹੈ ਝੂਠਾ ਏ ਸੰਸਾਰ ਕਿਨ ਸਮਝਾਈ ਹੈ ਸੱਚ ਨ ਤਰੇ ਪਿਆਰ ਤੰਦੇ ਤਾਈ ਹੈ ਕਾਲ ਬਲੇ ਖੈ ਖਾਰ ਸਿਰ ਦੁਨਿਆਈਏ ਹੁਕਮੀ ਸਿਰ ਜੰਦਾਰ ਮਾਰੇ ਦਾਈਏ ਆਪੇ ਦੇ ਪਿਆਰ ਮਨ ਵਸਾਈਏ ਬੋਤ ਨੱਚ ਸਭ ਲੰਮ ਭਰੀਏ ਪਾਈਏ ਗੁਰਪ੍ਰਸਾਦੀ ਬੁੱਝ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਤੁੰਮੀ ਤੁੰਮਾ ਵਿਸ ਅੱਖ ਧਤੂਰਾ ਨਿੰਮ ਫਲ ਮਨ ਮੁਖਮ ਵਸੇ ਤਿਸ ਜਿਸ ਤੂੰ ਚਿੱਤ ਨ ਆਵੀ ਨਾਨਕ ਕਹੀਏ ਕਿਸ ਹੰਡਣ ਕਰਮਾਂ ਬਾਰੇ ਮਹਿਲਾ ਪਹਿਲਾ ਮਤ ਪਖੇਰੂ ਕਿਰਤ ਸਾਤ ਕਵੀ ਉਤਮ ਕਵਿ ਨੀਚ ਕਵਿ ਚੰਦਨ ਕਵਿ ਅੱਕ ਡਾਲ ਕਵ ਉੱਚੀ ਪ੍ਰੀਤ ਨਾਨਕ ਹੁਕਮ ਚਲਾਈ ਹੈ ਸਹਿਬ ਲੱਗੀ ਰੀਤ ਪੌੜੀ ਕਿਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਦ ਕਹੇ ਵਖਿਆਣ ਅੰਤ ਨ ਪਾਵਣਾ ਪੜੀਏ ਨਾਹੀ ਭੇਦ ਬੁੱਝੀਏ ਪਾਵਣਾ ਖੜ ਦਰਸ਼ਨ ਕੈ ਭੇਖ ਕਿਸੇ ਸੱਚ ਸਮਾਵਣਾ ਸੱਚਾ ਪੁਰਖ ਲੱਖ ਸ਼ਬਦ ਸੁਹਾਵਣਾ ਮੰਨੇ ਨਾਉ ਬਿਸੰਖ ਦਰਗੈ ਪਾਵਣਾ ਖਾਲਕੂ ਆਦੇਸ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਆ ਨਾਗੀ ਲੱਗੇ ਜਾਏ ਆਪਣੇ ਹੱਥੀ ਆਪਣੇ ਦੇ ਕੂਚਾ ਆਪੇ ਲਾਏ ਹੁਕਮ ਪਿਆ ਤੁਰ ਖਸਮ ਕਾ ਤੀਹੂੰ ਧੱਕਾ ਖਾਏ ਗੁਰਮੁਖ ਸਿਉ ਮਨਮੁਖ ਅੜੈ ਡੂਬੇ ਹੱਕ ਨਿਆਏ ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਵਿਉ ਪਾਏ ਨਾਨਕੀਏ ਮੈਂ ਜਾਣੀਏ ਸਭ ਕੁਛ ਤਿਸੇ ਰਜਾਏ ਮਹਿਲਾ ਦੂਜਾ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ ਵਾਟ ਨ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨ ਚੱਲੀ ਸੱਚ ਰਹੇ ਸੋ ਵਿਸ਼ਟ ਪਰਵਾਨ ਸਰਸੰਦੇ ਆਗਾਸ ਕੋ ਕਿਉਂ ਪਹੁੰਚੇ ਬਾਣ ਅੱਗੇ ਉਹ ਅਗੰਮ ਹੈ ਵਹਿੰਦਰ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆ ਕੰਨ ਭਗਤ ਦਿਨ ਰਾਤ ਨ ਰਹਿਣੀ ਵਾਰੀਆ ਮਹਿਲਾ ਮੰਝ ਨਿਵਾਸ ਸ਼ਬਦ ਸਵਾਰੀਆ ਸੱਚ ਕਹਿਣ ਅਰਦਾਸੇ ਵਿਚਾਰੀਆ ਸੋਹਨ ਖਸਮੇ ਪਾਸ ਹੁਕਮ ਸੁਧਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਨਾਂ ਮੇ ਤਿਗਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀ ਅਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਂਹ ਨਾ ਤਿਪਤਿਆ ਅੱਗੀ ਲਹੇ ਨ ਭੁੱਖ ਰਾਜਾ ਰਾਜ ਨ ਤਿਪਤਿਆ ਸਾਰ ਪਰੇ ਕੇ ਸੁੱਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਮਹਿਲਾ ਦੂਜਾ ਨੇਫਲੰਗ ਤਸ ਜਨਮ ਸਜਾਵਤ ਬ੍ਰਹਮ ਨ ਬਿੰਦ ਤੇ ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰੇ ਕੇ ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ ਪੌੜੀ ਖਸਮੇ ਕੇ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਕਸਿਆ ਖਸਮੋ ਪੂਰਾ ਪਾਏ ਮਨੋ ਰਹੱਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਦਿਓਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗੈ ਰਾਸ ਹਰ ਜਿਉ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤਿਓ ਜੰਮੇ ਖੱਤੇ ਕਰਨ ਤਾਂ ਖਤਿਆਂ ਵਿੱਚ ਪਾਹੇ ਧੋਤੇ ਮੂਲ ਨਾ ਉਤਰੇ ਜੋ ਸੌ ਧੋਵਣ ਪਾਹੇ ਨਾਨਕ ਬਖਸ਼ੇ ਬਖਸ਼ੀਏ ਨਾਹੇ ਤਪਾਹੀ ਪਾਹੇ ਮਹਿਲਾ ਪਹਿਲਾ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਖ ਦੁਖ ਕਰ ਕੱਪੜੇ ਪੈਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚੇ ਪੁਰਖ ਲੱਖ ਸਿਰਜ ਨਿਹਾਲਿਆ
ਉਜੜ ਪੁੱਲੇ ਰਾਹ ਗੁਰ ਵੇਖਾ ਲਿਆ, ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ, ਪਾਇਆ ਰਤਨ ਘਰਾਓ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਬਾਲਿਆ, ਨ ਡਰਿਆ ਡਰ ਲੱਗ ਗਰਭ ਸਿਗਾ ਲਿਆ, ਨਾਮੋ ਭੂਲਾ ਜਗ ਫਿਰੇ ਬੇਤਾਲਿਆ, ਸਲੋਕ ਮੁਹੱਲਾ ਤੀਜਾ, ਪੈਬਜ ਜੰਮੇ ਪੈ ਮਰੇ ਪੀਪੋ ਮਨ ਮੈਂ ਹੋਏ, ਨਾਨਕ ਭੈ ਵਿੱਚ ਜੇ ਮਰੇ ਸਹਿਲਾ ਆਇਆ ਸੋਏ, ਮਹਿਲਾ ਤੀਜਾ, ਭੈਵਣ ਜੀ ਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਈ, ਨਾਨਕ ਭੈਵਣ ਜੇ ਮਰੈ ਮੂੰਹ ਕਾਲੇ ਉੱਠ ਜਾਹੇ ਪੌੜੀ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਘਮੂੰ ਚੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰ

ਸਤ ਸਚ ਸਮਾਈਏ ਸਲੋਕ ਮਹੱਲਾ ਪਹਿਲਾ। ਸਿਰ ਖੁਆਏ ਪੀਵੇ ਮਲਵਾਣੀ, ਜੂਠਾ ਮੰਗਮ ਖਾਹੀ, ਫੋਲ ਬਦੀਤ ਮੂੰ ਲੈਣ ਪੜਾਸਾਂ ਪਾਣੀ, ਦੇਖ ਸੰਗਾਹੀ ਪੇਡਾਂ ਵਾਂਗੀ ਸਿਰ ਖੁਆਇਨ, ਭਰੀਆਂ ਹੱਥ ਸੁਆਹੀ, ਮਾਊ ਪੀਓ ਕਿਰਤ ਗਵਾਇਨ, ਟੱਬਰ ਰੋਵਣ ਤਾਹੀ, ਉਹਨਾਂ ਪਿੰਡ ਨ ਪੱਤਲ ਕਿਰਿਆ, ਨਾ ਦੀਵਾ ਮੋਹਿ ਕਤਾਹੂ ਪਾਹੀ, ਅੜਸੜ ਤੀਰਥ ਦੇ ਨ ਢੋਈ, ਬ੍ਰਾਹਮਣ ਅੰਨ ਖਾਹੀ, ਸਦਾ ਕੁਚੀਰ ਰਹੀ ਦਿਨ ਰਾਤੀ, ਮੱਤੇ ਟਿੱਕੇ ਨਾਹੀ, ਚੂੰਡੀ ਪਾਏ ਬਹਿਨ ਨਿਤ ਬਣਨੇ, ਧੜਦੀ ਵਾਹਣ ਨ ਜਾਹੀ, ਲੱਕੀ ਕਾਸੇ ਹੱਥੀ ਫੁੰਮਣ, ਅੱਗੋ ਪਿੱਛੀ ਜਾਹੀ, ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜ਼ੀ ਮੁੱਲਾ, ਦੈਵ ਗੋਏ ਫਿਰੇ ਬਿਗੁੱਤੇ ਫਿੱਟੇ ਵੱਤੇ ਗੱਲਾਂ, ਜੀਆ ਮਾਰ ਜਵਾਲੇ ਸੋਈ, ਅਵਰ ਨ ਕੋਈ ਰੱਖੈ, ਦਾਨੋ ਅਤੇ ਇਸ਼ਨਾਨੋ ਵੰਜੇ, ਭੱਸ ਪਈ ਸਿਰ ਖੁੱਥੀ, ਪਾਣੀ ਵਿੱਚੋਂ ਰਤਨੇ ਪੰਨੇ, ਮੇਰ ਕੀਆ ਮਦਾਣੀ, ਅੜਸਰ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ, ਨਾਏ ਨਿਵਾਜਾ ਨਾਤੇ ਪੂਜਾ, ਨਾਵਣ ਸਦਾ ਸਜਾਣੀ, ਮੋਇਆ ਜੀਵ ਦਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ, ਨਾਨਕ ਸਿਰ ਖੁੱਤੇ ਸ਼ੈਤਾਨੀ, ਇਹਨਾਂ ਗੱਲ ਨ ਪਾਣੀ, ਬੁੱਠੇ ਹੋਈਏ ਹੋਏ ਬਲਾਵਲ, ਜੀਆਂ ਜੁਗਤ ਸਵਾਣੀ, ਬੁੱਠੇ ਅੰਨ ਕਮਾਦ ਕਬਾਹਾਂ, ਸਭਸੇ ਪੜਦਾ ਹੋਵੇ, ਬੁੱਠੇ ਕਹਾ ਚਰੇ ਨਿਤ ਸੁਰਹੀ, ਸਾਤਨ ਦਹੀਂ ਬਲੋਵੇ, ਤਿਤ ਕੇ ਹੋਮ ਜਗ ਸਦ ਪੂਜਾ ਪਈਏ, ਕਾਰਜ ਸੋਹੇ ਗੁਰੂ ਸਮੁੰਦ, ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ, ਨਾਨਕ ਜੇ ਸਿਰ ਖੁੱਤੇ ਨਾਵਣ ਨਾਹੀਂ, ਤਾਂ ਸੱਤ ਚੱਟੇ ਸਿਰਸ਼ਾਈ, ਮਹਿਲਾ ਦੂਜਾ ਅੱਗੀ ਪਾਲਾ ਕੇ ਕਰੇ, ਸੂਰਜ ਕੇ ਹੀ ਰਾਤ, ਚੰਦ ਹਨੇਰਾ ਕੇ ਕਰੇ, ਪੌਣ ਪਾਣੀ ਕਿਆ ਜਾਤ, ਧਰਤੀ ਚੀਜੀ ਕੇ ਕਰੇ, ਜਿਸ ਵਿੱਚ ਸਭ ਕੁਛ ਹੋਏ, ਨਾਨਕ ਤਾਂ ਪਤ ਜਾਣੀ ਹੈ, ਜਾਂ ਪਤ ਰੱਖੇ ਸੋਏ ਪੌੜੀ, ਤੂੰ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਵਾਨ ਹੋ ਰਿਹਾ ਬਣ ਜਾਣਿਆ, ਸੱਚ ਜੇ ਮੰਗੇ ਦਾਨ ਸੇ ਤੁਧੇ ਜੇਹਿਆ, ਸੱਚ ਤੇਰਾ ਫਰਮਾਨ ਸ਼ਬਦੇ ਸੋਹਿਆ, ਮਨੀਏ ਗਿਆਨ ਧਿਆਨ ਤੁਧੇ ਤੇ ਪਾਇਆ, ਕਰਮ ਪਵੇ ਨਿਸ਼ਾਨ ਨਾ ਚਲੇ ਚਲਾਇਆ, ਤੂੰ ਸੱਚਾ ਦਤਾਰ ਨਿਤ ਦੇਵੇ ਚੜੇ ਸਵਾਇਆ, ਨਾਨਕ ਮੰਗੇ ਦਾਨ ਜੋ ਤੁਧ ਪਾਇਆ, ਸ਼ਲੋਕ ਮਹੱਲਾ ਦੂਜਾ। ਦੇਖਿਆ ਆਖ ਬੁਝਾਇਆ, ਸਿਫਤੀ ਸੱਚ ਸੁਮਿਓ, ਤਿਨਕੋ ਕਿਆ ਉਪਦੇਸ਼ੀਐ, ਜਿਨ ਗੁਰੂ ਨਾਨਕ ਦੇਓ, ਮਹਿਲਾ ਪਹਿਲਾ। ਆਪ ਜਾਏ ਸੋਈ ਬੁਝੈ, ਜਿਸ ਆਪ ਜਾਏ ਤੇ ਸਭ ਕੁਛ ਸੁਝੈ, ਕਹਿ ਕਹਿ ਕਥਨਾ ਮਾਇਆ ਲੂਜੇ, ਹੁਕਮੀ ਸਗਲ ਕਰੀ ਆਕਾਰ, ਆਪੇ ਜਾਣੇ ਸਰਬ ਵਿਚਾਰ, ਅੱਖਰ ਨਾਨਕ ਅਖਿਓ ਆਪ, ਲਹਿ ਭਰਾਤ ਹੋਵੇ।

ਪਦੇ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋਨੀ ਸਾਹਿਬੰ ਗੁਰ ਪ੍ਰਸਾਦ ਬਹੁਮੁਚ ਭਾਰਾ ਵੱਡਾ ਤੋਲ ਮਨਮਤ ਮੌਲੀ ਬੋਲੇ ਬੋਲ ਸਿਰ ਤਰ ਚਲੀਏ ਸਹੀਏ ਭਾਰ ਨਦਰੀ ਕਰਮੀ ਗੁਰ ਵਿਚਾਰ ਪੈਵਨ ਕੋਇ ਨ ਲੰਘਸ ਪੈਰ ਭਉ ਭਉ ਰਾਖਿਆ ਭਾਏ ਸਵਾਰ ਰਹਾਉ ਪੈਤਨ ਅਗਨ ਪਖੇ ਪੈ ਨਾਲ ਪੈ ਭਉ ਕੜੀਏ ਸ਼ਬਦ ਵਿਚਾਰ ਪੈਵਨ ਕਾੜਦ ਕੱਚ ਨਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਓ ਸਹਿ ਸਿਆਣ ਪਵੇ ਨਾ ਤਾਓ ਨਾਨਕ ਮਨਮੁਖ ਬੋਲਣ ਵਾਓ ਅੰਦਰ ਅੰਧਾ ਅੱਖਰ ਵਾਓ ਦੁਆਓ ਗੌੜੀ ਮਹਿਲਾ ਪਹਿਲਾ ਡਰ ਘਰ ਘਰ ਡਰ ਡਰ ਜਰ ਜਾਏ ਸੋ ਡਰ ਕਿਹਾ ਜੇ ਡਰ ਡਰ ਪਾਏ ਤਿਸ ਬਿੰਦੂ ਜੀ ਨਾਹੀਂ ਜਾਏ ਜੋ ਕੁਛ ਵਰਤੇ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੋਰ ਰਹਾਓ ਨਾ ਜੂ ਮਰੇ ਨਾ ਡੂਬੇ ਧਰੇ ਜਿਨ ਕਿਛ ਕੀਆ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹੰਸ ਹੇਤ ਆਸਾ ਸਮਾਨ ਤਿਸ ਬਿਜ ਭੁੱਖ ਬਹੁਤ ਨਿਸ਼ਾਨ ਬਹੁ ਖਾਣਾ ਪੀਣਾ ਆਧਾਰ ਬਿਨ ਖਾਧੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾਂ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਬਿਖ ਵਿਚਾਰ ਗੌੜੀ ਮਹਿਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰੇ ਹੇ ਵਸੇ ਕਹਿਣਾ ਹੈ ਕਿਛ ਕਹਿਣ ਨਾ ਜਾਏ ਤੋਂ ਕੁਦਰਤ ਕੀਮਤ ਆਪਣਾ ਹੀ ਪਾਏ ਰਹਾਉ ਸਰਮ ਸੁਰਤ ਦੋਏ ਸਸਰੇ ਭਏ ਕਰਨੀ ਕਾਵਣ ਕਰਮਨ ਲਾਏ ਸਾਹਾ ਸੰਯੋਗ ਵਿਆਹ ਵਿਯੋਗ ਸੱਚ ਸੰਤਨ ਕਹੁ ਨਾਨਕ ਜੋਗ ਗੌੜੀ ਮਹਿਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚੱਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਮਾਂ ਦੁਆਰ ਬੂਜੁਰ ਗਿਆਨੀ ਕਹੇ ਵਿਚਾਰ ਕਥਤਾ ਭਗਤਾ ਸੁਨਤਾ ਸੋਈ ਆ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪੌਣ ਬੂਜ ਗਿਆਨੀ ਮੂਆ ਕੌਣ ਮੂਹੇ ਸੁਰਤ ਬਾਦ ਹੰਕਾਰ ਉਹ ਨਮੂਆ ਜੋ ਦੇਖਣ ਹਾਰ ਜੋ ਜੈ ਕਾਰਨ ਧਰਤੀਰਥ ਜਾਹੀ ਰਤਨ ਪਦਾਰਥ ਘਟਹੀ ਮਾਹੀ ਪੜ ਪੜ ਪੰਧ ਡਵਾਜ ਵਖਾਣੇ ਭੀਤਰ ਹੁੰਦੀ ਵਸਨ ਜਾਣੇ ਉਹ ਨਮੂਆ ਮੇਰੀ ਮੂਹੀ ਬੁਲਾਏ ਉਹ ਨਮੂਆ ਜੋ ਰਹਿਆ ਸਮਾਏ ਕਹੁ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹਿਲਾ ਪਹਿਲਾ ਦੱਖਣੀ ਸੁਣ ਸੁਣ ਬੂਝੇ ਮਾਨੇ ਨਹਾਉ ਤਾਂ ਕਿ ਸਤਬਲੇ ਹਾਰੇ ਜਾਓ ਆਪ ਲਾਏ ਠਾਉ ਨਾ ਠਾਉ ਤੂੰ ਸਮਝਾਵੇ ਮੇਲ ਮਿਲਾਓ ਨਾਮ ਮਿਲੇ ਚੱਲੇ ਮੈਂ ਨਾਲ ਬਿਨ ਨਾਮੇ ਬਾਂਧੀ ਸਵਕਾਰ ਰਹਾਓ ਖੇਤੀ ਬਣਜ ਨਾਵੇ ਕੀ ਓੜ ਪਾਪ ਵਨ ਬੀਜ ਕੀ ਪੋੜ ਕਾਮ ਕ੍ਰੋਧ ਜੀ ਮੈਂ ਚੋੜ ਨਾਮ ਵਿਸਾਰ ਚੱਲੇ ਮਨ ਖੂੜ ਸਾਚੇ ਗੁਰ ਕੀ ਸਾਚੀ ਸੀਖ ਮੰਤਨ ਸੀਤਲ ਸਾਚ ਪਰੀਖ ਜਲ ਪੁਰਾਇਣ ਰਸ ਕਮਲ ਪਰੀਖ ਸ਼ਬਦ ਤੇ ਮੀਠੇ ਰਸੀ ਏਕ ਹੁਕਮ ਸੰਯੋਗੀ ਗੜ ਦਸ ਦੁਆਰ ਪੰਚ ਬਸੇ ਮਿਲ ਜੋਤ ਅਪਾਰ ਆਪ ਤੋਂ ਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹਿਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੇ ਕਹਿ ਉਪਜੇ ਕਹਿ ਜਾਹੇ ਸਮਾਵੇ ਕਿਉਂ ਬਾਂਧਿਓ ਕੋ ਮੁਕਤੀ ਪਾਵੇ ਕਿਉਂ ਅਬਨਾਸੀ ਸਹਿ ਸਮਾਵੇ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰ ਹਰ ਨੇ ਕਾਮ ਰਹਾਉ ਸਹਿਜੇ ਆਵੇ ਸਹਿਜੇ ਜਾਏ ਮਨ ਤੇ ਉਪਜੇ ਮਨ ਮਾਹੇ ਸਮਾਏ ਗੁਰਮੁਖ ਮੁਕਤੋ ਬੰਧਨ ਪਾਏ ਸ਼ਬਦ ਵਿਚਾਰ ਛੂਟੇ ਹਰ ਨਾਏ ਤਰਬਰ ਪੰਖੀ ਬਹੁ ਨਿਸਭਾਸ ਸੁਖ ਦੁਖੀਆ ਮਨ ਮੋਹੋ ਵਿਨਾਸ ਸਾਜ ਵਿਹਾਗ ਤੱਕੇ ਆਗਾਸ ਦੈ ਦਿਸ ਧਾਵੇਂ ਕਰਮ ਲਿਖਿਆ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੇ ਬਿਖਮਾਟ ਬਿਨ ਵੱਖਰ ਸੂਨੋ ਕਰੇ ਹਾਟ ਗੁਰਮਿਲ ਖੋਲੇ ਬਜਰ ਕਪਾਟ ਸਾਧੂ ਮਿਲੇ ਪੂਰਵ ਸੰਜੋਗ ਸੱਚ ਰਹੱਸੇ ਪੂਰੇ ਹਰ ਲੋਕ ਮੰਤਨ ਦੇ ਲੈ ਸਹਿ ਸੁਭਾਏ ਨਾਨਕ ਤਿੰਕੇ ਲਾਗੂ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮੇ ਚੀਤ ਝੂਠ ਵਿਕਾਰ ਲਾਗੇ ਜਿਤ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰਤਾਰੀ ਮਨ ਨਾਮ ਸੁਚੀਤ ਵਾਹ ਵਾਹ ਸੱਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਉ ਅਗਨ ਪਾਣੀ ਬੋਲੇ ਪੜਵਾਓ ਜੇ ਵਾ ਇੰਦਰੀ ਏਕ ਸੁਆਉ ਦਿਸ਼ਟ ਵਿਕਾਰੀ ਨਾਹੀਂ ਪਉ ਭਾਉ ਆਪ ਮਾਰੇ ਤਾਂ ਪਾਏ ਨਾ ਸ਼ਬਦ ਮਰੇ ਫਿਰ ਮਰਨ ਨਾ ਹੋਏ ਬਿਨ ਮੂਹੇ ਕਿਉਂ ਪੂਰਾ

ਪਰਪੰਚ ਵਿਆਪਰਿਆ ਮਨ ਧੋਏ ਥਿਰ ਨਰਾਇਣ ਕਰੇ ਸੋ ਹੋਏ ਬੋਧ ਜੜੋਂ ਜੋ ਆਵੇ ਵਾਰ ਠਾਕੇ ਬੋਧ ਦਰਗਹਿ ਮਾਰ ਸੱਚ ਸਲਾਹੀ ਧਨ ਗੁਰਦੁਆਰ ਨਾਨਕ ਦਰ ਕਰੇ ਕੰਕਾਰ ਗੌੜੀ ਮਹਿਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸਤਾਰ ਤੈ ਬਣ ਬੇਂਦਿਆ ਆਪ ਮਰਾਰ ਰੇ ਮਨ ਮੇਰੇ ਭਰਮ ਨ ਕੀਜੇ ਮਨ ਮਾਨੇ ਅੰਮ੍ਰਿਤ ਰਸ ਪੀਜੇ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਪਈ ਕਰ ਕਰ ਤੇ ਜਾਣਿਆ ਜਦ ਤਰ ਤੀਰਥ ਮੱਜਣ ਨਾਮ ਦਿੱਖ ਬਥਾਰ ਕਰੂੰ ਕਿਸ ਗਾਮ ਨਰ ਨਰਾਇਣ ਅੰਤਰ ਜਾਮ ਆਨ ਮਨੋ ਤੋਂ ਪਰ ਕਰ ਜਾਊਂ ਕਿਸ ਜਾਚੂ ਨਾਹੀ ਕੋ ਥਾਉਂ ਨਾਨਕ ਗੁਰਮੁਖ ਸਹਿ ਸਮਾਊਂ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੇ ਸੋ ਮਰਨ ਦਿਖਾਏ ਮਰਨ ਰਹਿਣ ਰਸੰਤਰ ਪਾਏ ਗਰਬ ਨਵਾਰ ਗਗਨਪੁਰ ਪਾਏ ਮਨ ਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਨ ਰਹਾਉ ਸਤਿਗੁਰ ਮਿਲੇ ਤਾਂ ਦੁਬਧਾ ਭਾਗੇ ਕਮਲ ਵਿਗਾਸ ਮਨ ਹਰ ਪਰਵ ਲਾਗੇ ਜੀਵਤ ਮਰੇ ਮਹਾਂ ਰਸਿਆਗੇ ਸਤਿਗੁਰ ਮਿਲੀਏ ਸਚ ਸੰਜਮ ਸੂਚਾ ਗੁਰ ਕੀ ਪੌੜੀ ਉੱਚੋ ਉੱਚਾ ਕਰ ਮਿਲੇ ਜਮਕਾ ਪੌ ਮੂਚਾ ਗੁਰ ਮਿਲੀਏ ਮਿਲੇ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਗੌੜੀ ਮਹਿਲਾ ਪਹਿਲਾ ਕਿਰਤ ਪਿਆ ਨਾ ਮਿਟੇ ਕੋਏ ਕਿਆ ਜਾਣਾ ਕਿਆ ਆਗੇ ਹੋਏ ਜੋ ਤਿਸ ਪਾਣਾ ਸੋਈ ਹੂਆ ਅਵਰ ਨ ਕਰਨੇ ਵਾਲਾ ਦੂਆ ਨਾ ਜਾਣਾ ਕਰਮ ਕੇਵਲ ਤੇਰੀ ਦਾਤ ਕਰਮ ਤਮਣ ਤੇਰੇ ਨਾਮ ਕੀ ਜਾਤ ਰਹਾਉ ਤੂੰ ਇਹ ਵੜਦਾਤਾ ਦੇਵਨ ਹਾਰ ਤੋਤ ਨਹੀਂ ਤੁਧ ਭਗਤ ਭੰਡਾਰ ਕੀਆ ਗਰਭ ਨ ਆਵੇ ਰਾਸ ਜਿਉ ਪਿਣ ਸਭ ਤੇਰੇ ਪਾਸ ਤੂੰ ਮਾਰ ਜਮਾਲੇ ਬਖਸ਼ ਮਲਾਏ ਜੋ ਪਾਵੀ ਤਿਉਂ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰੇ ਗੁਰਮਤ ਦੇ ਭਰੋਸੇ ਤੇਰੇ ਤਨ ਮੈਂ ਮੈਲ ਨਾਹੀ ਮਨੁਰਾਤਾ ਗੁਰਬਚੀ ਸਭ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਨਾਈ ਗੌੜੀ ਮਹੱਲਾ ਪਹਿਲਾ ਜਿਨ ਕੱਥ ਕਹਾਇਓ ਅਪਿਉਪਿਆਇਆ ਅਨਪੈ ਵਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਡਰੇ ਸਮਾਨਾ ਪੂਰੇ ਗੁਰ ਕੇ ਸ਼ਬਦ ਪਛਾਣ ਰਹਾਉ ਜਿਸ ਨਾਲ ਰਾਮ ਹਿਰਦੇ ਹਰ ਰਾਸ ਸਹਿਜ ਪਾਏ ਮਿਲੇ ਸ਼ਵਾਸ ਜਾਹੇ ਸਵਾਰੇ ਸਾਜ ਬਿਹਾਲ ਇਤ ਉਤ ਮਨ ਮੁਖ ਬਾਂਦੇ ਕਾਲ ਐਨ ਸਰਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਪ੍ਰਮ ਧੂਰੇ ਗੌੜੀ ਮਹਿਲਾ ਪਹਿਲਾ ਜਨਮ ਮਰੇ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹੇ ਬਖਿਆਨ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਣ ਰਾਮ ਭਗਤ ਗੁਰ ਸੇਵਾ ਤਰਨਾ ਬੌੜ ਜਨਮ ਨਾ ਹੋਏ ਹਮਰ ਨਰਹਾਉ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਧ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੇ ਵਿਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭੁਗਤ ਮੁਕਤ ਆਨੰਦ ਗੁਰਮਤਿ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਆਸਾ ਮਾਏ ਨਿਰਾਸ ਬਜਾਇਆ ਦੀਨਾਨਾਥ ਸਰਬ ਸੁਖਦਾਤਾ ਨਾਨਕ ਹਰ ਚਰਨੀ ਮਨਰਾਤਾ ਗੌੜੀ ਚੇਤੀ ਮਹਿਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਏ ਸੰਸਾਰੋ ਲੱਭ ਲੋਭ ਮੁਚ ਕੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਤੀ ਦੇਖੀ ਜੋ ਧਰ ਉੱਪਰ ਸ਼ਾਰੋ ਸੁਣ ਸੁਣ ਸਿੱਖ ਹਮਾਰੀ ਸ਼ੁਕਰ ਕੀਤਾ ਰਸੀ ਮੇਰੇ ਜੀੜੇ ਬੌੜ ਨ ਆਵੇ ਵਾਰੀ ਰਹਾਓ ਹੁਣ ਤੁਦੇ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਇਤ ਵਾਰੀ ਵੇਲ ਪਰਾਈ ਜਿਉਂ ਹੈ ਜੀੜੇ ਕਰੇ ਚੋਰੀ ਬਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀਏ ਛੁੱਟਰ ਹੋਈਏ ਨਾਰੀ ਤੂੰ ਕਾਇਆ ਰਹੀਏ ਸੁਪਨੰਤਰ ਤੁਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾਂ ਕੁਛ ਲੀਆ ਤਾਂ ਮਨ ਭਲਾ ਪਾਇਆ ਪਲਤਨ ਸੋਭਾ ਪਲਤਨ ਢੋਈ ਅੱਲਾ ਜਨਮ ਗਵਾਇਆ ਓ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁੱਛੇ ਕੋਈ ਰਹਾਉ ਤਾਜੀ ਤੁਰਕਾ ਸੋਏ ਨਾ ਰੁੱਪਾ ਕੱਪੜ ਘੇਰੇ ਪਾਰਾ ਕਿਸੇ ਨਾਲ ਨਾ ਚੱਲੇ ਨਾਨਕ ਝੜ ਝੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕੁਛ ਦੇਖੇ ਚਾਖਿਆ ਕਿ ਅੰਮ੍ਰਿਤ ਨਾਮ ਤੁਮਾਰਾ ਦੇ ਨੀਮ ਦਵਾ ਲਿਓ ਸਾਰੀ ਪਸਮੰਦਰ ਕੀ ਢੇਰੀ ਸੰਚੇ ਸੰਚ ਨ ਦੇਈ ਕਿਸੇ ਹੀ ਅੰਧ ਜਾਣੇ ਸਭ ਮੇਰੀ ਸੋਏ ਲੰਕਾ ਸੋਏ ਨ ਮਾੜੀ ਸੰਪੇ ਕਿਸੇ ਨਕੇਰੀ ਸਣ ਮੂਰਖ ਮਾਨੇ ਜਾਣਾ ਹੋਗ ਤਿਸੇ ਕਾ ਭਾਣ ਰਹਾਉ ਸ਼ਾਹ ਹਮਾਰਾ ਠਾਕੁਰ ਪਾਰਾ ਹਮ ਤਿਸਕੇ ਬਣਜਾਰੇ
ਜਿਉ ਪਿਣ ਸਭ ਰਾਸ ਤਿਸੇ ਕੀ ਮਾਰਾ ਭੇਜੀ ਵਾਲੀ ਗੌੜੀ ਚੇਤੀ ਮਹਿਲਾ ਪਹਿਲਾ ਅਵਰ ਪੰਚ ਹਮ ਇੱਕ ਜਨਾ ਕਿਉਂ ਰਾਖੇ ਕਰ ਭਾਰ ਮਨਾ ਮਾਰੇ ਲੂਟੇ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮਦਲ ਬਿਖ ਕਨਹਾ ਰਹਾ ਸਾਰ ਮਰੋਲੀ ਰਾਖੇ ਦੁਆਰਾ ਪੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਵਣ ਅਵਰ ਲੁਟੇ ਸੋ ਪੰਚ ਜਨਾ ਟਾਹੇ ਮਰੋਲੀ ਲੁਟਿਆ ਦਿਓਰਾ ਸਾਤਨ ਪਕੜੀ ਇੱਕ ਜਨਾ ਜਮਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਣ ਲੋੜੇ ਸੋਨਾ ਰੁਪਾ ਮਿੱਤਰ ਲੋੜਨ ਸੋਖਾ ਦਾਤਾ ਨਾਨਕ ਪਾਪ ਕਰੀ ਤਿਨ ਕਾਰਨ ਜਾਸੀ ਜੰਪੁਰ ਬਾਦਾਤਾ ਸੋਤੀ ਗੌੜ ਜੀ ਚੇਤੀ ਮਹਿਲਾ ਪਹਿਲਾ ਮੁੰਦਰਾਂ ਤੇ ਕੱਢ ਪੀਤਰ ਮੁੰਦਰਾਂ ਕਾਇਆ ਖੀਜੇ ਖਿੰਤਾਤਾ ਪੰਚ ਲੇ ਬਸ ਕੀਜੇ ਰਾਵਲ ਇਹ ਮਨ ਕੀਜੇ ਡੰਡਾਤਾ ਜੋਗ ਜੁਬਤ ਇਹ ਪਾਵਸਤਾ ਇੱਕ ਸ਼ਬਦ ਦੂਜਾ ਹੋਰ ਨਾਸ ਕੰਧ ਮੂਲ ਮਨ ਲਾਭ ਸਥਾ ਰਹਾ ਊਂਡ ਮੰਡਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗਾਤਾ ਤੈਵਣ ਤਾਰਨ ਹਾਰ ਸੁਆਮੀ ਏਕ ਨਚੀਸ ਅੰਤਾਤਾ ਕਰ ਪਟੰਭ ਗਲੀ ਮਨ ਲਾਭਸ ਸੰਸਾ ਮੂਲ ਨਾ ਜਾਵਸਤਾ ਏਕ ਚਰਨੀ ਜੇ ਚਿਤ ਲਾਵੇ ਲਭ ਲੋਭ ਕੀ ਧਾਵਸਤਾ ਜਬ ਸਿ ਨਿਰੰਜਨ ਰਸ਼ਮਨਾ ਕਾਹੇ ਬੋਲੇ ਜੋਗੀ ਕਪਟ ਘਨਾ ਰਹਾ ਕਾਇਆ ਕਮਲੀ ਹੰਸੀ ਆਣਾ ਮੇਰੀ ਮਰਤੀ ਕਰਤ ਬਿਹਾਣੀ ਤਾ ਪਰਮ੍ਰਿਤ ਨਾਨਕ ਨਾਂਗੀ ਦਾਂਜੇ ਫਿਰ ਪਾਛੇ ਪੁਸ਼ਤਾਣੀ ਤਾ ਗੌੜੀ ਚੇਤੀ ਮਹਿਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੇ ਜੇਕਰ ਦਿੜ ਕਰ ਚੀ ਦੇਹ ਕਰ ਦਿੜ ਚਿਤ ਕੀ ਜੇ ਰੇ ਜਨਮ ਜਨਮ ਕੇ ਪਾਪ ਕਰਨ ਕੇ ਕਾਟਨ ਹਾਰਾ ਲੀਜੇ ਰੇ ਮਨ ਏਕੋ ਸਾਹਿਬ ਭਾਈ ਰੇ ਤੇ ਤੀਨ ਗੁਣਾ ਸੰਸਾਰ ਸਮਾਵੇ ਲੱਖ ਨ ਲੱਖਣਾ ਜਾਈ ਰੇ ਰਹਾਉ ਸ਼ੱਕਰ ਖੰਡ ਮਾਇਆ ਤਨ ਮੀਠੀ ਹਮ ਤੋ ਪਾਂਡੇ ਉਚਾਈ ਰੇ ਰਾਤ ਨੇਰੀ ਸੂਝ ਸੁਨਾਹੀ ਲਜ ਟੂ ਕਸਮੂਸਾ ਭਾਈ ਰੇ ਮਨਮੁਖ ਕਰੇ ਤੇ ਤਾ ਦੁਖ ਲਾਗੇ ਗੁਰਮੁਖ ਮਿਲੇ ਵਡਾਈ ਰੇ ਜੋ ਤਨ ਕੀਆ ਸੋਈ ਹੋਆ ਕਿਰਤ ਨ ਮੇਟਿਆ ਜਾਈ ਰੇ

ਕਿਤੇ ਰੁੱਖ ਬਿਰਖ ਹਮਚੀਨੇ, ਕਿਤੇ ਪਸ਼ੂ ਉਪਾਏ, ਕਿਤੇ ਨਾਗ ਕੁਲੀ ਮੈਂ ਆਏ, ਕਿਤੇ ਪੰਖ ਉਡਾਏ, ਹਾਟ ਪਟਣ ਵਿੱਚ ਮੰਦਰ ਪੰਨੇ ਕਰ ਜੋਰੀ ਕਰੇ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਤੇ ਕਹਾਂ ਛਿਪਾਵੇ, ਤੱਟ ਤੀਟ ਹਮ ਨਮਖਣ ਦੇਖੇ ਪਟ ਪਟ ਹੱਟ ਪੱਟਣ ਬਾਜ਼ਾਰਾ, ਲੈ ਕੇ ਤੱਕੜੀ ਤੋਲਣ ਲਾਗਾ ਕਟਹੀ ਮੈਂ ਵਣਜਾਰਾ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਪਾਵੋ ਡੁੱਬਦੇ ਪੱਥਰ ਤਾਰੇ, ਜੀੜਾ ਅਗਨ ਬਰਾਬਰ ਤੱਪੈ ਭੀਤਰ ਵੱਗੇ ਕਾਤੀ, ਤਰਣਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ ਗੌੜੀ ਬਰਾਗਣ ਮੈਲਾ ਪਹਿਲਾ, ਰਹਿਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ, ਹੀ ਰਾਜਾ ਸਾ ਜਨਮ ਹਕੌਡੀ ਬਦਲੇ ਜਾਏ, ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਸ਼ੇ ਪਛਤਾਹੇ ਰੇ, ਰਹਾਉ ਨੰਤਾ ਧਨ ਧਰਨੀ ਤਰੇ ਅਨੰਤ ਨ ਚਾਹਿਆ ਜਾਏ, ਅਨੰਤ ਕੋ ਚਾਹਨ ਜੋ ਗਏ ਸੇ ਆਏ ਅਨੰਤ ਗਵਾਏ, ਆਪਣ ਲੀਆ ਜਾ ਮਿਲੇ ਤਾਂ ਸਭ ਕੋ ਭਾਂਗਟ ਹੋਏ, ਕਰਮਾ ਉੱਭਰ ਨਿਬੜੈ ਜੇ ਲੋਚੇ ਸਭ ਕੋਏ, ਨਾਨਕ ਕਰਨਾ ਜਿਨਕੀਆ ਸੋਈ ਸਾਰ ਕਰੇ, ਹੁਕਮ ਜਾਪੀ ਖਸਮ ਕਾ ਕਿਸੇ ਵਡਾਈ ਦੇ, ਗੌੜੀ ਬਰਾਗਣ ਮੈਲਾ ਪਹਿਲਾ, ਹਰਨੀ ਹੋਮਾ ਬਨ ਬਸਾਂ ਕੰਧ ਮੂਲ ਚੁਨ ਖਾਓ, ਗੁਰਪ੍ਰਸਾਦੀ ਮੇਰਾ ਸ਼ੌ ਮਿਲੇ ਵਾਰ ਵਾਰ ਹੋ ਜਾਊਂ ਜੀਓ, ਮੈਂ ਬਣ ਜਾੜਨ ਰਾਮ ਕੀ ਤੇਰਾ ਨਾਮ ਬਖ ਵਪਾਰ ਜੀ ਰਹਾਓ, ਕੋਕਿਲ ਹੋਮਾ ਅੰਬ ਬਸਾਂ ਸਹਿ ਸ਼ਬਦ ਵਿਚਾਰ, ਸਹਿ ਸਵਾਏ ਮੇਰਾ ਸ਼ੌ ਮਿਲੇ ਦਰਸ਼ਨ ਰੂਪ ਅਪਾਰ, ਮਛਲੀ ਹੋਮਾ ਜਲ ਬਸਾਂ ਜੀ ਜਨ ਸੰਸਾਰ, ਔਰ ਵਾਰ ਪਿਆਰ ਔਰ ਵਾਰ ਪਾਰ ਮੇਰਾ ਸ਼ੌ ਬਸੇ ਹਉ ਮਿਲੂੰਗੀ ਬਾਂਹ ਪਸਾਰ, ਨਾਗਣ ਹੋਵਾਂ ਧਰ ਵਸਾਂ ਸ਼ਬਦ ਵਸੇ ਪਹੁ ਜਾਏ, ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋ ਸਮਾਏ, ਗੌੜੀ ਪੂਰਬੀ ਦੀਪਕੀ ਮਹਿਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈਕਰ ਕੀਰਤੀ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਗੁਰ ਗਾਵੋ ਸੁਹਿਲਾ ਸਿਮਰਿਓ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਪੋਕਾ ਸੋਲਾ, ਹੋਂ ਵਾਰੀ ਜਾਓ ਜਿਸ ਸੋਲੇ ਸਦਾ ਸੁਖ ਹੋਏ ਰਹਾਓ, ਨਿਤਨੇ ਜਿਹੜੇ ਸੰਭਾਲੀਅਨ ਦੇਖੇ ਗਾਦੇ ਬਣਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤੇ ਦਾਤੇ ਕਮਣ ਸੁਮਾਰ, ਸੰਬਲ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣੇ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਹੋਏ, ਕਰ ਕਰੇ ਉਹ ਪਹੁੰਚਾ ਸਦਰੇ ਨਿਤ ਪਵਨ, ਸੱਦਣ ਹਾਰਾ ਸਿਮਰੀਆ ਨਾਨਕ ਸੇ ਦਹਿ ਹਵਨ, ਰਾਗੌੜੀ ਗੁਆਰੇਰੀ ਮਹਿਲਾ ਤੀਜਾ ਚਾਉ ਪਦੇ, ਇੱਕ ਓਂਕਾਰ ਸਤਿਗੁਰ ਪ੍ਰਸਾਰ, ਗੁਰ ਮਿਲੀਏ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ, ਮੇਰਾ ਪ੍ਰਸਭ ਦੇ ਆਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ, ਸਤਿਗੁਰ ਕੈ ਪੈ ਭ੍ਰਮ ਪਹੁ ਜਾਏ ਪੈ ਰਾਚੇ ਸਚ ਰੋਗ ਸਚ ਰੰਗ ਸਮਾਏ ਰਹਾਉ, ਗੁਰ ਮਿਲੀਏ ਹਰ ਮਨ ਵਸੈ ਸੁਪਾਏ ਮੇਰਾ ਪ੍ਰਭਾਰਾ ਕੀਮਤ ਨਹੀਂ ਪਾਏ, ਸ਼ਬਦ ਸਲਾਹੇ ਅੰਤਨ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ, ਗੁਰ ਮਿਲੀਏ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੇ ਸਤ ਸੋਏ, ਸਾਚ ਵਸੀਏ ਸਾਚੀ ਸਵਕਾਰ ਉਤਮ ਕਰਨੀ ਸ਼ਬਦ ਵਿਚਾਰ, ਗੁਰ ਕੀ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਈ, ਜੀਵੇ ਦਾਤਾ ਦੇਵਣ ਹਾਰ ਨਾਨਕ ਹਰ ਨਾਮੇ ਲਗੇ ਪਿਆਰ, ਗੌੜੀ ਗੁਆਰੇ ਮਹਿਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ, ਗੁਰ ਤੇ ਬੂਝੇ ਸੀਜੇ ਸੋਏ, ਗੁਰ ਤੇ ਸਹਿਜ ਸਾਜ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ, ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸਹਿਜ ਸਾਜ ਸਮਾਏ ਰਹਾਓ, ਗੁਰ ਮਿਲੀਏ ਤਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੇ ਮਨ ਆਏ, ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਲਾਵਾ ਹੋਏ, ਵਾਜਗੁਰੂ ਸਭ ਭਰਮ ਭੁਲਾਏ ਬਿਨ ਨਾਮੇ ਬਹੁਤਾ ਦੁੱਖ ਪਾਏ, ਗੁਰਮੁਖ ਹੋਵੇ ਸੋ ਨਾਮ ਤੇ ਆਈ ਦਰਸ਼ਨ ਸੱਚੇ ਸੱਚੀ ਪਤ ਹੋਈ, ਕਿਸ ਨੂੰ ਕਹੀਏ ਦਾਤਾ ਇੱਕ ਸੋਈ, ਕਿਰਪਾ ਕਰ ਸ਼ਬਦ ਮਲਾਵਾ ਹੋਈ, ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਜ ਸਮਾਵਾਂ, ਗੌੜੀ ਗੁਆਰੇ ਮਹਿਲਾ ਤੀਜਾ ਸੋ ਥਾਉ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੋਏ,
ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਕੁਛ ਸਾਚਾ ਆਪੇ ਆਪੇ ਕਰਮ ਹੋਵੇ ਸਤਸੰਗ ਮਨਾਏ ਹਰ ਗੁਣ ਗਾਵੇ ਬੈਸ ਥਾਏ ਰਹਾਓ ਜਲੋ ਏ ਜੇ ਵਾਧੂ ਜੇ ਪਾਏ ਹਰ ਰਸ ਨ ਚਾਖੇ ਫੀਕਾ ਲਾਏ ਬਿਨ ਬੂਝੇ ਤਨ ਮਨ ਫੀਕਾ ਹੋਏ ਬਿਨ ਨਾਮੇ ਦੁਖੀਆ ਚੱਲਿਆ ਰੋਈ ਰਚਨਾ ਹਰ ਰਸ ਚਾਖਿਅ ਸਹਿ ਸੁਪਾਏ ਗੁਰ ਪ੍ਰਭਾਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਉਂਦੇ ਭਾਂਡੇ ਟਿਕੇ ਨ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜੇ ਸ਼ਬਦ ਪਿਆਸ ਗੌੜੀ ਗੁਆਰੀ ਮੇਲਾ ਤੀਜਾ ਇੱਕ ਗਾਵਤ ਰਹੇ ਮਨ ਸਾਧ ਨਾ ਪਾਏ ਹਉਮੈ ਵਿੱਚ ਗਾਵੇ ਬਿਰਥਾ ਜਾਏ ਗਾਵਣ ਗਾਵੇ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਭਾਵੇ ਮੰਤਰ ਰਾਤਾ ਨਾਮ ਸੁਹਾਵੇ ਰਹਾਓ ਇੱਕ ਗਾਵੇ ਇੱਕ ਭਗਤ ਕਰੇ ਨਾਮ ਨ ਪਾਵੇ ਬਿਸ ਨਸਨੇ ਸੱਚੀ ਭਗਤੀ ਗੁਰ ਸ਼ਬਦ ਵਿਚਾਰ ਆਪਣਾ ਪਿਰ ਰਾਖਿਆ ਸਦਾ ਉਰ ਧਾਰ ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨੱਚ ਟੱਪੇ ਬਹੁ ਦੁਖ ਪਾਵੇ ਨੱਚੀਏ ਟੱਪੀਏ ਭਗਤ ਨ ਹੋਏ ਸ਼ਬਦ ਮਰੇ ਭਗਤ ਪਾਏ ਜਨ ਸੋਏ ਭਗਤ ਵਸ਼ਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭਿਤ ਜਾਣੇ ਨਾਨਕ ਬਖਸ਼ੇ ਨਾਮ ਵਖਾਣੇ ਗੌੜੀ ਗੁਆਰੀ ਮਹਿਲਾ ਤੀਜਾ ਮਨ ਮਾਰੇ ਧਾਂਤ ਮਰ ਜਾਏ ਬਿਨ ਮੂਹੇ ਕੈਸੇ ਹਰ ਪਾਏ ਮਨ ਮਰੈ ਦਾਰੂ ਜਾਣੇ ਕੋਈ ਮਨ ਸ਼ਬਦ ਮਰੈ ਬੂਝੇ ਜਨ ਸੋਏ ਜਿਸ ਨੂੰ ਬਖਸ਼ੇ ਦੇ ਵਡਿਆਏ ਗੁਰਪ੍ਰਸਾਦ ਹਰ ਵਸੈ ਮਨ ਆਈ ਰਹਾ ਗੁਰਮੁਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ ਮਨ ਮੇ ਮਤ ਮੈਗਲ ਮਿਕਦਾਰਾ ਗੁਰ ਅੰਕੁਸ਼ ਮਾਰ ਜਵਾਲਣ ਹਾਰਾ ਮਨ ਸਾਧ ਸਾਧੇ ਜਨ ਕੋਏ ਅਚਰ ਚਰੈ ਤਾਂ ਨਿਰਮਲ ਹੋਏ ਗੁਰਮੁਖ ਏ ਮਨ ਲਿਆ ਸਵਾਰ ਹਉਮੈ ਬੁੱਚ ਤਜੈ ਵਿਕਾਰ ਜੋ ਤੁਰ ਰਾਖਿਨ ਮੇਲ ਮਿਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਵਿਖਾਣੇ ਗੌੜੀ ਗੁਆਰੀ ਮਹਿਲਾ ਤੀਜਾ ਹਉਮੈ ਵਿੱਚ ਸਭ ਜਗ ਬਹੁ ਰਾਨਾ ਦੂਜੇ ਪਾਏ ਭਰਮ ਪੁਲਾਨਾ ਬਹੁ ਚਿੰਤਾ ਚਿਤਵੇਂ ਆਪ ਨਾ ਪਛਾਣਾ ਧੰਦਾ ਕਰਤਿਆਂ ਆਂਦਨ ਵਿਹਾਨਾ ਹਿਰਦੇ ਰਾਮ ਰਬੂ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ ਗੁਰਮੁਖ ਹਿਰਦੇ ਜਿਨ ਰਾਮ ਪਛਾਤਾ ਜਗ ਜੀਵਨ ਸੇ ਜੁਗ ਚਾਰੇ ਜਾਤਾ ਹਉਮੈ ਮਾ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਦਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਤਾਵਤ ਵਰ ਜੇ ਠਾਕੁਰ ਹਾਏ ਨਾਮ ਨਮ ਨਿਤ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸੇ ਮਨ ਆਏ ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ ਅੰਤਰ ਵਸੈ ਨਾ ਅੰਤਰ ਵਸੇ ਨਾ ਲਾਗੇ ਜੰਪੀਰ ਆਪੇ ਸਹਿਬ ਆਪ ਵਜੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗੁਆਰੇ ਮਹਿਲਾ ਤੀਜਾ ਸੋਕ ਵਿਸਰੇ ਜਿਸਕੇ ਜੀ ਪੁਰਾਣਾ ਸੋਕ ਵਿਸਰੇ ਸਭ ਮਹੇ ਸਮਾਨਾ ਜਿਤ ਸੇਵੈ ਸੇਵੈ ਦਰਗਹਿ ਪਤ ਪਰਵਾਨਾ ਹਰ ਕੇ ਨਾਮ ਬਿਟੋ ਬਲ ਜਾਉ ਤੂੰ ਵਿਸਰੇ ਤਦ ਹੀ ਮਰ ਜਾਉ ਰਹੋ ਤਿੰਨ ਤੂੰ ਵਿਸਰੇ ਜੇ ਤੁਧ ਆਪ ਪੁਲਾਏ ਤਿੰਨ ਤੂੰ ਵਿਸਰੇ ਜੇ ਦੂਜੇ ਭਾਏ ਮਨਮੁਖ ਅਗਿਆਨੀ ਜੋ ਨੀ ਪਾਏ ਜਿਨ ਇੱਕ ਮਨ ਤੁੱਠਾ ਸੇ ਸਤਿਗੁਰ ਸੀ ਵਾਲਾਏ ਜਿਨ ਇੱਕ ਮਨ ਤੁੱਠਾ ਤਿਨ ਹਰ ਮਨ ਵਸਾਏ ਗੁਰਮਤੀ ਹਰਨਾਮ ਸਮਾਏ ਜਿਨ ਪੋਤੇ ਪੁਣ ਸੇ ਗਿਆਨ ਵਿਚਾਰੀ ਜਿਨ ਪੋਤੇ ਪੁਣ ਤਿਨ ਹਉਮੈ ਮਾਰੀ ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ ਗੌੜੀ ਗੁਆਰੀ ਮਹਿਲਾ ਤੀਜਾ ਤੂੰ ਕੱਥ ਕਿਉਂ ਕਥਿਆ ਜਾਏ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ ਤੇਰੇ ਗੁਣਿਆਂ ਨੇਕ ਕੀਮਤ ਨਹੀਂ ਪਾਹੇ ਜਿਸ ਕੀ ਬਾਣੀ ਤਿਸ ਮਾਹੇ ਸਮਾਣੀ ਤੇਰੀ ਕੱਥ ਕਥਾ ਗੁਰ ਸ਼ਬਦ ਵਖਾਣੀ ਰਹਾਉ ਜੈ ਸਤਿਗੁਰ ਤੈ ਸਤਸੰਗਤ ਬਣਾਈ ਜੈ ਸਤਿਗੁਰ ਸਹਿਜੇ ਹਰ ਗੁਣ ਗਾਈ ਜੈ ਸਤਿਗੁਰ ਤਾਂ ਹਉਮੈ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥਾਂ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਏ ਆਪੇ ਦਾਤ ਕਰੇ ਦਤਾਰ ਪੂਰੇ ਸਤਿਗੁਰ ਸਿਉਂ ਲਗੇ ਪਿਆਰ
ਨਾਨਕ ਨਾਮ ਰਤੇ ਤਨਕੂ ਜੈਕਾਰ ਗੌੜੀ ਗੁਆਰੇ ਮਹਿਲਾ ਤੀਜਾ ਏਕ ਤੇ ਸਭ ਰੂਪ ਹੈ ਰੰਗਾ ਪੌਣ ਪਣ ਬਸੰਤਰ ਸਭ ਸਹਿ ਲੰਗਾ ਭਿਨ ਭਿਨ ਵੇਖੇ ਹਰ ਪ੍ਰਭ ਰੰਗਾ ਏਕ ਚੱਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਉ ਸਹਿਜ ਪਵੇ ਪ੍ਰਭ ਸਭਨੀ ਥਾਈ ਕਹਾਂ ਗੁਪਤ ਪ੍ਰਭ ਪ੍ਰਭੰਤ ਬਣਾਈ ਆਪੇ ਸੁਤਿਆਂ ਦੇ ਜਗਾਈ ਤਿਸ ਕੀ ਕੀਮਤ ਕਿਨੇ ਨਾ ਹੋਈ ਕਹਿ ਕਹਿ ਕਥਨ ਕਹੇ ਸਭ ਕੋਈ ਗੁਰ ਸ਼ਬਦ ਸਮਾਵੇ ਬੂਜੇ ਹਰ ਸੋਈ ਸੁਣ ਸੁਣ ਵੇਖੇ ਸ਼ਬਦ ਮਲਾਏ ਵੱਡੀ ਵਡਿਆ ਗੁਰਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ ਗੌੜੀ ਗੁਆਰੀ ਮਹਿਲਾ ਤੀਜਾ ਮਨਮੁਖ ਸੂਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਨ ਨਾਮ ਪਿਆਰ ਸਹਿਜੇ ਜਾਗੇ ਸਵੇ ਨਾ ਕੋਈ ਪੂਰੇ ਗੁਰ ਤੇ ਬੂਜੇ ਜਨ ਕੋਈ ਰਹਾਉ ਸੰਤ ਅਨਾੜੀ ਕਦੇ ਨਾ ਬੁੱਝੇ ਕਥਨੀ ਕਰੇ ਤੈ ਮਾਇਆ ਨਾੜ ਲੂਜੇ ਅੰਧ ਗਿਆਨੀ ਕਦੇ ਨਾ ਸੀਜੇ ਇਸ ਯੁਗ ਮੇ ਰਾਮ ਨਾਮ ਨਿਸਤਾਰਾ ਬਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ ਆਪ ਤਰੇ ਸਗਲੇ ਕੁਲ ਉਦਾਰਾ ਇਸ ਕਲਯੁਗ ਮੇ ਕਰਮ ਧਰਮ ਨਾ ਕੋਈ ਕੱਲੀ ਕਾ ਜਨਮ ਚੰਡਾਲ ਕੇ ਕਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਗੌੜੀ ਮਹੱਲਾ ਤੀਜਾ ਗੁਆਰੇ ਰੀ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸਾਚੇ ਰਾਤੇ ਹਰ ਬੇਪਰਵਾਹ ਸੱਚੇ ਮੈਂ ਸਜਨਾਮ ਸਮਾਹ ਸੁਣ ਮਨ ਮੇਰੇ ਸ਼ਬਦ ਵਿਚਾਰ ਰਾਮ ਜਪੋ ਪਵ ਜਲੇ ਉਤਰੋ ਪਾਰ ਰਹਾਉ ਪਰਮੇ ਆਵੇ ਪਰਮੇ ਜਾਏ ਜਗ ਜਨਮੇ ਦੂਜੇ ਭਾਏ ਮਨਮੁਖ ਨਾ ਚੇਤੇ ਆਵੇ ਜਾਏ ਆਪ ਲਾ ਕੇ ਪ੍ਰਭ ਆਪ ਭੁਲਾਇਆ ਇਹ ਜਿਉ ਵਡਾਣੀ ਚਾਕਰੀ ਲਾਇਆ ਮਹਾਂ ਦੁੱਖ ਹੱਟੇ ਬਿਰਥਾ ਜਨਮ ਗਵਾਇਆ ਕਿਰਪਾ ਕਰ ਸਤਿਗੁਰੂ ਬੁਲਾਏ ਕੋ

0: ਸਿਮਰ ਸਭ ਤਪਤ ਵਜਾਇ ਰਹਾਉ, ਤਾਜ ਮਾਣ ਜਨਮ ਮਨ ਵਾਰੋ, ਹਰ ਕੇ ਦਾਸ ਕੇ ਚੰਨ ਨਮਸਕਾਰੋ। ਸਾਸ ਸਾਸ ਪ੍ਰਭ ਮਨੇ ਸਮਾਲੇ, ਸੋ ਤਨ ਸੰਚੋ ਜੋ ਚਾਲੇ
1: ਨਾਲੇ।
0: ਗੌੜੀ ਮਹਲਾ ਪੰਜਵਾਂ, ਸੂਕੇ ਹਰੇ ਕੀਏ ਖੇਨ ਮਾਹੇ, ਅੰਮ੍ਰਿਤ ਸੇਵਕੋ ਦੇਨੇ ਆਪਣੀ ਸੇਵ। ਰਹਾਉ ਮਿਟ ਗਈ ਚਿੰਤ, ਪੁਨੀ ਮਨ ਆਸਾ, ਕਰੀ ਦਿਆ ਸਤਿ ਗੁਰੂ ਗੁਣ ਦਾਸਾ, ਦੁਖ ਨਾਟੇ ਸੁਖ ਆਏ ਸਮਾਏ।